0: ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਰੁਸਰਣਾ ਬਣੀ ਆਵੇ ਵਾਰ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ।

0: ਮਹੱਲਾ ਪਹਿਲਾ।
1: ਮਨ ਕਾ ਸੁਤਕ ਲੋਭੈ ਦੇਵਾ, ਸੁਤਕ ਕੂੜਖੀ ਸੁਤਕ ਵੇਖਣਾ ਪਰਤਰਿਆ, ਬਰਤਨ ਰੂਪ ਕੰਨੀ ਸੁਤਕਨ ਪਹਿਲਾ ਇਤਬਾਰੀ ਖਾਏ। ਨਾਨਕਾ ਸਾਧਮੀ ਬਧੇ ਜੰਪੁਰ ਜਾਏ ਮਹੱਲਾ ਪਹਿਲਾ।
0: ਸਭੋ ਸੁਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਏ। ਨਾਨਕ ਜਿਨੇ

ਹੋੜੀ ਸਤਿਗੁਰੂ ਵੱਡਾ ਕਰ ਸਲਾਹ ਹੀ ਇਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਗਰੀਆਂ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ।

ਥੋੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਇਸ ਨੂੰ ਅਗਲੀ ਵਜੋ ਭੇਦੋ ਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਈ ਅਗਲਾ ਮੁਹਿਮ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀ ਹੈ ਸਾਹਬਾਸ ਨਾਨਕ ਹੁਕਮ ਨਾ ਚੱਲੇ।

ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343 ਸ਼੍ਰੀਆ 6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ ਅੰਮ੍ਰਿਤਸਰ ਅਤੇ DTH ਸੀ AIR ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਦੇਖੋ ਤਕੜਾ, ਜਿੱਦਾਂ ਆਪਾਂ ਜ਼ਿਕਰ ਕਰਦੇ ਹੁੰਦੇ ਹਾਂ ਕਿ ਸਮੇਂ ਦੇ ਲਿਹਾਜ਼ ਦੇ ਨਾਲ ਜਦੋਂ ਆਪਾਂ ਵਿਉਂਤਬੰਦੀ ਕਰ ਲੈਂਦੇ ਹਾਂ ਤੇ ਬਹੁਤ ਸਾਰਾ ਟਾਈਮ ਸਾਡਾ ਬਚ ਜਾਂਦਾ ਹੈ, ਬਹੁਤ ਸਾਰਾ ਪੈਸਾ ਸਾਡਾ ਬਚ ਜਾਂਦਾ ਹੈ। ਜੇ ਬੇਟੇਮੇ ਆਪਾਂ ਕੰਮ ਕਰਦੇ ਹਾਂ ਫਿਰ ਉਹ 'ਚ ਬੇਨੇਮੀ ਹੋਣੀ ਹੈ ਤੇ ਫਿਰ ਉਹਦੇ 'ਚ ਕਈ ਤਰ੍ਹਾਂ ਦੀਆਂ ਖੱਜਲ ਖੁਆਰੀਆਂ ਸਾਨੂੰ ਸਭ ਸਾਡੇ ਸਾਹਮਣੇ ਆ ਖੜੀਆਂ
1: ਆ ਜਾਂਦੀਆਂ ਜੀ। ਦੇਖੋ ਨਾਲੇ ਰੁੜੀਆ ਰਾਮ ਜੀ ਕਿ ਸਮੇਂ ਦੇ ਮੁਤਾਬਕ ਬਹੁਤ ਸਾਰੇ ਢੰਗ ਤਰੀਕੇ ਬਦਲ ਜਾਂਦੇ
0: ਬਦਲਦੇ ਹੈ,
1: ਉਹਨਾਂ ਨੂੰ ਵੀ ਅਪਣਾਉਣਾ ਚਾਹੀਦਾ ਆ।
0: ਦੇਖੋ ਬਦਲਾਅ ਤਾਂ ਸੰਧੂ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਕੁਦਰਤ ਦਾ ਨਿਯਮ ਹੈ। ਕਿਸੇ ਵੀ ਪੱਖ 'ਤੇ ਦੇਖੀਏ ਆਪਾਂ, ਨਿਰਾਪੁਰ ਆਪਾਂ ਖੇਤੀਬਾੜੀ 'ਚ ਨਾ ਦੇਖੀਏ, ਹੋਰ ਵੀ

0: ਪੱਖਾਂ 'ਚ ਜ਼ਿੰਦਗੀ ਦੇ ਜਿਹੜੇ ਵਰਤਾਰੇ ਹੈ ਸਭ 'ਚ ਬਦਲਾਅ ਆਏ ਆ, ਸਾਡੇ ਰਹਿਣ ਸਹਿਣ ਦੇ ਵਿੱਚ ਬਦਲਾਅ ਆਇਆ, ਸਾਡੇ ਖਾਣ ਪੀਣ ਦੇ ਵਿੱਚ, ਪੜ੍ਹਾਈ ਲਿਖਾਈ ਹਰ ਚੀਜ਼, ਮਤਲਬ ਸਾਧਨਾਂ ਦੇ ਲਿਹਾਜ਼ ਦੇ ਨਾਲ ਨਵੇਂ ਨਵੇਂ ਸਾਧਨ ਇਜਾਦ ਹੋਏ, ਉਹਦੇ ਨਾਲ ਜ਼ਿੰਦਗੀ ਦਾ ਵਰਤਾਰਾ ਜਿਹੜਾ ਹੈ ਉਹ ਮਤਲਬ ਸੰਪੂਰਨ ਰੂਪ ਦੇ ਵਿੱਚ ਬਦਲਿਆ ਹੈ। ਅਤੇ ਇਸ ਕਰਕੇ ਜੇ ਅੱਜ ਆਪਾਂ ਖੇਤੀਬਾੜੀ ਨੂੰ ਕਹੀਏ ਵੀ ਹੁਣ ਹਲਿਆਂ ਦੇ ਫਲਿਆਂ ਦੀ ਖੇਤੀ ਵਾਲਾ ਹਿਸਾਬ, ਉਹ ਕੰਮ ਜਿਹੜਾ ਹੈ ਸਮਾਜ ਚੱਲਿਆ,
1: ਮੁਮਕਿਨ ਨਹੀਂ ਜੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ।
0: ਹਾਂ,
1: ਇਹਦੇ ਵਾਸਤੇ ਦੇਖੋ ਹੁਣ ਇਹ ਵੀ ਗੱਲ ਹੈ ਰੁੜੀਆ ਰਾਮ ਜੀ ਕਿ ਅਸੀਂ ਜਿੱਦਾਂ ਹੁਣ ਕਣਕ ਝੋਨਾ ਹੀ ਬੀਜ ਰਹੇ ਹਾਂ,
0: ਹਾਂ,
1: ਇਹਦੇ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ। ਅਤੇ ਖਾਸ ਕਰਕੇ ਜਿਹੜਾ ਆਪਾਂ ਕਹਿੰਦੇ ਹਾਂ ਕਿ ਸਾਨੂੰ ਮਾਹਰ ਕਹਿੰਦੇ ਕਿ ਅਗੇਤਾ ਝੋਨਾ ਨਾ ਲਾਈਏ, ਇਹ ਕਾਨੂੰਨ ਤੌਰ 'ਤੇ ਵੀ ਮਨਾ ਕੀਤਾ ਹੋਇਆ।
0: ਬਿਲਕੁਲ ਬਿਲਕੁਲ ਬਿਲਕੁਲ
1: ਹਾਂਜੀ, ਢੁਕਵੇਂ ਸਮੇਂ 'ਤੇ ਆਪਾਂ ਜਿਹੜੀ ਝੋਨੇ ਦੀ ਪਨੀਰੀ ਪੁੱਟ ਕੇ ਲਾਓ, ਅਤੇ ਉਹਦੇ ਵਿੱਚ ਜੋ ਸਾਨੂੰ ਮਾਹਰਾਂ ਨੇ ਤਰੀਕੇ ਦੱਸੇ ਆ ਕਿ ਪਾਣੀ ਅਸੀਂ ਕਿਸ ਤਰੀਕੇ ਨਾਲ ਵਰਤਣਾ, ਕਿਉਂਕਿ ਦੇਖੋ ਪਾਣੀ ਸਾਡੇ ਕੋਲ ਬਹੁਤ ਵੱਡਾ ਇੱਕ ਸੋਮਾ ਆ, ਕੁਦਰਤੀ
0: ਹੈ ਸਾਡੇ ਕੋਲ ਮੂਲ ਸੋਮਾ ਪਾਣੀ।
1: ਹਾਂ, ਅਤੇ ਮਾਹਰ ਦੱਸਦੇ ਆ ਵੀ ਆਪਣਾ ਤਕਰੀਬਨ ਕੋਈ 3 ਲੱਖ ਲੀਟਰ ਪਾਣੀ ਲੱਗਦਾ ਜੀ,
0: ਲੱਗਦਾ ਜੀ,
1: ਇੱਕ ਕਿਲੋ
0: ਬਹੁਤ
1: ਝੋਨਾ ਪੈਦਾ ਕਰਨ 'ਚ।
0: ਓ ਹੋ
1: ਅਤੇ ਸਾਬ ਲਾ ਲਓ,
0: ਬਹੁਤ ਮਹਿੰਗਾ ਸੌਦਾ,
1: ਮਹਿੰਗਾ ਸੌਦਾ ਪੈਂਦਾ
0: ਸੌਦਾ,
1: ਕਿਉਂਕਿ ਚੌਲ ਦੇਖੋ ਆਪਾਂ ਖਾਂਦੇ ਵੀ ਘੱਟ ਹੀ ਹਾਂ, ਅਤੇ ਜਾਂ ਤਾਂ ਬਾਹਰ ਭੇਜਦੇ ਹਾਂ ਜਾਂ ਹੋਰ ਦੂਸਰੇ ਸੂਬਿਆਂ ਵਿੱਚ ਜਾਂਦੇ ਹੈਗੇ ਆ। ਸੋ ਇਸ ਕਰਕੇ ਆਪਾਂ ਇਸ ਤਰੀਕੇ ਦੇ ਜੋ ਢੰਗ ਤਰੀਕੇ ਅਪਣਾਏ ਆ ਕਿ ਅਸੀਂ ਜਿੱਦਾਂ ਹੁਣ ਸਿੱਧੀ ਬਿਜਾਈ ਵੀ ਕਰ ਸਕਦੇ ਹੈਗੇ, ਨਾਲ ਦੇ ਨਾਲ ਆਪਾਂ ਜਿਹੜੀ ਪਨੀਰੀ ਪੁੱਟ ਕੇ ਜਿਹੜੀ ਹੈ ਉਹਦੇ ਲਾਉਣ ਵਾਸਤੇ ਵੀ ਜਿਹੜਾ ਢੰਗ ਤਰੀਕੇ ਅਪਣਾ ਕੇ, ਤਾਂ ਕਿ ਪਾਣੀ ਦੀ ਬੱਚਤ ਹੋਏ ਜੀ ਆਪਣੇ ਕੋਲ।
0: ਬਿਲਕੁਲ ਜੀ, ਦੇਖੋ ਸੰਧੂ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਦੇਖੋ ਝੋਨੇ ਦੇ ਵਿੱਚ ਤਾਂ ਢੰਗ ਤਰੀਕੇ ਸਾਡੇ ਕੋਲ ਹੈਗੇ ਹੀ ਹੈ ਕਿ ਸਿੱਧੀ ਬਿਜਾਈ ਕਰ ਲੈਂਦੇ ਹਾਂ, ਰਵਾਇਤੀ ਢੰਗ ਸਾਡੇ ਕੋਲ ਹੈਗੇ ਆ ਕਿ ਪਨੀਰੀ ਰਾਹੀਂ ਆਪਾਂ ਕਾਸ਼ਤ ਕਰਦੇ ਹੀ ਹਾਂ, ਜਾਂ ਫਿਰ ਮੈਲ ਟਾਈਪ ਨਰਸਰੀ ਹੈ ਜਿਹਦੇ 'ਚ ਲੇਬਰ ਕਰਕੇ ਸਾਡੇ ਕੋਲ ਖਾਸ ਸਮੱਸਿਆ ਆਉਂਦੀ ਹੈ। ਇਹ ਤੋਂ ਇਲਾਵਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਪਾਣੀ ਸਾਡਾ ਇੱਕ ਮੂਲ ਸੋਮਾ ਹੈ, ਜੇ ਪਾਣੀ ਦੀ ਤਕਲੀਫ ਸਾਡੇ ਸਾਹਮਣੇ ਖੜੀ ਹੈ, ਕੋਈ ਮਤਲਬ ਇਹ ਨਹੀਂ ਅੱਖਾਂ ਬੰਦ ਕਰਨ ਵਾਲੀ ਗੱਲ ਨਹੀਂ, ਸਾਡੇ ਸਾਹਮਣੇ ਖੜੀ ਹੈ ਕਿ ਅੱਜ ਬੋਰਾਂ ਦੀ ਡੂੰਘਾਈ ਕਿੱਥੇ ਪਹੁੰਚ ਗਈ ਹੈ, ਜ਼ਮੀਨ ਦਾ ਪੱਧਰ ਜਾਂ ਜ਼ਮੀਨ ਦੀ ਜਿਹੜੀ ਤਾਕਤ ਹੈ ਉਹ ਕਿੱਥੇ ਚਲੀ ਗਈ ਹੈ। ਸੋ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਪਾਣੀ ਦੇ ਨਾਲ ਜੁੜੀਆਂ, ਅਤੇ ਉਹਦੇ ਲਈ ਨਿਰਾਪੁਰਾ ਇਹੀ ਨਹੀਂ ਵੀ ਆਪਾਂ ਝੋਨੇ ਦਾ ਢੰਗ ਤਰੀਕਾ ਬਦਲ ਲਈਏ, ਸਾਨੂੰ ਜਿਹੜੀਆਂ ਹੋਰ ਫਸਲਾਂ ਹੈ, ਕਿਉਂਕਿ ਨਿਰਾਪੁਰਾ ਸਾਉਣੀ ਦੇ ਵਿੱਚ ਸਿਰਫ ਆਪਾਂ ਇਹੀ ਨਹੀਂ ਵੀ ਝੋਨੇ ਹੀ ਲੈਣਾ, ਹੁਣ ਦੇਖੋ ਬਾਸਮਤੀ ਹੈ,
1: ਲੈ ਸਕਦੇ ਹਾਂ,
0: ਜੇ ਆਪਾਂ ਝੋਨੇ ਤੋਂ ਸਿੱਧਿਆ ਦੂਜੀਆਂ ਫਸਲਾਂ ਵੱਲ ਬਦਲ ਵੱਲ ਨਹੀਂ ਜਾਣਾ, ਅਤੇ ਸਾਡੇ ਕੋਲ ਬਾਸਮਤੀ ਬੜੀਆ ਇੱਕ ਵਧੀਆ ਫਸਲ ਹੈ,
1: ਅਤੇ
0: ਮੱਕੀ ਹੈ, ਦੇਖੋ ਮੱਕੀ ਦਾ ਫਸਲ ਦਾ ਜਿਹੜਾ ਹੈ ਉਹ ਬਦਲਾਅ ਬੜਾ ਵਧੀਆ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਫਸਲਾਂ ਇਹਦੇ ਬਦਲਾਅ ਦੇ ਵਿੱਚ ਅਸੀਂ ਰਕਬੇ 'ਚ ਲੈ ਕੇ ਆ ਸਕਦੇ ਹਾਂ ਉਹਨਾਂ ਨੂੰ ਅਸੀਂ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਝੋਨੇ ਦਾ ਅਤੇ ਕਣਕ ਦਾ ਖੇਲ ਜਿਹੜਾ ਤੁਸੀਂ ਦੱਸਿਆ ਇਹ ਕੋਈ ਬਹੁਤੀ ਦੇਰ ਦਾ ਖੇਲ ਹੁਣ ਹੈ ਨਹੀਂ ਹੈ।
1: ਬਹੁਤ ਸਾਰੇ ਕਿਸਾਨ ਵੀ ਇਹਦੇ ਕੀ ਕਰਦੇ ਆ ਵੀ ਢਾਂਚਾ ਜਾਂ ਸਣ ਵਗੈਰਾ ਬੀਜ ਲੈਂਦੇ ਆ ਹਰੀ ਖਾਦ ਦੇ ਤੌਰ 'ਤੇ, ਉਹ ਵੀ ਜ਼ਮੀਨ 'ਚ ਵਾਹੀ ਜਾ ਸਕਦੀ ਹੈ, ਇਹਦੇ ਨਾਲ ਜਿਹੜੀ ਜ਼ਮੀਨ ਦੀ ਜਿਹੜੀ ਭੌਤਿਕ ਅਵਸਥਾ ਹੈ ਨਾ ਉਹ ਵਧੀਆ ਬਣ ਜਾਂਦੀ ਆ,
0: ਬਣ ਜਾਂਦੀ ਆ ਜੀ। ਹੁਣ ਤਾਂ ਦੇਖੋ ਪਾਣੀ ਦੀ ਬੱਚਤ ਦਾ ਆਪਾਂ ਜ਼ਿਕਰ ਕਰਦੇ ਪਏ ਹਾਂ, ਪਨੀਰੀ ਆਪਾਂ ਪੁੱਟ ਕੇ ਲਾਉਣੀ ਹੈ, ਕਈ ਲੋਕ ਬਹੁਤ ਜ਼ਿਆਦਾ ਕੱਦੂ ਨੂੰ ਤਰਜੀਹ ਦਿੰਦੇ ਆ ਵੀ ਜਿੰਨਾ ਦੱਬ ਕੇ ਕੱਦੂ ਕੀਤਾ ਜਾਵੇ ਤਾਂ ਪਤਾ ਨਹੀਂ ਉਹਨਾਂ ਪਾਣੀ ਦਾ ਖੜਾਅ ਹੋ ਜਾਂਦਾ, ਇਹ ਵੀ ਮਾਰਾਂ ਨੇ ਜਿਹੜਾ ਹੈ ਸਿੱਧ ਕਰਤਾ ਹੈ, ਇਹ ਬਹੁਤਾ ਕੱਦੂ ਦੱਬ ਕੇ ਕਰਨ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਹ ਤੋਂ ਇਲਾਵਾ ਵੀ ਜਦੋਂ ਆਪਾਂ ਅੱਗੇ ਦੇਖਦੇ ਕਿ ਟੈਂਸ਼ੀਓਮੀਟਰ ਹੈ ਸਾਡੇ ਕੋਲ, ਜਿੱਦਾਂ ਆਪਾਂ ਕਹਿੰਦੇ ਹਾਂ ਵਹਿਮ ਹੈ ਵੀ ਝੋਨੇ ਦੇ ਵਿੱਚ ਵੀ ਪਾਣੀ ਨਹੀਂ ਆਪਾਂ ਸੁੱਕਣ ਦੇਣਾ, ਉਹਦੇ ਨਾਲ ਦੇਖੋ ਨਦੀਨਾਂ ਦੀ ਸਮੱਸਿਆ ਸਾਡੇ ਸਾਹਮਣੇ ਕਿੱਡੀ ਵੱਡੀ ਖੜੀ ਹੋ ਜਾਂਦੀ ਹੈ।
1: ਹਾਂ, ਸਿਰਫ ਤੇੜਾ ਨਾ ਪਾਟਣ ਦਿਓ,
0: ਉਨੀ
1: ਗਿੱਲ ਰੱਖੋ
0: ਬਿਲਕੁਲ
1: ਕਿ ਆਪਣੀ ਜ਼ਮੀਨ ਨਾਲ ਜਿਹੜੀ ਤੇੜ ਨਾ ਪਾਟ ਜਾਏ, ਉਹ ਉਹਨਾਂ ਕੁ ਪਾਣੀ ਜਿਹੜਾ ਸ਼ੁਰੂ ਹੋਣਾ ਚਾਹੀਦਾ ਸ਼ੁਰੂ ਦੇ ਵਿੱਚ ਉਹ ਵੀ।
0: ਬਿਲਕੁਲ ਜੀ, ਉਹ ਵੀ ਦੇਖੋ ਮਾਰ ਇਹ ਕਹਿੰਦੇ ਆ ਕਿ ਜਦੋਂ ਬੂਟਾ ਜਾੜ ਫੜ ਗਿਆ, ਬੂਟਾ ਤੁਰ ਪਿਆ, ਉਹਨੇ ਸਿਰ ਚੱਕ ਲਿਆ, ਅਤੇ ਫਿਰ ਤਾਂ ਉਹਨੇ ਆਪਣੀ ਤਾਕਤ ਦੇ ਨਾਲ ਹੀ ਜਿਹੜਾ ਅੱਗੇ ਲੈ ਕੇ ਜਾਣਾ ਹੈ, ਫਿਰ ਤੁਹਾਡੇ ਪਾਣੀ ਇਕੱਲਾ ਪਾਣੀ ਨਹੀਂ ਉਹਨੂੰ ਚਾਹੀਦਾ, ਫਿਰ ਉਹਨੂੰ ਹੋਰ ਵੀ ਖੁਰਾਕਾਂ ਜਿਹੜੀਆਂ ਚਾਹੀਦੀਆਂ ਨੇ। ਜੇ ਤੁਸੀਂ ਉਹਦੇ ਗੁਆਂਢ 'ਚ ਨਦੀਨਾਂ ਨੂੰ ਪਾਣੀ ਖੜਾ ਕਰ ਕਰ ਨਦੀਨਾਂ ਨੂੰ ਸੱਦਾ ਦੇਤਾ, ਅਤੇ ਫਿਰ ਉਹ ਫਸਲ ਦੇ ਉੱਤੇ ਉਹਦਾ ਮਾੜਾ ਅਸਰ ਪੈਣਾ ਹੀ ਪੈਣਾ।
1: ਨਾਲੇ ਦੇਖੋ ਆਪਣੇ ਜਦੋਂ ਬੂਟਿਆਂ ਦੀ ਗਿਣਤੀ ਵੱਲ ਖਾਸ ਧਿਆਨ ਦੇਈਏ ਜੀ,
0: ਪੱਕਾ ਪੱਕਾ ਜੀ,
1: ਇੱਕ ਥਾਂ 'ਤੇ ਘੱਟੋ ਘੱਟ 2 ਬੂਟੇ ਲੱਗ ਜਾਣ, ਤਾਂ ਕਿ 33 ਬੂਟੇ ਜਿਹੜੇ ਆ ਤਕਰੀਬਨ 20 ਵਰਗ ਮੀਟਰ
0: ਦੇ ਵਿੱਚ
1: ਹੋਣੇ ਚਾਹੀਦੇ ਆ।
0: ਇੱਕ ਸੰਧੂ ਸਾਹਿਬ ਹੋਰ ਹੈ, ਦੇਖੋ ਕੰਮ ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਸਾਡਾ ਜਿਹੜਾ ਹੈ ਉਹ ਲੇਬਰ 'ਤੇ ਖੜਾ ਹੁੰਦਾ ਹੈ। ਪਨੀਰੀ ਦੀ ਜਿਹੜੀ ਕਾਮਯਾਬੀ ਹੈ ਖੇਤ 'ਚ ਲਾਉਣ, ਉਹ ਪਨੀਰੀ ਦੀ ਪੁਟਾਈ 'ਤੇ ਖੜੀ ਹੈ, ਕਿ ਪਨੀਰੀ ਨੂੰ ਤੁਸੀਂ ਕਿਸ ਢੰਗ ਨਾਲ ਪੁੱਟਦੇ ਹੋ ਅਤੇ ਕਿਸ ਢੰਗ ਨਾਲ ਉਹਦੀ ਲੁਆਈ ਕਰਦੇ ਹੋ। ਹੁਣ ਕਈ ਹੈ ਵੀ ਉਹਨਾਂ ਨੇ ਤਾਂ ਆਪਣਾ ਰਕਬਾ ਪੂਰਾ ਕਰਨਾ ਹੈ ਵੀ ਅਸੀਂ ਲਾਤਾ ਥਾਂ, ਹੈ ਕਿ ਨਹੀਂ, ਉਹਦੀ ਡੂੰਘਾਈ ਕਿੰਨੀ ਹੈ, ਬੂਟੇ ਕਿੱਦਾਂ, ਜਦ ਤੁਸੀਂ ਜ਼ਿਕਰ ਕੀਤਾ ਹੈ ਵੀ ਬੂਟੇ ਕਿੰਨੇ ਨੱਪੇ ਹੈ, ਜਦੋਂ ਪਨੀਰੀ ਪੁਟਾਈ ਕੀਤੀ ਹੈ ਜੜ੍ਹਾਂ ਨਾਲ ਉਹ ਮਿੱਟੀ ਝਾੜੀ ਹੈ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਫਸਲ ਦੀ ਕਾਮਯਾਬੀ ਦੇ ਵਿੱਚ

0: ਸਭ ਪਾਉਂਦੀ ਹੈ।
1: ਇਹ ਤਾਂ ਆਪਾਂ ਨੂੰ ਦੇਖੋ ਧਿਆਨ ਰੱਖਣਾ ਹੀ ਪਊ, ਉੱਪਰ ਖੜੇ ਹੋ ਕੇ ਕੰਮ ਕਰਾਉਣਾ ਪਊਗਾ, ਕਿਉਂਕਿ ਜੇ ਸਾਰਾ ਕੁਛ ਆਪਾਂ ਉਹਨਾਂ 'ਤੇ ਛੱਡ ਜਾਵਾਂਗੇ ਲੇਬਰ 'ਤੇ, ਅਤੇ ਫਿਰ ਉਹਨੇ ਤਾਂ ਆਪਣੇ ਜੇ ਠੀਕਾ ਮੁਕਾਇਆ ਤਾਂ ਉਹਨੇ ਕੰਮ ਹੀ ਨਿਬੇੜਨਾ ਹੈ ਜੀ। ਉਹਨੇ ਆਸੇ ਪਾਸੇ ਜਿਹੜੇ ਥਾਂ ਹੈ ਉੱਥੇ ਬੂਟੇ ਸਹੀ ਲਾ ਦੇਣੇ ਆ, ਅਤੇ ਵਿਚਕਾਰ ਫਿਰ ਉਹੀ ਆਪਣੇ ਹਿਸਾਬ ਨਾਲ ਦਵਾ ਦਵਾ ਲਾ ਦੇਣੇ,
0: ਡੱਡੂਆਂ ਵਾਂਗੂ ਤਰਦੇ ਫਿਰਦੇ ਹੁੰਦੇ ਜੀ ਕੋਈ ਬੂਟੇ ਤਾਂ।
1: ਹਾਂ, ਉਸ ਬੂਟੇ ਨੂੰ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਖੇਤ ਨੂੰ ਵਧੀਆ ਪੱਧਰ ਕੀਤਾ ਹੋਵੇ, ਹੁਣ ਤਾਂ ਦੇਖੋ ਬੜਾ ਵਧੀਆ ਤਕਨੀਕ ਆ ਗਈ ਕਿ ਮੈਟ ਟਾਈਪ ਨਰਸਰੀ ਜੇ ਤਿਆਰ ਕੀਤੀ ਤੁਸੀਂ, ਅਤੇ ਮਸ਼ੀਨਾਂ ਦੇ ਨਾਲ ਵੀ ਆਪਾਂ ਦੇਖੋ ਪਨੀਰੀ ਦੀ ਜਿਹੜੀ ਲਵਾਈ ਹੈ ਨਾ ਵਧੀਆ ਹੋ ਜਾਂਦੀ ਹੈ।
0: ਹੋ ਜਾਂਦੀ ਹੈ ਜੀ। ਜਿਹੜੀ ਤੁਸੀਂ ਇੱਕ ਗੱਲ ਹੋਰ ਕੀਤੀ ਹੈ ਕਿ ਜੇ ਲੇਜ਼ਰ ਕਰਾ ਲਿਆ ਜਾਵੇ,
1: ਹਾਂ
0: ਉਹਦੇ ਨਾਲ ਦੇਖੋ ਆਪਾਂ ਸਾਰੇ ਜਾਣਦੇ ਹਾਂ, ਸਾਰੇ ਵੀਰ ਭਰਾ ਸਾਡੇ ਵਰਗੇ ਹੀ ਹੈ, ਤਜਰਬਾ ਹੈ ਕਿ ਲੇਜ਼ਰ ਦੇ ਨਾਲ ਸਾਡੇ ਪਾਣੀ ਦੀ ਬਹੁਤ ਜ਼ਿਆਦਾ ਬੱਚਤ
1: ਹੁੰਦੀ ਆ।
0: ਇੱਕ ਤਾਂ ਦੇਖੋ ਫਸਲ ਦਾ ਕੱਦ ਕਾਠ ਰੰਗ ਰੂਪ ਸਾਰਾ ਇਕਸਾਰ ਹੋਣਾ ਹੀ ਹੋਣਾ, ਕਿਉਂਕਿ ਪਾਣੀ ਦਾ ਖੜਾਅ ਜਦੋਂ ਇਕਸਾਰ ਹੋਊਗਾ ਅਤੇ ਪਾਣੀ ਦਾ ਦੇਖੋ ਫਸਲ ਦਾ ਰੰਗ ਰੂਪ ਵੀ, ਅਤੇ ਇਸ ਕਰਕੇ ਜੇ ਲੇਜ਼ਰ ਕਰਾ ਲਿਆ ਜਾਵੇ ਮੇਰੇ ਹਿਸਾਬ ਦੇ ਨਾਲ ਤਾਂ ਉਹ ਵੀ ਫਾਇਦੇਮੰਦ ਹੈ। ਜਿੱਦਾਂ ਤੁਸੀਂ ਹਰੀ ਖਾਦ ਦਾ ਜ਼ਿਕਰ ਕੀਤਾ,
1: ਮੈਟ ਟਾਈਪ ਵੀ ਤਾਂ ਬਹੁਤ ਜ਼ਰੂਰੀ ਹੈ ਜੀ,
0: ਬਹੁਤ ਜ਼ਰੂਰੀ
1: ਜੇ ਮਸ਼ੀਨ ਦੇ ਨਾਲ ਕਰਨੀ, ਕਿਉਂਕਿ ਮਸ਼ੀਨ ਦੇਖੋ ਸਿੱਧੀ ਚੱਲੇਗੀ,
0: ਹਾਂ,
1: ਅਤੇ ਤਾਂ ਹੀ ਬੂਟੇ ਜਿਹੜੇ ਸਹੀ ਲੱਗਣਗੇ
0: ਲੱਗਣਗੇ।
1: ਜੇ ਥੋੜ੍ਹਾ ਆਪਣਾ ਖੇਤ ਉੱਚਾ ਨੀਵਾਂ ਹੋਇਆ ਤਾਂ ਉਸ ਹਿਸਾਬ ਨਾਲ ਫਿਰ ਤਾਂ ਫਰਕ ਪੈ ਜਾਏਗਾ।
0: ਗੱਲ ਤਾਂ ਸੰਧੂ ਸਾਹਿਬ ਇਹ ਆ ਜਾਂਦੀ ਹੈ ਕਿ ਦੇਖੋ ਆਪਾਂ ਨੂੰ ਉਹੀ ਲਕੀਰ ਦੇ ਫਕੀਰ ਵਾਲਾ ਰਵਾਇਤੀ ਢੰਗ 'ਚ ਫਸਣਾ ਨਹੀਂ ਚਾਹੀਦਾ। ਕਈ ਵਾਰੀਆਂ ਸੁਣੇ ਸੁਣਾਏ ਆਪਾਂ ਫਲਾਣੇ ਲਾਈ ਸੀ ਯਾਰ ਉਹ ਫੇਲ ਹੋ ਗਿਆ, ਜਦੋਂ ਤੱਕ ਤੁਸੀਂ ਆਪ ਤਜਰਬਾ ਨਹੀਂ ਕਰਦੇ ਆਪਣੇ ਖੇਤ ਦੇ ਵਿੱਚ। ਅਸੀਂ ਇਹ ਨਹੀਂ ਕਹਿੰਦੇ ਭਾਈ ਸਾਰਾ ਰਕਬਾ ਲੈ ਕੇ ਆਓ,
1: ਥੋੜ੍ਹਾ ਕਰ ਲਓ,
0: ਥੋੜ੍ਹੇ ਰਕਬੇ ਦੇ ਵਿੱਚ ਤੁਸੀਂ ਮੈਟ ਟਾਈਪ ਵੀ ਲਾ ਕੇ ਦੇਖੋ, ਤੁਸੀਂ ਰਵਾਇਤੀ ਵੀ ਲਾ ਕੇ ਦੇਖੋ, ਅਤੇ ਤੁਸੀਂ ਸਿੱਧੀ ਬਿਜਾਈ ਵੀ ਕਰਕੇ ਦੇਖੋ।
1: ਬਿਲਕੁਲ ਬਿਲਕੁਲ,
0: ਆਉਣ ਵਾਲੇ ਸਮੇਂ 'ਚ ਖੇਤੀ ਤਾਂ ਛੱਡ ਕੇ ਆਪਾਂ ਭੱਜੇ ਨਹੀਂ ਨਾ ਕਿਤੇ, ਆਉਣ ਵਾਲੇ 6 ਮਹੀਨਿਆਂ ਨੂੰ ਫਿਰ ਫਸਲ ਜਿਹੜੀ ਹੈ ਸਾਡੇ ਸਾਹਮਣੇ ਖੜੀ ਹੁੰਦੀ ਹੈ। ਸੋ ਸਾਡੇ ਕੋਲ ਇੱਕ ਤਜਰਬਾ, ਨਫ਼ਾ ਨੁਕਸਾਨ, ਘਾਟ ਬਾਅਦ ਹਰ ਚੀਜ਼ ਦਾ ਅਸੀਂ ਕਿਸੇ ਨਾਲ ਗੱਲ ਕਰਨ ਜੋਗੇ ਹੋ ਜਾਂਦੇ ਹਾਂ। ਐਵੇਂ ਜੋ ਕੋਈ ਆ ਕੇ ਸਾਨੂੰ ਰਾਏ ਦੇਵੇ ਅਸੀਂ ਉਹਨੂੰ ਜਵਾਬ ਦੇ ਸਕਦੇ ਹਾਂ ਵੀ ਭਰਾਵਾ ਮੈਂ ਆਹ ਕੰਮ ਕੀਤਾ ਸੀ, ਜਾਂ ਇੱਥੋਂ ਤੱਕ ਕਿ ਮਾਹਰ ਨੂੰ ਵੀ ਦੱਸਣ ਜੋਗੇ ਹੋ ਜਾਂਦੇ ਹਾਂ ਵੀ ਜੀ ਅਸੀਂ ਪਿਛਲੀ ਵਾਰੀ ਆਹ ਤਜਰਬਾ ਕੀਤਾ, ਉਸ ਨਾਲ ਸਾਨੂੰ ਆਹ ਦਿੱਕਤ ਆਈ ਹੈ, ਉਹਨੂੰ ਆਪਾਂ ਕਿੱਦਾਂ ਦੂਰ ਕਰਨਾ।
1: ਦੇਖੋ ਮਾਹਰ ਆਪਾਂ ਨੂੰ ਹੱਲ ਜਿਹੜਾ ਹੈ ਹਰ ਤਰੀਕੇ ਦਾ ਆਪਾਂ ਲੱਭ ਕੇ ਦਿੰਦੇ ਆ, ਕੋਈ ਸਮੱਸਿਆ ਆਵੇ ਤਾਂ
0: ਹੱਲ ਤਾਂ ਮਿਲੂਗਾ ਨਾ ਜੇ ਅਸੀਂ ਆਪ
1: ਕੀਤਾ ਹੋਊਗਾ ਜੀ।
0: ਜੇ ਅਸੀਂ ਕਿਸੇ ਦੀਆਂ ਗੱਲਾਂ ਨਾਲ ਕਿਸੇ ਦੇ ਹੱਲ ਲੱਭਾਂਗੇ ਉਹ ਫਿਰ ਉਹਦਾ ਕੋਈ ਹੱਲ ਸਾਨੂੰ ਲੱਭਣਾ ਨਹੀਂ ਹੈ। ਸੋ ਇਸ ਕਰਕੇ ਸਾਨੂੰ ਇਸ ਸਮੇਂ ਦੇ ਉੱਤੇ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੀ।
1: ਚੱਲੀਏ ਜੀ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

0: ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਕਾਨ,
1: ਅੱਜ ਤੁਸੀਂ ਸੁਣੋਗੇ ਇਹ ਸੀ 108ਵੀਂ ਕੜੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਪਰਿਚੇ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ। ਸਵੇਰੇ 7 ਵਜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਸਵੇਰੇ 7 ਵਜੇ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼ ਅਤੇ 8:30 ਹੋਣ ਗਿਆ ਪੰਜਾਬੀ ਖਬਰਾਂ। ਸਵੇਰੇ 8:40 ਦੇ ਪ੍ਰੋਗਰਾਮ ਮਹਿਕ ਪੰਜਾਬ ਦੀ, ਇਸ ਅੰਤਰਗਤ ਤੁਸੀਂ ਪੰਜਾਬੀ ਫਿਲਮਾਂ ਤੋਂ ਗੀਤ ਸੁਣੋਗੇ। ਸਵੇਰੇ 9 ਵਜੇ ਮੁੱਖ ਖਬਰਾਂ ਹੋਣਗੀਆਂ ਅਤੇ ਉਸ ਤੋਂ ਬਾਅਦ ਹੋਏਗਾ ਪ੍ਰੋਗਰਾਮ ਇੱਕ ਕਲਾਕਾਰ। ਸਵੇਰੇ 9:30 ਵਜੇ ਤੁਸੀਂ ਗਜ਼ਲਾਂ ਸੁਣੋਗੇ। 10 ਵਜੇ ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼, ਜਿਸ ਲਈ ਸਾਡਾ ਫੋਨ ਨੰਬਰ ਰਹੇਗਾ 2342-1173 ਯਾਨੀ 2342173 ਔਰ ਏਰੀਆ ਕੋਡ ਹੈ ਜਲੰਧਰ ਦਾ 0181 ਯਾਨੀ 0100।

ਸ਼ਹੀਦ ਲਫ਼ਜ਼ ਫਾਰਸੀ ਜ਼ੁਬਾਨ ਦੇ ਲਫ਼ਜ਼ ਸ਼ਾਹਿਦ ਤੋਂ ਹੋਂਦ ਵਿੱਚ ਆਇਆ ਹੈ, ਜਿਸ ਦਾ ਭਾਵ ਹੈ ਸ਼ਾਦੀ ਭਰਨ ਵਾਲਾ ਜਾਂ ਗਵਾਹੀ ਦੇਣ ਵਾਲਾ। ਉਚੇਚੇ ਤੌਰ 'ਤੇ ਹਕੀਕੀ ਤੌਰ 'ਤੇ ਇਸ ਦੇ ਸਹੀ ਅਰਥ ਹਨ ਉਹ ਮਹਾਨ ਆਤਮਾ ਜਿਹੜੀ ਅਨਿਆਂ, ਜ਼ੁਲਮੋ ਸਿਤਮ, ਧਾਰਮਿਕ ਕੱਟੜਤਾ ਅਤੇ ਮਜ਼ਹਬੀ ਰਵਾਦਾਰੀ 'ਤੇ ਹੱਲਾ ਕਰਨ ਵਾਲੇ ਜਾਬਰ ਵਿਰੁੱਧ ਨਿਰਭੈ ਹੋ ਕੇ ਡਟਦਿਆਂ ਹੱਕ ਅਤੇ ਸੱਚ ਦੀ ਗਵਾਹੀ ਦਿੰਦਿਆਂ ਇਸ ਹੱਦ ਤੱਕ ਚੱਲਿਆ ਜਾਵੇ ਕਿ ਉਸ ਲਈ ਸਰੀਰ ਦੀ ਕੁਰਬਾਨੀ ਦੇਣਾ ਕੋਈ ਮਾਇਨੇ ਨਾ ਰੱਖਦਾ ਹੋਵੇ। ਇਸ ਮਾਇਨੇ ਗੁਰੂ ਅਰਜਨ ਪ੍ਰਤੱਖ ਹਰ ਸ਼ਬਦ ਦੇ ਸਹੀ ਅਰਥਾਂ ਵਿੱਚ ਦੁਨੀਆ ਦੇ ਇਤਿਹਾਸ ਦੇ ਪੰਨਿਆਂ 'ਤੇ ਆਪਣੀ ਅਜ਼ੀਮ ਸ਼ਹਾਦਤ ਦੇ ਕੇ ਗੁਰੂ ਸਾਹਿਬ ਅਜਿਹੇ ਪੂਰਨੇ ਪਾ ਗਏ ਕਿ ਉਹਨਾਂ ਨੂੰ ਸ਼ਹੀਦਾਂ ਦਾ ਸਿਰ

I'm gonna go to the hospital.

ਭਾਈ ਗੁਰਦਾਸ ਜੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਜ਼ਿਕਰ ਅਤੇ ਉਹਨਾਂ ਦੀ ਉਸਤਤ ਆਪਣੀਆਂ ਵਾਰਾਂ ਵਿੱਚ ਕਰਦੇ ਹੋਏ ਤਤਸਾਰ ਇਹੀ ਬਿਆਨ ਕਰਦੇ ਨੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉ, ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕਵਲ ਮਿਲ ਪਵਰ ਜਿਉ, ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨ ਵਿਸਰੈ ਬਾਬੀ ਹੇ ਜੋ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟੋ ਕੁਰਬਾਣੀ। ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਵਿਸ਼ਵ ਵਿੱਚ ਅਥਾਹ ਸ਼ਰਧਾ ਅਤੇ ਅਕੀਦਤ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬਾਨ ਅੰਦਰ ਅਖੰਡ ਪਾਠ ਦਾ ਭੋਗ ਪਾਇਆ ਜਾਂਦਾ ਹੈ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਨੇ। ਸ਼ੀਤਲ ਜਲ ਨਾਲ ਵੱਖੋ ਵੱਖਰੇ ਮਾਰਗਾਂ ਉੱਪਰ ਆਉਂਦੇ ਜਾਂਦੇ

ਨੂੰ ਜਲ ਚੁਕਾ ਕੇ ਹਿਰਦਿਆਂ ਨੂੰ ਠਾਰਿਆ ਜਾਂਦਾ ਹੈ। ਅਗਨੀ ਦੀ ਜੋ ਤਪਿਸ਼, ਰੇਤ ਦੀ ਜੋ ਗਰਮੀ ਅਤੇ ਸੂਰਜ ਦਾ ਜੋ ਸੇਕ ਸਾਹਿਬਾਂ ਨੇ ਆਪਣੇ ਪਿੰਡੇ 'ਤੇ ਹੰਡਾਇਆ, ਉਸ ਮਗਦੇ ਅਹਿਸਾਸ ਨੂੰ ਠੰਡੇ ਮਿੱਠੇ ਜਲ ਦੀ ਸੇਵਾ ਨਾਲ ਠਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੇ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਸਾਹਿਬਾਂ ਦੀ ਸ਼ਹਾਦਤ ਨੂੰ ਆਪਣੀ ਅਕੀਦਤ ਪੇਸ਼ ਕਰਦੀਆਂ ਰਹਿਣਗੀਆਂ ਅਤੇ ਪਵਿੱਤਰ ਸਮੂਹ ਅੰਦਰ ਗੁਰਬਾਣੀ ਦਾ ਇਲਾਹੀ ਨਾਦ ਇੰਝ ਹੀ ਗੂੰਜਦਾ ਰਹੇਗਾ। ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਅਕੀਦਤ ਭੇਂਟ ਕਰਦਿਆਂ ਹੋਇਆਂ ਮੈਂ ਪਰਮਜੀਤ ਸਿੰਘ ਹੁਣ ਆਪ ਜੀ ਨੂੰ ਵਾਪਸ ਆਕਾਸ਼ਵਾਣੀ ਜਲੰਧਰ ਲੈ ਚੱਲਦਾ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਨਾਲ ਵੀਵਾਟੈਕ 2026 ਸੰਮੇਲਨ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ CETA ਇਸ ਸਾਲ 15 ਜੁਲਾਈ ਤੋਂ ਲਾਗੂ ਹੋਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੀ ਅਮਨ ਸਮਝੌਤੇ 'ਤੇ ਦਸਖਤ ਕੀਤੇ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਨੇ ਬੀਤੀ ਰਾਤ ਔਰਤਾਂ ਦੇ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਨੀਦਰਲੈਂਡ ਨੂੰ 95 ਦੌੜਾਂ ਨਾਲ ਹਰਾ ਦਿੱਤਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਰਾਤ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚੇ। ਉਹਨਾਂ ਦੇ ਪਹੁੰਚਣ 'ਤੇ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ।
1: ਬਹੁਤ ਖੁਸ਼ ਹੈ ਕਿ ਮੋਦੀ ਜੀ ਹਮਾਰੇ ਘਰ ਆਏ, ਹਮਾਰੇ ਪੈਰਿਸ ਮੇ ਆਏ।
2: ਮੋਦੀ ਜੀ ਹਮਾਰੀ ਸ਼ਾਨ ਹੈ, ਹਮਕੋ ਯੇ ਅਭਿਮਾਨ ਹੈ।
0: ਪੈਰਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵੀਵਾਟੈਕ 2026 ਸੰਮੇਲਨ ਵਿੱਚ ਹਿੱਸਾ ਲੈਣਗੇ। ਉਹ ਭਾਰਤ ਦੀ ਤਕਨੀਕੀ ਤਰੱਕੀ ਅਤੇ ਨਵੀਨਤਾ ਨੂੰ ਦੁਨੀਆ ਸਾਹਮਣੇ ਰੱਖਣਗੇ। ਇਸ ਤੋਂ ਪਹਿਲਾਂ G7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਆਲਮੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਆਲਮੀ ਦੱਖਣ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਪੈਰਿਸ ਵਿੱਚ ਪ੍ਰਧਾਨ ਮੰਤਰੀ ਭਾਰਤੀ ਭਾਈਚਾਰੇ ਲਈ ਇੱਕ ਵਿਸ਼ੇਸ਼ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਇਸ ਦੌਰੇ ਨਾਲ ਭਾਰਤ ਫਰਾਂਸ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਏ। G7 ਦੇ ਸੰਪਰਕ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ G7 ਦੇਸ਼ਾਂ, ਭਾਰਤ ਅਤੇ ਆਲਮੀ ਦੱਖਣ ਦੀਆਂ ਤਾਕਤਾਂ ਨੂੰ ਮਿਲਾ ਕੇ ਸੰਪਰਕ ਅਤੇ ਵਪਾਰ ਨੂੰ ਵਧਾਉਣ ਦੀ ਰੂਪ ਰੇਖਾ ਦੀ ਤਜਵੀਜ਼ ਰੱਖੀ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ 'ਤੇ ਪੱਛਮੀ ਏਸ਼ੀਆ ਸੰਕਟ ਦਾ ਦੂਰ ਤੱਕ ਪੈਣ ਵਾਲਾ ਅਸਰ ਹੋਏਗਾ। ਸਿਖਰ ਸੰਮੇਲਨ ਤੋਂ ਵੱਖਰੇ ਤੌਰ 'ਤੇ ਪ੍ਰਧਾਨ ਮੰਤਰੀ ਨੇ ਅਮਰੀਕਾ, ਬਰਤਾਨੀਆ, ਯੂਕਰੇਨ, ਜਰਮਨੀ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਯੂਰਪੀ ਕੌਂਸਲ ਅਤੇ ਯੂਰਪੀ ਆਯੋਗ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟਰੰਪ ਨਾਲ ਦਵੱਲੀ ਬੈਠਕ ਵਿਚ ਈਰਾਨ ਦੇ ਨਾਲ ਸਮਝੌਤੇ ਦੌਰਾਨ ਸਮੁੰਦਰੀ ਨੈਵੀਗੇਸ਼ਨ ਦੀ ਸੁਤੰਤਰਤਾ ਪੱਕੀ ਕਰਨ 'ਤੇ ਵੀ ਜ਼ੋਰ ਦਿੱਤਾ।
3: ਮੈਰੀਟਾਈਮ ਟ੍ਰੇਡ ਕੀ ਦੁਨੀਆ ਮੇਂ ਭਾਰਤ ਕੇ ਲਾਖੋਂ ਸੀ ਫੇਰਰ ਦੁਨੀਆ ਕੇ ਅਲੱਗ ਅਲੱਗ ਸਮੁੰਦਰ ਮੇਂ

0: तो जे बैंक मना करे ता आरबीआई दे ओम्बड्समैन नु शिकायत करो। आरबीआई कहंदा है जानकार बनो सचेत रहो।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਹੁਣ ਪੇਸ਼ਾ ਪ੍ਰੋਗਰਾਮ ਮਹਿਕ ਪੰਜਾਬ ਦੀ। ਇਸ ਅੰਤਰਗਤ ਤੁਸੀਂ ਸੁਣਦੇ ਹੋ ਪੰਜਾਬੀ ਗੀਤਾਂ ਤੋਂ ਗੀਤ, ਅਤੇ ਫਿਰ ਸੁਣਦੇ ਹਾਂ ਦਿਲਰਾਜ ਕੌਰ ਨੂੰ। ਫਿਲਮ ਹੈ ਜੀਜਾ ਸਾਲੀ।

ਤੁਸੀਂ ਦਿਲਰਾਜ ਕੌਰ ਨੂੰ ਸੁਣ ਰਹੇ ਸੀ। ਫਿਲਮ ਸੀ ਜੀਜਾ ਸਾਲੀ, ਪ੍ਰੋਗਰਾਮ ਮਹਿਕ ਪੰਜਾਬ ਦੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਨਾਲ ਦੇ ਨਾਲ DTH ਆਕਾਸ਼ਵਾਣੀ ਪੰਜਾਬ ਸੇਵਾ ਤੋਂ ਵੀ। ਤੁਹਾਨੂੰ ਦੱਸਿਆ ਕਿ ਤੁਸੀਂ ਸਾਡੇ ਪ੍ਰੋਗਰਾਮ ਹੁਣ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ ਅਤੇ ਮਹਿਕ ਪੰਜਾਬ ਦੇ ਪ੍ਰੋਗਰਾਮ ਦੇ ਤਹਿਤ ਆਓ ਸੁਣਦੇ ਹਾਂ ਮੁਹੰਮਦ ਰਫੀ, ਸਵਿਤਾ ਸੁਮਨ ਨੂੰ। ਫਿਲਮ ਹੈ ਡੇਰਾ ਆਸ਼ਿਕਾਂ ਦਾ।

ऐसे फिल्म जिगरी यार था, गीत गया कलाकार सन, महेंद्र कपूर, अनुराधा पौडवाल ते साथी। ऐसी प्रोग्राम महक पंजाबी, अस ये प्रोग्राम थोड़े लिए पेश कर दें रोज़ाना। इसका समा होंदा है सवेरे 8:40। प्रोग्राम महक पंजाबी, इस अलावा अच्छ शाम 4:02 भी तुसी पंजाबी फिल्मों तो गीत सुनोगे। प्रोग्राम पंजाबी फिल्मी संगीत तहत ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਸਮੇਂ ਸਵੇਰ ਦੇ 9 ਵਜੇ ਨੇ ਅਤੇ ਹੁਣ ਪੇਸ਼ ਨੇ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਰਿਸ ਵਿੱਚ ਵੀਵਾ ਟੈਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਸੰਬੋਧਨ ਕਰਨਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੇ 5 ਦਿਨਾਂ ਦੌਰੇ 'ਤੇ ਹੋਣਗੇ। ਝਾਰਖੰਡ ਤੋਂ 2 ਰਾਜ ਸਭਾ ਸੀਟਾਂ ਅਤੇ ਮਿਜ਼ੋਰਮ ਤੋਂ 1 ਲਈ ਵੋਟਿੰਗ ਅੱਜ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 18 ਜੂਨ ਤੋਂ ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੇ 5 ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵਿਜਯਾ ਰਾਹਤਕਰ ਨੇ ਖੁਲਾਸਾ ਕੀਤਾ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਸ਼੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ। ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਂਕੀਆਂ ਕਾਇਮ। ਸਰਕਾਰ ਨੇ ਉਹਨਾਂ ਸੋਸ਼ਲ ਮੀਡੀਆ ਪੋਸਟਾਂ ਦਾ ਖੰਡਨ ਕੀਤਾ ਹੈ ਜੋ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ E20 ਪੋਰਟਲ ਦੀ ਵਰਤੋਂ ਕਰਨ ਵਾਲੇ ਵਾਹਨਾਂ ਦੇ ਫਿਊਲ ਫਿਲਰ ਕੈਪਸ ਵਾਲੇ ਕੀੜੀਆਂ ਇਕੱਠੀਆਂ ਹੋ ਰਹੀਆਂ ਨੇ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਦੀ ਮਰਦਾਂ ਦੀ ਟੀਮ ਨੇ ਕੱਲ੍ਹ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਪ੍ਰੋ ਲੀਗ ਹਾਕੀ ਮੈਚ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ ਨੂੰ 3-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਭਾਰਤ ਦੇ ਨਿਖਿਲ ਦੀਪਕ ਅਤੇ ਸਨੇਹਾ ਨੇ ਚੀਨ ਦੇ ਗੁਈ ਯਾਂਗ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਆਪੋ ਆਪਣੇ ਮੈਚ ਜਿੱਤ ਕੇ ਕੁਆਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਅਤੇ ਅਗਲੀਆਂ ਮੁੱਖ ਖਬਰਾਂ ਦਾ ਸਮਾਂ ਰਹੇਗਾ ਸਵੇਰੇ 10 ਵਜੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ। ਹੁਣ ਪੇਸ਼ ਪ੍ਰੋਗਰਾਮ ਇੱਕ ਕਲਾਕਾਰ।

ਸਹੀ ਗੱਲ ਹੈ, ਆਪਣੇ 'ਤੇ ਭਰੋਸਾ ਹੋਵੇ ਤਾਂ ਵਾਕਈ 'ਚ ਅਜ਼ਮਾ ਹੀ ਲੈਣਾ ਚਾਹੀਦਾ। ਔਰ ਅੱਜ ਅਸੀਂ ਇੱਕ ਕਲਾਕਾਰ ਦੇ ਅੰਤਰਗਤ ਗੱਲਾਂ ਕਰਾਂਗੇ, ਗੀਤਾ ਦੱਤ ਹੋਰ ਦੀਆਂ। ਸ਼ੋਕ ਚੰਚਲ ਔਰ ਮਸਤ ਆਵਾਜ਼ ਨਾਲ, ਮਸਤ ਭਾਵਨਾਵਾਂ ਨਾਲ ਗੀਤ ਗਾਏ ਗੀਤਾ ਦੱਤ ਹੋਰਾਂ ਨੇ। ਪਹਿਲੇ ਗੀਤਾ ਦੱਤ ਦਾ ਨਾਮ ਗੀਤਾ ਘੋਸ਼ ਰਾਏ ਚੌਧਰੀ ਸੀ। ਔਰ ਗੀਤਾ ਘੋਸ਼ ਰਾਏ ਚੌਧਰੀ ਹੋਣ ਦਾ ਜਨਮ 23 ਨਵੰਬਰ 1930 ਨੂੰ ਹੋਇਆ। ਇੱਕ ਭਾਰਤੀ ਸ਼ਾਸਤਰੀ ਅਤੇ ਪਲੇਬੈਕ ਗਾਇਕਾ ਰਹੀ ਅਤੇ ਹਿੰਦੀ ਸਿਨੇਮਾ ਅਤੇ ਬੰਗਾਲੀ ਸਿਨੇਮਾ ਵਿੱਚ ਉਹਨਾਂ ਨੇ ਬਹੁਤ ਸਾਰੇ ਗੀਤ ਗਾਏ। ਔਰ ਗੀਤਾ ਦੱਤ ਨੂੰ ਮੰਨਿਆ ਜਾਂਦਾ ਹੈ ਸ਼ੋਕ ਚੰਚਲ ਅਦਾਵਾਂ, ਜਿਸ ਨੇ ਕਿ ਫਿਲਮੀ ਪੱਧਰ 'ਤੇ ਹੀਰੋਇਨਸ ਲਈ ਜੋ ਗੀਤ ਗਾਇਆ ਲੱਗਦਾ ਕਿ ਉਹੀ ਗਾ ਰਹੇ ਸਨ। ਆਪਣੀ ਆਵਾਜ਼ ਵਿੱਚ ਇਸ ਤਰ੍ਹਾਂ ਦਾ ਜਾਦੂ ਸੀ ਗੀਤਾ ਦੱਤ ਉਹਨਾਂ ਦੀ ਆਵਾਜ਼ ਵਿੱਚ। ਹੁਣ ਪਿਆਰ ਹੈ ਤਾਂ ਫਿਰ ਦੇਖੋ ਸੰਭਲਣਾ ਤਾਂ ਪੈਣਾ ਹੀ ਹੈ। ਠੀਕ ਹੈ, ਸੁਣਦੇ ਹਾਂ ਗੀਤ।

ਗੀਤਾਂ ਦਾ ਉਹਨਾਂ ਦਾ ਮੰਨਣਾ ਸੀ ਕਿ ਜਿਸ ਵੀ ਗੀਤਕਾਰ ਨੇ ਗੀਤ ਲਿਖੇ ਹੋਣ ਜਾਂ ਸੰਗੀਤਕਾਰ ਨਾਲ ਉਹਨਾਂ ਨੇ ਕੰਮ ਕੀਤਾ, ਪਹਿਲਾਂ ਗੀਤ ਦੀ ਤਰਜ਼ਾਂ ਨੂੰ ਲਫ਼ਜ਼ਾਂ ਨੂੰ ਸਮਝਣਾ ਪੈਂਦਾ, ਉਹਨਾਂ ਨੂੰ ਦਿਲ ਤੱਕ ਉਤਾਰਨਾ ਪੈਂਦਾ, ਚਾਹੇ ਗੱਲ ਹੋਵੇ ਪਿਆਰ ਦੀ, ਚਾਹੇ ਸਾਹਸ ਦੀ, ਚਾਹੇ ਭਾਵਨਾਵਾਂ ਦੀ। ਗੀਤਕਾਰੀ ਦੇ ਰੂਪ ਵਿੱਚ ਜਿਹੜੇ ਗੀਤਕਾਰ ਨੇ ਗੀਤ ਲਿਖਿਆ, ਉਹਦੇ ਸ਼ਬਦਾਂ ਨੂੰ ਪਹਿਲਾਂ ਮਨ ਤੱਕ, ਆਪਣੀ ਆਤਮਾ ਤੱਕ ਢਾਲਣਾ ਪੈਂਦਾ, ਅਤੇ ਉਸ ਤੋਂ ਬਾਅਦ ਹੀ ਆਵਾਜ਼ ਦਿੱਤੀ ਜਾਂਦੀ ਹੈ। ਔਰ ਆਵਾਜ਼ ਦਿੱਤੀ ਹੈ ਗੀਤਾ ਦੱਤ ਨੇ, ਕਨੂੰ ਰਾਏ ਦੇ ਸੰਗੀਤ ਨਿਰਦੇਸ਼ਨ ਵਿੱਚ ਇਹ ਗੀਤ।

25 ਸਾਲਾਂ ਤੋਂ ਵੱਧ ਸਮੇਂ ਦੇ ਪ੍ਰਦਰਸ਼ਨ ਦੇ ਨਾਲ ਗੀਤਾ ਦੱਤ ਨੇ ਹਿੰਦੀ ਤੋਂ ਇਲਾਵਾ ਵੱਖ ਵੱਖ ਭਾਰਤੀ ਉਪ ਮਹਾਂਦੀਪੀ ਭਾਸ਼ਾ ਵਿੱਚ ਬਹੁਤ ਸਾਰੇ ਗੀਤ ਗਾਏ ਔਰ ਜਿਨ੍ਹਾਂ ਵਿੱਚੋਂ ਮੁੱਖ ਤੌਰ 'ਤੇ ਬੰਗਾਲੀ ਰਹੀ, ਫਿਰ ਉਸ ਤੋਂ ਬਾਅਦ ਰਹੀ ਗੁਜਰਾਤੀ, ਮਰਾਠੀ, ਮੈਥਲੀ, ਭੋਜਪੁਰੀ, ਪੰਜਾਬੀ, ਨੇਪਾਲੀ ਅਤੇ ਇਸ ਤੋਂ ਇਲਾਵਾ ਹਿੰਦੀ ਫਿਲਮੀ ਗੀਤ, ਹਿੰਦੀ ਭਾਸ਼ਾ ਦੇ ਗੀਤ।

ਗੀਤਾ ਦੱਤ ਉਹਨਾਂ ਨੇ ਫਿਲਮਾਂ ਵਿੱਚ ਗਾਉਣਾ ਸ਼ੁਰੂ ਕੀਤਾ 1946 ਤੋਂ 1947 ਤੱਕ ਗਾਉਂਦੇ ਹੁੰਦੇ। ਉਹਨਾਂ ਦੀ ਇੱਕ ਪਹਿਚਾਣ ਬਣ ਚੁੱਕੀ ਸੀ। ਬਹੁਤ ਸਾਰੇ ਉਸ ਸਮੇਂ ਦੇ ਗਾਇਕ ਕਲਾਕਾਰਾਂ ਨਾਲ ਇਹਨਾਂ ਨੇ ਗੀਤ ਗਾਏ, ਜਿਵੇਂ ਕਿ ਖਾਸ ਤੌਰ 'ਤੇ ਮੁਹੰਮਦ ਰਫੀ, ਤਲਤ ਮਹਿਮੂਦ, ਆਸ਼ਾ ਭੋਸਲੇ, ਸੁਮਨ ਕਲਿਆਣਪੁਰ, ਸੁਧਾ ਮਲਹੋਤਰਾ। ਇਸ ਇਲਾਵਾ ਬਹੁਤ ਸਾਰੇ ਗਾਇਕ ਕਲਾਕਾਰਾਂ ਨਾਲ ਇਹਨਾਂ ਨੇ ਉਸ ਸਮੇਂ ਗੀਤ ਗਾਏ ਔਰ ਬਹੁਤ ਸਾਰੀਆਂ ਫਿਲਮਾਂ ਵਿੱਚ ਇਹਨਾਂ ਨੇ ਗੀਤ ਗਾਏ। ਆਪਣੀ ਬਹੁਤ ਸਾਰੇ ਕੈਰੀਅਰ ਦੌਰਾਨ ਇਹਨਾਂ ਨੇ 1947 ਤੋਂ ਲੈ ਕੇ ਬਹੁਤ ਸਾਰੇ ਗੀਤ ਅੱਗੇ ਗਾਏ ਔਰ ਇਸ ਤੋਂ ਬਾਅਦ ਉਹਨਾਂ ਨੇ ਦੋ ਭਾਈ, ਪਿਆਰ, ਬਾਜ਼ੀ, ਦੇਵਦਾਸ, ਪਿਆਸਾ, ਸੁਜਾਤਾ, ਕਾਗਜ਼ ਕੇ ਫੂਲ, ਇਨਸਾਨ ਜਾਗ ਉਠਾ, ਬਾਜ਼, ਆਰ ਪਾਰ, ਮਿਸਟਰ ਐਂਡ ਮਿਸਿਸ 55, ਚੂ ਮੰਤਰ, ਹਾਵੜਾ ਬ੍ਰਿਜ, 12 o'clock, ਆਨੰਦ ਮੱਠ, ਸਾਹਿਬ ਬੀਬੀ ਔਰ ਗੁਲਾਮ, ਫੈਸ਼ਨ, ਭਾਈ ਭਾਈ, ਅਨੁਭਵ, ਇਸ ਇਲਾਵਾ ਕਈ ਹੋਰ ਔਰ ਬਹੁਤ ਸਾਰੇ ਬੰਗਾਲੀ ਗੀਤ ਵੀ ਗਾਏ। ਇਸ ਇਲਾਵਾ ਗੀਤਾ ਦੱਤ ਉਹਨਾਂ ਨੇ ਗੈਰ ਫਿਲਮੀ ਗੀਤ ਵੀ ਗਾਏ ਔਰ ਮੁਹੰਮਦ ਰਫੀ ਨਾਲ ਬੜੇ ਹੀ ਚੁਲਬੁਲੇ ਗੀਤ ਗਾਏ।

ਇਹ ਸੀ ਗਜ਼ਲ ਹਰੀਹਰਨ ਹੋਰਾਂ ਦੀ ਗਾਈ ਹੋਈ। ਜਾਨੇ ਕੌਣ ਮੁਹੱਬਤ ਮੇਂ ਆਵਾਜ਼ ਦੇਤਾ ਹੈ, ਜਾਨੇ ਕੌਣ ਆਸ ਪਾਸ ਹੋਤਾ ਹੈ, ਜਾਨੇ ਕੌਣ ਇਸ ਤਨਹਾਈ ਮੇਂ ਕੋਈ ਬੁਲਾਤਾ ਹੈ, ਜਾਨੇ ਕੌਣ ਛੇੜਤਾ ਹੈ ਇਨ ਜ਼ੁਲਫ਼ੋਂ ਕੋ ਇਸ ਸਾਏ ਕੋ, ਔਰ ਜਾਨੇ ਕੌਣ ਮਦਹੋਸ਼ ਕਰਤਾ ਹੈ।

ਇਹ ਸੀ ਭੁਪਿੰਦਰ ਸਿੰਘ ਦੀ ਗਾਈ ਹੋਈ ਗਜ਼ਲ। ਅਗਲੀ ਗਜ਼ਲ ਆਵਾਜ਼ ਹੈ ਛਾਇਆ ਗਾਂਗੁਲੀ ਦੀ। ਇਸ਼ਾਰੋਂ ਮੇਂ ਯੇ ਕਿਆ ਬਾਤੇਂ ਹੈ, ਯੇ ਕਿਆ ਗੁਫ਼ਤਗੂ ਹੈ, ਜ਼ਰਾ ਹਮੇਂ ਭੀ ਤੋ ਬਤਾਓ।

AC Chaya Ganguly Hrundiwas Switch Hazel AC Hazel and the program ਕੱਲ ਠੀਕ ਹੈ ਹੀ ਪ੍ਰੋਗਰਾਮ ਲੈ ਕੇ ਆਵਾਂਗੇ ਸਵੇਰੇ 9:30 ਵਜੇ ਅਤੇ ਹੁਣ ਇਸ ਸਮੇਂ ਸਵੇਰ ਦੇ 10 ਵਜੇ ਨੇ ਅਤੇ ਸਮਾਂ ਹੋ ਰਿਹਾ ਹੈ ਮੁੱਖ ਖਬਰਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਨਾਲ ਵੀਵਾ ਟੈਕ 2026 ਸੰਮੇਲਨ ਵਿੱਚ ਹਿੱਸਾ ਲੈਣਗੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਦੇ ਓਡੀਸ਼ਾ ਦੇ 5 ਦਿਨਾਂ ਦੌਰੇ 'ਤੇ ਹੋਣਗੇ ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਇਸ ਸਾਲ 15 ਜੁਲਾਈ ਤੋਂ ਲਾਗੂ ਹੋਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਘਰਸ਼ ਖਤਮ ਕਰਨ ਲਈ 14 ਨੁਕਾਤੇ ਅਮਨ ਸਮਝੌਤੇ 'ਤੇ ਦਸਤਖਤ ਕੀਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਅਤੇ ਕਰ ਵਿਭਾਗ ਵਿੱਚ 14 ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਔਰਤਾਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਪਟਿਆਲਾ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੌਰਾ ਤਹਿਤ 45 ਤੋਂ ਜ਼ਿਆਦਾ ਮਾਮਲਿਆਂ ਵਿੱਚ ਔਰਤਾਂ ਲਈ ਜਨ ਸੁਣਵਾਈ ਕੀਤੀ ਗਈ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਚੀਨ ਦੇ ਗੁਈਯਾਂਗ ਵਿੱਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਭਾਰਤ ਦੇ ਨਿਖਿਲ ਦੀਪਕ ਅਤੇ ਸਨੇਹ ਨੇ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ ਕ੍ਰਿਕਟ ਵਿੱਚ ਭਾਰਤ ਨੇ ਲਖਨਊ ਵਿੱਚ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਅਫਗਾਨਿਸਤਾਨ ਨੂੰ 170 ਦੌੜਾਂ ਨਾਲ ਹਰਾ ਕੇ 2-0 ਦੀ ਜੇਤੂ ਲੀਡ ਬਣਾਈ ਅਤੇ ਭਾਰਤ ਨੇ ਬੀਤੀ ਰਾਤ ਔਰਤਾਂ ਦੇ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਨੀਦਰਲੈਂਡ ਨੂੰ 95 ਦੌੜਾਂ ਨਾਲ ਹਰਾ ਦਿੱਤਾ ਅਤੇ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨ। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ। ਹੁਣ ਪੇਸ਼ ਪ੍ਰੋਗਰਾਮ ਹੈਲੋ ਫਰਮਾਇਸ਼, ਪਰ ਫਿਲਹਾਲ ਸਾਡੀ ਫੁੱਲ ਲਾਈਨਸ ਕੰਮ ਨਹੀਂ ਕਰੀ, ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਆਓ ਸੁਣਦੇ ਹਾਂ ਗੀਤ। ਫਿਲਮ ਹੈ ਖਰਾ ਕੋਟਾ, ਆਵਾਜ਼ ਹੈ ਕਿਸ਼ੋਰ ਕੁਮਾਰ ਦੀ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ
3: ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
3: ਕਿਆ ਕਹ ਬੋਲਦਾ ਪਿੰਡ ਲਾਦੀਆਂ ਸਰ ਜ਼ਿਲ੍ਹਾ ਲੁਧਿਆਣਾ ਜੀ।
2: ਹਾਂਜੀ, ਕੀ ਹਾਲ ਚਾਲ ਨੇ ਕੁਲਦੀਪ ਜੀ?
3: ਮੈਂ ਬਹੁਤ ਵਧੀਆ, ਤੁਸੀਂ ਸੁਣਾਓ?
2: ਬਸ ਠੀਕ ਹੈ। ਗੀਤ ਦੱਸ ਦਿਓ, ਕਿਹੜਾ ਸੁਣਨਾ
3: ਹੈ? ਕਾਫੀ ਦਿਨਾਂ ਬਾਅਦ ਤੁਹਾਡੇ ਨਾਲ ਮਨ ਕਰ ਲਈ ਹੈ।
2: ਚਲੋ, ਹੋ ਤਾਂ ਜਾਂਦੀ ਹੈ ਨਾ। ਗੀਤ ਦੱਸ ਦਿਓ, ਕਿਹੜਾ ਸੁਣਨਾ ਚਾਹੁੰਦੇ ਹੋ?
3: ਤਿਆਰੀ ਇੰਨਾ ਹੀ?
2: ਹਾਂ ਬਿਲਕੁਲ, ਆਕਾਸ਼ਵਾਣੀ ਹੈ ਇਸ ਤਰ੍ਹਾਂ।
3: ਹਾਂਜੀ,
2: ਗੀਤ ਦੱਸ ਦਿਓ, ਕਿਹੜਾ ਸੁਣਨਾ?
3: ਮੈਂ ਗਾਣਾ ਆਪਾਂ ਸੁਣਨਾ ਜੀ, ਪਤੀ ਔਰ ਪਤਨੀ ਜਬ ਹੋ।
2: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼ ਤੇ 4173 ਹੈ ਸਾਡਾ ਨੰਬਰ। ਹੈਲੋ
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਮੈਂ ਰਾਮਨਾਥ ਬੋਲ ਰਿਹਾ ਜੀ, ਪਿੰਡ ਅਰਾਵਲੇ ਸ਼੍ਰੀ ਫਤਿਹ।
0: ਹਾਂਜੀ, ਕੀ ਹਾਲ ਚਾਲ ਨੇ ਰਾਮਨਾਥ ਜੀ?
1: ਬਹੁਤ ਵਧੀਆ ਨੇ ਭੈਣ ਜੀ, ਬਹੁਤ ਵਧੀਆ ਨੇ
0: ਜੀ। ਤੇ ਫਿਰ ਗੀਤ ਕਿਹੜਾ ਸੁਣਨਾ ਅੱਜ ਦੇ ਇਸ ਹੈਲੋ ਫਰਮਾਇਸ਼ ਪ੍ਰੋਗਰਾਮ ਵਿੱਚ?
1: ਗੀਤ ਜੀ ਉਹ ਹੈ ਮੈਨੇ ਕਾਂਦਲ ਲਿਆ ਦਿਨ ਮੇ ਰਾਤ ਨੂੰ ਚੁੱਪ ਗਏ ਤਾਰੇ ਸਾਰੇ।
0: ਲਓ ਜੀ, ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।

ਇਸ ਪ੍ਰੋਗਰਾਮ ਹਲੋ ਫਰਮਾਇਸ਼ ਤੁਸੀਂ ਵੀ ਫੋਨ ਕਰ ਸਕਦੇ ਹੋ। ਸਾਡਾ ਨੰਬਰ ਹੈ 2342173, ਏਰੀਆ ਕੋਡ ਹੈ ਜਲੰਧਰ ਦਾ 01, ਯਾਨੀ 0181। ਔਰ ਇਹ ਪ੍ਰੋਗਰਾਮ ਹੁਣ ਅਸੀਂ ਲੈ ਕੇ ਆਵਾਂਗੇ ਕੱਲ ਠੀਕ 10 ਵਜੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ

असं आकाशवाणी ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 11:05 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਤਮਕ ਜਲੰਧਰ ਪੈਂਦੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਬਿਲਕੁਲ ਜੀ, ਧਮਕ ਪੈ ਰਹੀ ਹੈ ਕਿਉਂਕਿ ਫਰਮਾਇਸ਼ੀ ਸਿਲਸਿਲਾ ਜਾਰੀ ਹੋ ਰਿਹਾ ਹੈ। ਵਧਿਆਂ ਜੀ ਫਰਮਾਇਸ਼ਾਂ ਵੱਲ। ਪਿੰਡ ਸਹਾਰਨਪੁਰ ਮੈਥਪੁਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲ

ਜੋਤ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਪਿੰਡ ਬਜੀਤਪੁਰ ਤੋਂ ਭੋਮਾ ਬਲਜੀਤ ਸਿੰਘ, ਨਿਊ ਮਾਧੋਪੁਰ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਇਹਨਾਂ ਦਾ ਪੂਰਾ ਹੀ ਸ਼ਰਮਾ ਪਰਿਵਾਰ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਕਮੰਡੀਆਂ ਸੂਰਤਗੜ੍ਹ ਤੋਂ ਜਗਦੀਸ਼ ਟੁਕੀਆ, ਪ੍ਰਮੀਲਾ, ਜੋਤੀ, ਸਰਿਤਾ, ਅਮਨਾ, ਸ਼ਾਇਨਾ, ਦੋਹੀ, ਈਵਾ, ਵਿਸ਼ਨੂੰ, ਤਮੰਨਾ, ਸਚਿਨ, ਸ਼ਿਵਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ ਅਤੇ ਕੁਨਾਲ ਮਹਿਰਾ, ਆਹੋ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼, ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਤਮਕ ਜਲੰਧਰ ਪੈਂਤੀ ਪ੍ਰੋਗਰਾਮ। ਪ੍ਰੋਗਰਾਮ 'ਚ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ। ਹੈਬੋਵਾਲ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਤੇ ਗੀਤਾ। ਮੱਖੂ ਤੋਂ ਬੀਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ, ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ।

ਮੇਨ ਬਾਜ਼ਾਰ ਮੰਡੀ ਲਾਦੁਕਾ ਤੋਂ ਅਨਮੋਲ ਚਾਵਲਾ, ਦੀਪਕ ਚਾਵਲਾ, ਕਿਰਨਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਆਓ ਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਪ੍ਰੋਗਰਾਮ ਦਾ ਅਗਲਾ ਗੀਤ। ਹੰਸਰਾਜ ਹੰਸ ਉਹਨਾਂ ਦੀ ਆਵਾਜ਼ ਵਿੱਚ,

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ ਚ ਅਗਲੇ ਗੀਤ ਨੂੰ ਸੁਣਨ ਲਈ ਸਾਨੂੰ ਫਰਮਾਇਸ਼ ਭੇਜੀ ਹੈ ਜੀ ਪਦਮਾ ਟਾਕਿਸ ਨੇਪਾ ਨਗਰ ਮੱਧ ਪ੍ਰਦੇਸ਼ ਤੋਂ, ਸੁਦਰਸ਼ਨ ਸ਼ਾਹ, ਪੱਲਵੀ ਪ੍ਰਖਰ ਕੁਸ਼ਲ, ਨੀਤੀ ਸ਼ਾਹ, ਸੁਰਭੀ, ਆਸ਼ਵਿਨ, ਮੰਗਲਾਬੈਨ ਤੇ ਰਾਜਿੰਦਰ ਜੀ ਸ਼ਾਹ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਨਜੀਤ ਕੌਰ ਹਠੂਰ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ ਚੁਗ, ਗੋਵਿੰਦ, ਟੋਨੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਹਰਜੀਤ ਕੈਂਥ ਮੌਜੀ ਕਲੋਨੀ ਡਾਪਾ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ, ਪਿੰਡ ਕਬੂਰ ਸ਼ਾਹ ਖੁੰਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਅਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਯਵਤਮਾਲ ਮਹਾਰਾਸ਼ਟਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸੰਤੋਸ਼ ਖੜਗਸੇ ਅਤੇ ਵਿਨੋਦ ਖੜਸੇ ਉਹਨਾਂ ਨੇ। ਹਰੀਸ਼ ਸਹਿਗਲ ਖੰਨਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਜਗਦੀਸ਼ ਸਹਿਗਲ, ਰਾਜ, ਪੂਜਾ, ਪਾਰਥ, ਸਾਰਥਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ। ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ। ਆਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਬਿਲਕੁਲ ਜੀ, ਫਰਮਾਇਸ਼ੀ ਸਿਲਸਿਲਾ ਜਾਰੀ ਹੈ। ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਪਾਟੀਆ, ਏਂਜਲ, ਨਵਨੀਤ, ਪੱਪੀ ਤੇ ਸੋਨੂ ਪਾਟੀਆ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ ਹੋਣਾ ਨੇ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮੇਨ ਬਾਜ਼ਾਰ ਮੰਡੀ ਲਾਦੁਕਾ ਤੋਂ ਵਰਿੰਦਰ ਕਾਲਰਾ, ਰੇਖਾ, ਪਰੀਕਸ਼ਿਤ, ਪ੍ਰਾਚੀ ਤੇ ਇਹਨਾਂ ਦਾ ਪੂਰਾ ਹੀ ਕਾਲਰਾ ਪਰਿਵਾਰ, ਕੁਲਵੰਤ ਸਿੰਘ, ਲਵ ਰਾਜ, ਔਲਖ, ਪਿੰਡ ਪੋਜੋ, ਫਿਰੋਜ਼ਪੁਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੇਸਟਰੋ, ਰੋਜ਼ੀ, ਪਰਲ, ਵਿਲਿਸ ਡਿਕੇਸਟਰੋ ਅਤੇ ਇਹਨਾਂ ਦਾ ਪੂਰਾ ਪਰਿਵਾਰ, ਪਿੰਡ ਕੁਮਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਅਦਿਬ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਮਜਨੂਕਾ ਟਿੱਲਾ ਤੋਂ ਕਮਲ ਬਲੂਜਾ, ਮਧੂ ਬਲੂਜਾ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ, ਮਾਹੀ, ਮਲਿਕ, ਈਸ਼ਿਤਾ ਅਰੋੜਾ, ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆ, ਨਮਨ ਟਿੰਗੀਆ, ਅਪਾਰ ਟਿੰਗੀਆ, ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ, ਅਰਨਵ, ਲਾਜਵੰਤੀ, ਅਨੀਤਾ ਰਾਣੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛਿੰਪਾ, ਕਪਿਲ, ਈਸ਼ਾਨ, ਪੂਜਾ ਪਰਿਹਾਰ, ਕੋਟਵਾ, ਨਾਰਾਇਣਪੁਰ, ਬਾਬਾ ਪੱਟੀ, ਬਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ, ਨੇਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਚਲ ਰਾਏ ਸਾਨੂੰ ਫਰਮਾਇਸ਼ ਭੇਜੇ ਨੇ। ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅਤੇ ਸੁਰੀਤ ਰਮੇਸ਼ ਸਾਹੂ, ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ, ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਨੰਦ ਅਤੇ ਪਰਮਾਨੰਦ ਆਰਿਆ, ਸਰੀਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ। ਆਓ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਸੁਰਿੰਦਰ ਬਿੰਦਰਖੇ ਦੀ, ਮਾਫ ਕਰਨਾ, ਸੁਰਜੀਤ ਬਿੰਦਰਖੇ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ ਦੁਪੱਤਣ ਤੇਰਾ ਸਤਰੰਗ ਦਾ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਤੇ ਜਿਹੜੀ ਫਰਮਾਇਸ਼ ਸਾਡੇ ਕੋਲ ਅਗਲੇ ਗੀਤ ਦੀ ਪਹੁੰਚੀ ਹੈ ਜੀ, ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ ਰਾਜ ਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ, ਰਾਮ ਲਾਲ ਖਰੋੜਾ ਅਤੇ ਇਹਨਾਂ ਦੇ ਪੂਰੇ ਹੀ ਮਾਧੋਪੁਰੀ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਫਰਮਾਇਸ਼ ਭੇਜੀ ਹੈ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ, ਸੋਨੂ, ਅਰਵਿੰਦ ਕੁਮਾਰ ਅਤੇ ਲਾਡੀ ਧਾਰੀਵਾਲ ਉਹਨਾਂ ਨੇ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਹਾੜਗੰਜ ਮੁਲਤਾਨੀ ਢਾਡਾ ਤੋਂ ਅਨਿਲ ਮੋਹਨ, ਊਸ਼ਾ, ਟਿੱਲੂ ਨਾਇਕ, ਮਧੂ ਨਾਇਕ, ਵੜਿੰਗਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੰਪਲ, ਇੰਜੀਨੀਅਰ ਅਨਮੋਲ, ਅਮਨਜੋਤ ਸਿੰਘ, ਰਮਨਜੋਤ ਸਿੰਘ ਸੰਪਲ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਦੰਤਰੇਗੀ ਤੋਂ ਭਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ, ਰੁਦਰ ਵਰਮਾ,

ਅਨਾ ਵਣਸ਼ਿੰਗੀ ਮਹਾਰਾਸ਼ਟਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਅਮੋਲ ਮਾਨਕਰ, ਸ਼ੋਭਾਤਾਈ ਮਾਨਕਰ, ਦੀਪਾਲੀ, ਸ਼ਲੋਕ ਕੁਮਾਰ, ਇਸਲਾਮਪੁਰਾ ਮਹਾਰਾਸ਼ਟਰ ਤੋਂ ਸਹਿਦੇਵ ਦਾਮੋਦਰ, ਸ਼ਸ਼ੀਕਲਾ ਦਾਮੋਦਰ ਅਤੇ ਸੁਮੇਧ ਕੁਮਾਰ ਹੋਣਾ ਨੇ, ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਮਯੰਕ, ਉੱਪਰਕੋਟ ਮੁਹੱਲਾ ਚੌਖੁੰਟੀ, ਬੁਲੰਦਸ਼ਹਿਰ ਤੋਂ ਸਾਨੂੰ ਫਰਮਾਇਸ਼ ਭੇਜੇ ਨੇ ਮੁਹੰਮਦ ਸਈਦ ਅਬਾਸੀ, ਨਿਗਹਿਤ ਪਰਵੀਨ ਅਬਾਸੀ, ਸ਼ਹਿਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜਾਨ, ਅਬਾਨ ਅਬਾਸੀ ਅਤੇ ਪੂਰਾ ਹੀ ਅਬਾਸੀ ਪਰਿਵਾਰ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ ਅਤੇ ਗੁਰਸ਼ਬਦ ਸਿੰਘ ਰਾਹੁਲ। ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਲਾਡੀ, ਵਿਸ਼ਾਲ, ਸ਼ਾਲਿਨੀ ਟਿਵਾਨਸ਼ੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਪਰਤ, ਕਮਲ, ਪੀਂਗਾ ਵਾਲਾ ਚੌਂਕ ਗੁਰਾਇਆਂ ਤੋਂ ਫਰਮਾਇਸ਼ ਭੇਜ ਰਹੇ ਨੇ। ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਪਿੰਕੀ, ਸੋਹਲ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ ਅਤੇ ਭਾਈ ਸੁੱਚਾ ਸਿੰਘ ਪਾਠਕ। ਸ਼ਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਜੀਤਾ, ਕੇਸ਼ੂ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਸ਼ਹਿਪੁਰ ਮੈਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਹਰਪ੍ਰੀਤ, ਗਗਨਦੀਪ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਇਹ ਸਾਨੂੰ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਫਰਮਾਇਸ਼ ਭੇਜ ਰਹੇ ਨੇ। ਆਹੋ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਬਿਲਕੁਲ ਜੀ, ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ, ਪੁਸ਼ਪਾ, ਸ਼ੈਲਿੰਦਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸ਼ਾਹਜੀ ਨਗਰ ਮਹਾਰਾਸ਼ਟਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸੰਤੋਸ਼ ਪਾਕਰੇ, ਸੁਨੈਨਾ, ਸੁਕੰਨਿਆ ਤੇ ਸਵਿਤਾ ਪਾਕਰੇ ਉਹਨਾਂ ਨੇ। ਬਾਲਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼, ਰਾਹੁਲ ਸ਼ਰਮਾ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ, ਨੰਗਲ ਖੇੜਾ ਨੇੜੇ ਫਗਵਾੜਾ ਤੋਂ। ਦੰਤਰੇਗੀ ਪਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਤੇ ਲੋਖੇਲਾਲ ਵਰਮਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਪੀਪਲ ਲੋੜ ਸਰਗਾਓਂ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਤੇ ਸ਼ਿਵਾਂਸ਼ ਵਰਮਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਦਾਦਾ ਬਾਬੂ ਰੋਡ ਝਾਰਖੰਡ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਮੁਹੰਮਦ ਯਾਸੀਨ ਅਨਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਆਬੂ ਅਹਦ, ਮਿਫਰਾ ਨਵਾਜ਼, ਬੇਬੀ ਚਾਹਤ ਤੇ ਸਾਦੀਆ ਹੋਣਾ ਨੇ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਹਨ ਲਾਲ ਰੱਥੀ, ਓਮ ਪ੍ਰਕਾਸ਼, ਸ਼ਗੁਨ, ਲਵਕੁਸ਼, ਛਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਪੱਟੀ, ਕਮਾਲਵਾਲਾ ਪਿੰਡ ਤੋਂ ਗੁਰਮੀਤ ਸਿੰਘ ਵਿਰਕ ਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਆਹੋ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਰਾਣੀ ਰਣਦੀਪ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ 35। ਵਧਦਿਆਂ ਜੀ ਫਰਮਾਇਸ਼ ਵੱਲ, ਦਾਊਦ ਸਰਾਂ ਨੇ ਸਹਾਰਨਪੁਰ ਤੋਂ ਫਰਮਾਇਸ਼ ਭੇਜੀ ਹੈ ਜੀ ਅਨਵਰ ਸਾਬਰੀ, ਸ਼ੰਨੂ, ਮੁਦੱਸਰ, ਮੁਜ਼ੱਕਰ ਅਤੇ ਜ਼ਰੀਫ ਅੰਸਾਰੀ ਹੋਣਾ ਨੇ।

0: ਇਸੇ ਗੀਤੇ ਨਾਲ ਹੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 12 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਰਾਹੀਂ ਬਸ ਕੁਝ ਹੀ ਪਲਾਂ ਚ।
1: नमस्कार, आकाशवाणी समाचार के साथ मैं विशाल शर्मा। प्रधानमंत्री नरेंद्र मोदी फ्रांस यात्रा के अंतिम

0: नमस्कार।
1: वसदे वेड़े प्रोग्राम सुन रहे तमाम स्रोतियां दा बहुत बहुत स्वागत। ते अज मेरे नाल मेरे सफर नू खूबसूरत बनाउणगे पूनम ते मैं तुहाडे नाल मीनू
0: जी। मीनू जी, की हाल चाल ने?
1: बहुत वधिया। पूनम जी, तुसी दसो की हाल चाल ने?
0: हाल चाल बहुत चंगे ने जी। ते जदों असीं मिल बैठदे हां हाल चाल होर भी बेहतर हो जांदे ने
1: जी।
0: ते हर दिन मीनू सानू कोई ना कोई सुनेहा दिंदा है। ये कुदरत दे सुनेहे, ये दिन त्यौहार, ये अलग अलग दिन सानू अजिहा सुनेहा दिंदे ने जिस नाल कि असी अपना जीवन पद्धर होर उच्चा चक सकीए, कुछ असी अपने जीवन नू बेहतर बना सकीए, कुछ सीख सकीए, सवार सकीए। ते साडा देश जिहड़ा है ना, साडा मुल्क गुरुआं पीरां दा मुल्क है जिथे उन्हां महान शख्सियतां ने सानू बहुत ही सोहणे सुनेहे दित्ते ने। ते अज दा दिन श्री गुरु अर्जन देव जी दा जो शहीदी पुरब है, ਉਹ ਸਾਨੂੰ ਸੁਨੇਹਾ ਦੇ ਰਿਹਾ ਹੈ ਕਿ ਸੱਚ ਦੇ ਲਈ, ਧਰਮ ਦੇ ਲਈ, ਮਨੁੱਖਤਾ ਦੇ ਲਈ ਦਿੱਤੀ ਜੋ ਕੁਰਬਾਨੀ, ਬਲੀਦਾਨ ਹੁੰਦਾ ਹੈ, ਉਹ ਪੂਰੇ ਮਾਨਵ ਇਤਿਹਾਸ ਦੇ ਵਿੱਚ ਇੱਕ ਅਦੁੱਤੀ ਮਿਸਾਲ ਹੁੰਦਾ ਹੈ।
1: ਬਿਲਕੁਲ ਸਹੀ ਕਿਹਾ ਪੂਨਮ ਤੁਸੀਂ। ਇਸ ਸ਼ਹਾਦਤ ਨੇ ਜਿੱਥੇ ਧਾਰਮਿਕ ਕੱਟੜਤਾ ਦੇ ਨਾਂ 'ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਚੁਣੌਤੀ ਦਿੱਤੀ, ਉੱਥੇ ਹੀ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈ ਤੋਂ ਮੁਕਤ ਵੀ ਕੀਤਾ
0: ਜੀ।
1: ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਗੁਰੂ ਸਨ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਅਤੇ ਸ਼ਾਂਤੀ ਦੇ ਪੁੰਜ ਵੀ ਕਿਹਾ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵਾਸਤੇ ਸੇਵਾ ਨਿਭਾਈ ਹੈ ਅਤੇ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਵੀ ਕੀਤਾ ਸੀ। ਸਾਲ 1606 ਈਸਵੀ ਵਿੱਚ ਮੁਗਲ ਪਾਤਸ਼ਾਹ ਜਹਾਂਗੀਰ ਦੇ ਹੁਕਮਾਂ 'ਤੇ ਲਾਹੌਰ ਵਿਖੇ ਗੁਰੂ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾ ਕੇ ਅਤੇ ਸਿਰ 'ਤੇ ਗਰਮ ਤੇਲ ਪਾ ਕੇ ਅਣਮਨੁੱਖੀ ਤਸੀਹੇ ਦਿੱਤੇ ਗਏ
0: ਜੀ।
1: ਅੱਜ ਦੇ ਦਿਨ ਇਸ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਗੁਰਦੁਆਰਾ ਸਾਹਿਬਾਨ ਵਿੱਚ ਇਕੱਤਰਿਤ ਹੁੰਦੀਆਂ ਨੇ। ਗੁਰੂ ਸਾਹਿਬ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ, ਕੀਰਤਨ ਦਰਬਾਰ ਸਜਾਏ ਜਾਂਦੇ ਨੇ ਅਤੇ ਜੇਠ ਮਹੀਨੇ ਦੀ ਭਿਆਨਕ ਗਰਮੀ ਨੂੰ ਮੁੱਖ ਰੱਖਦਿਆਂ ਥਾਂ ਥਾਂ 'ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਜਾਂਦੇ ਨੇ। ਜਿਵੇਂ ਕਿ ਤੁਸੀਂ ਪੂਨਮ ਕਿਹਾ ਕਿ ਇਹ ਪੰਜਾਬ ਦੀ ਖੂਬਸੂਰਤੀ ਹੈ। ਪੰਜਾਬ ਦੀ ਖੂਬਸੂਰਤੀ ਇਹ ਹੈ ਕਿ ਹਰ ਚੀਜ਼ ਨੂੰ ਅਸੀਂ ਬੜੇ ਪਿਆਰ ਦੇ ਨਾਲ ਨਿਭਾਉਂਦੇ ਹਾਂ ਔਰ ਬਹੁਤ ਚੀਜ਼ਾਂ ਸਿੱਖਦੇ ਨੇ। ਅੱਜ ਦੇ ਦਿਨ ਬਹੁਤ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਔਰ ਗੁਰੂ ਸਾਹਿਬ ਦੇ ਜਿਹੜੇ ਬਲਿਦਾਨ ਨੇ ਉਹਨਾਂ ਤੋਂ ਤਾਂ ਬਾਕੀ ਹਰ ਸੰਗਤ ਸਿੱਖ ਰਹੀ ਹੈ ਕਿ ਅੱਜ ਦੇਖੋ ਉਹਨਾਂ ਨੂੰ ਪ੍ਰਣਾਮ ਕਰ ਰਹੇ ਨੇ ਅਤੇ ਹਰ ਜੋ ਵੀ ਸੰਗਤਾਂ ਨੇ ਉਹਨਾਂ ਵਾਸਤੇ ਛਬੀਲਾਂ ਲਾਈਆਂ ਜਾ ਰਹੀਆਂ ਨੇ
0: ਜੀ। ਬਿਲਕੁਲ ਜੀ, ਉਹਨਾਂ ਦੀ ਜੋ ਇਹ ਸ਼ਹਾਦਤ ਹੈ ਉਸਨੂੰ ਯਾਦ ਕਰਦਿਆਂ ਹੋਇਆਂ ਇਸ ਮੌਕੇ 'ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਨੇ। ਸੋ ਗੁਰੂ ਜੀ ਦੇ ਤਪਦੇ ਤਸੀਹਿਆਂ ਨੂੰ ਯਾਦ ਕਰਨ ਦੇ ਨਾਲ ਨਾਲ ਸੇਵਾ ਅਤੇ ਮਨੁੱਖਤਾ ਦਾ ਜੋ ਸੰਦੇਸ਼ ਵੀ ਦਿੰਦੀਆਂ ਨੇ ਅਤੇ ਸਾਨੂੰ ਸਿਖਾਉਂਦੀਆਂ ਨੇ ਕਿ ਸੱਚ, ਇਨਸਾਫ ਅਤੇ ਮਨੁੱਖੀ ਭਲਾਈ ਲਈ ਹਰ ਹਾਲਾਤ ਦੇ ਵਿੱਚ ਡਟੇ ਰਹਿਣਾ ਚਾਹੀਦਾ ਹੈ। ਉਹਨਾਂ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਸੰਦੇਸ਼ ਇਹੀ ਹੈ, ਤੇਰਾ ਕੀਆ ਮੀਠਾ ਲਾਗੇ।

0: ਬਿਲਕੁਲ, ਮੈਨੂੰ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਜੇਕਰ ਇਨਸਾਨ ਰਾਜ਼ੀ ਰਵੇ ਤੇ ਸਹਿਣਸ਼ੀਲਤਾ ਆਪਣੇ ਆਪ ਹੀ ਆ ਜਾਂਦੀ ਹੈ, ਤੇ ਉਹ ਸਹਿਣਸ਼ੀਲਤਾ ਦੇ ਵਿੱਚ ਇਨਸਾਨ ਜੀਵਨ ਦੇ ਜੋ ਵੱਡੇ ਸੰਘਰਸ਼ ਨੇ ਉਹਨਾਂ ਨੂੰ ਵੀ ਆਸਾਨੀ ਨਾਲ ਸਹਿਣ ਕਰ ਜਾਂਦਾ ਹੈ ਤੇ ਬਹੁਤ ਮਜ਼ਬੂਤ ਹੋ ਕੇ ਨਿਕਲਦਾ ਹੈ।
1: ਵਾਕਈ ਪੂਨਮ ਬਿਲਕੁਲ ਸਹੀ ਗੱਲ ਕਹੀ ਤੁਸੀਂ। ਅਤੇ ਤੁਸੀਂ ਦੇਖੋਗੇ ਜਦੋਂ ਵੀ ਇਨਸਾਨ ਦੇ ਉੱਤੇ ਕਦੇ ਵੀ ਮੁਸ਼ਕਲਾਂ ਆਉਂਦੀਆਂ ਨੇ ਨਾ, ਇਨਸਾਨ ਸਬਰ ਨਹੀਂ ਰੱਖਦਾ। ਇਨਸਾਨ ਨੂੰ ਹਮੇਸ਼ਾ ਇਹ ਰਹਿੰਦਾ ਹੈ ਕਿ ਅਸੀਂ ਫਟਾਫਟ ਉਸ ਮੰਜ਼ਿਲ 'ਤੇ, ਉਸ ਮੁਕਾਮ 'ਤੇ ਜਾਂ ਜੋ ਵੀ ਅਸੀਂ ਚਾਹੁੰਦੇ ਹਾਂ ਫਟਾਫਟ ਮਿਲ ਜਾਏ। ਜੇ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਤਾਂ ਉਹਦੇ ਨਾਲ ਵੀ ਫਟਾਫਟ ਬੁਰਾ ਹੋ ਜਾਏ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਨਾ ਮਨ ਦੇ ਵਿੱਚ ਬੜੇ ਮਤਲਬ ਵਾਲੇ ਥੋਟ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਨੇ ਔਰ ਸਾਡੇ ਆਲੇ ਦੁਆਲੇ ਨੂੰ ਨੈਗੇਟਿਵਿਟੀ ਦੇ ਨਾਲ ਭਰ ਦਿੰਦੇ ਨੇ
0: ਜੀ। ਅਤੇ ਜੋ ਵੀ ਨਕਾਰਾਤਮਕਤਾ ਵਿਚਾਰਾਂ ਦੇ ਨਾਲ ਹੁੰਦੀ ਹੈ ਨਾ, ਸਾਡੀ ਸਿਹਤ 'ਤੇ ਵੀ ਅਸਰ ਪਾਉਂਦੀ ਹੈ। ਅਤੇ ਕਹਿੰਦੇ ਨੇ ਕਿ ਜਿਹੋ ਜਿਹਾ ਸਾਡਾ ਮਨ ਹੁੰਦਾ ਹੈ ਉਹੋ ਜਿਹਾ ਸਾਡਾ ਸਰੀਰ ਹੁੰਦਾ ਹੈ। ਸੋ ਇਹ ਨਕਾਰਾਤਮਕਤਾ ਸਾਡੇ ਆਸ ਪਾਸ ਨਾ ਹੋਵੇ ਇਸ ਲਈ ਕੋਸ਼ਿਸ਼ ਕਰਦੇ ਰਹਿਣਾ ਜ਼ਰੂਰੀ ਹੈ। ਅੱਜ ਸਾਡਾ ਸਿਹਤ ਦਾ ਸਿਲਸਿਲਾ ਹੈ ਰੇਡੀਓ ਡਾਕਟਰ।
1: ਬਿਲਕੁਲ, ਵੀਰਵਾਰ ਨੂੰ ਹੁੰਦਾ ਹਮੇਸ਼ਾ ਰੇਡੀਓ ਡਾਕਟਰ, ਅਤੇ ਅੱਜ ਡਾਕਟਰ ਅਮਿਤ ਸਿਗਨਲ ਦੇ ਨਾਲ ਅਸੀਂ ਗੱਲਬਾਤ ਕਰਾਂਗੇ
0: ਜੀ। ਡਾਕਟਰ ਅਮਿਤ ਸਿੰਗਲ ਹੋਣਾ ਦੇ ਪੀਲੀਆ ਕਾਰਨ ਅਤੇ ਇਲਾਜ ਦੇ ਬਾਰੇ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਸੀ, ਅਤੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਾਂ ਸੁਣਦੇ ਹਾਂ ਜੀ।
1: ਜੀ,
2: ਰੇਡੀਓ ਡਾਕਟਰ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ ਡਾਕਟਰ ਅਮਿਤ ਸਿੰਗਲ ਨਾਲ, ਜਿਹੜੇ ਕਿ ਪੇਟ ਅਤੇ ਜਿਗਰ ਰੋਗਾਂ ਦੇ ਮਾਹਰ ਨੇ। ਡਾਕਟਰ ਅਮਿਤ ਸਿੰਗਲ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓਜ਼ 'ਚ।
3: ਧੰਨਵਾਦ ਜੀ।
2: ਡਾਕਟਰ ਸਾਹਿਬ, ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਪੀਲੀਏ ਦੇ ਬਾਰੇ
3: ਜੀ,
2: ਪੀਲੀਆ ਕਾਰਨ ਅਤੇ ਇਲਾਜ
3: ਜੀ।
2: ਜਦੋਂ ਆਪਾਂ ਪੀਲੀਏ ਦੀ ਗੱਲ ਕਰਦੇ ਹਾਂ ਤਾਂ ਸਾਰਿਆਂ ਦੇ ਦਿਮਾਗ 'ਚ ਇੱਕੋ ਹੀ ਤਸਵੀਰ ਬਣਦੀ ਹੈ ਕਿ ਪੀਲੀਆ ਮਤਲਬ ਚਿਹਰੇ ਦਾ ਪੀਲਾ ਹੋ ਜਾਣਾ, ਅੱਖਾਂ ਦਾ ਪੀਲਾ ਹੋ ਜਾਣਾ। ਸਹੀ ਮਾਇਨਿਆਂ ਦੇ ਵਿੱਚ ਜੇਕਰ ਆਪਾਂ ਪੀਲੀਏ ਨੂੰ ਡਿਫਾਈਨ ਕਰਨਾ ਹੋਵੇ, ਪੀਲੀਏ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਪੀਲੀਆ ਕੀ ਹੈ?
3: ਬਿਲਕੁਲ, ਜੋ ਤੁਸੀਂ ਗੱਲ ਕਹੀ ਪੀਲੀਏ ਦੀ ਪਰਿਭਾਸ਼ਾ ਇਹੀ ਹੈ ਜੀ। ਪੀਲੀਆ ਮਤਲਬ ਸਰੀਰ ਦੇ ਵਿੱਚ ਇੱਕ ਪੀਲੇ ਰੰਗ ਦਾ ਪਦਾਰਥ ਹੁੰਦਾ ਹੈ, ਬਿਲੀ ਰੂਬਿਨ ਜਿਹਨੂੰ ਅਸੀਂ ਸਾਡੀ ਭਾਸ਼ਾ 'ਚ ਕਹਿੰਦੇ ਹਾਂ, ਉਹਦੀ ਮਾਤਰਾ ਵੱਧ ਜਾਂਦੀ ਹੈ। ਉਹਦਾ ਰੰਗ ਪੀਲਾ ਹੁੰਦਾ ਹੈ ਅਤੇ ਉਹਦੇ ਨਾਲ ਜਿਵੇਂ ਜਿਵੇਂ ਉਹਦੀ ਮਾਤਰਾ ਵੱਧਦੀ ਜਾਂਦੀ ਹੈ, ਅੱਖਾਂ ਦਾ ਰੰਗ ਪੀਲਾ ਹੋ ਜਾਂਦਾ ਹੈ, ਚਮੜੀ ਦਾ ਰੰਗ ਵੀ ਪੀਲਾ ਪੈਣ ਲੱਗ ਜਾਂਦਾ ਹੈ ਅਤੇ ਪਿਸ਼ਾਬ ਵੀ ਪੀਲਾ ਆਉਣ ਲੱਗ ਜਾਂਦਾ ਹੈ। ਤਾਂ ਇਹਨੂੰ ਜਿਹੜਾ ਹੈ ਇਹ ਇੱਕ ਲੱਛਣ ਹੈ ਜਿਹਨੂੰ ਕਿ ਅਸੀਂ ਪੀਲੀਆ ਕਹਿੰਦੇ ਹਾਂ। ਜਿਵੇਂ ਜਿਵੇਂ ਪੀਲੀਏ ਦੀ ਮਾਤਰਾ ਵੱਧਦੀ ਜਾਂਦੀ ਹੈ ਤਾਂ ਸਾਨੂੰ ਨਜ਼ਰ ਆਉਂਦਾ ਹੈ ਪੀਲਾਪਨ। ਪਰ ਜੇ ਪੀਲੀਏ ਦੀ ਮਾਤਰਾ ਬਹੁਤ ਥੋੜ੍ਹੀ ਹੋਵੇ, ਜਿਵੇਂ ਕਿ ਨੋਰਮਲ 1 ਪੁਆਇੰਟ ਹੁੰਦੀ ਆ, ਜੇ 2 ਪੁਆਇੰਟ 3 ਪੁਆਇੰਟ 4 ਪੁਆਇੰਟ ਤੱਕ ਹੋਵੇ ਤਾਂ ਕਈ ਵਾਰ ਉਹ ਪੀਲਾਪਨ ਨਜ਼ਰ ਨਹੀਂ ਆਉਂਦਾ ਮਰੀਜ਼ ਨੂੰ। ਪਰ ਜਦੋਂ 3-4 ਪੁਆਇੰਟ ਤੋਂ ਵੱਧ ਜਾਂਦਾ ਹੈ ਤਾਂ ਉਹ ਪੀਲਾਪਨ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ।
2: ਡਾਕਟਰ ਸਾਹਿਬ, ਇਹ ਤਾਂ ਹੋ ਗਿਆ ਕਿ ਤੁਸੀਂ ਦੱਸ ਦਿੱਤਾ ਵੀ ਪੀਲਾਪਨ ਜਦੋਂ ਵੱਧ ਜਾਵੇ ਤਾਂ ਨਜ਼ਰ ਆਉਣ ਲੱਗ ਪੈਂਦਾ
3: ਜੀ।
2: ਪੀਲੀਆ ਹੁੰਦਾ ਕਿਉਂ ਹੈ
3: ਜੀ? ਪੀਲੀਆ ਇੱਕ ਲੱਛਣ ਹੈ, ਉਹ ਆਪਣੇ ਆਪ 'ਚ ਇੱਕ ਬਿਮਾਰੀ ਨਹੀਂ ਹੈ। ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹਾਂ, ਜਿਵੇਂ ਬੁਖਾਰ ਹੈ, ਮੰਨ ਲਓ ਆਪਾਂ ਨੂੰ ਬੁਖਾਰ ਹੋਇਆ ਹੈ ਤਾਂ ਬੁਖਾਰ ਇੱਕ ਲੱਛਣ ਹੈ, ਉਹਦੇ ਕਈ ਕਾਰਨ ਹੋ ਸਕਦੇ ਹੈ। ਉਹ ਵਾਇਰਲ ਬੁਖਾਰ ਹੋ ਸਕਦਾ ਹੈ, ਉਹ ਡੇਂਗੂ ਬੁਖਾਰ ਹੋ ਸਕਦਾ ਹੈ, ਉਹ ਟੀਬੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਪੀਲੀਆ ਵੀ ਇੱਕ ਲੱਛਣ ਹੈ, ਉਹਦੇ ਕਈ ਕਾਰਨ ਨੇ। ਉਹ ਕਈ ਕਾਰਨਾਂ ਕਰਕੇ ਹੁੰਦਾ ਹੈ, ਜਿਵੇਂ ਕਿ ਪਾਣੀ ਖਾਣੇ 'ਤੇ ਪਾਣੀ ਦੀ ਇਨਫੈਕਸ਼ਨ
2: ਜੀ,
3: ਜਿਹਨੂੰ ਕਿ ਅਸੀਂ ਵਾਇਰਲ ਹੈਪੇਟਾਈਟਸ ਕਹਿੰਦੇ ਹਾਂ, ਵਾਇਰਲ ਹੈਪੇਟਾਈਟਸ ਏ ਅਤੇ ਈ। ਉਹਦੇ ਵਿੱਚ ਖਾਣ ਪੀਣ ਤੋਂ ਲਿਵਰ 'ਚ ਇਨਫੈਕਸ਼ਨ ਹੋ ਜਾਂਦੀ ਹੈ। ਅੱਜ ਕੱਲ੍ਹ ਦਾ ਜੋ ਮੌਸਮ ਚੱਲ ਰਿਹਾ, ਬਰਸਾਤਾਂ ਵਾਲਾ ਮੌਸਮ, ਉਹਦੇ ਵਿੱਚ ਇਹ ਬਿਮਾਰੀ ਬਹੁਤ ਕਾਮਨ ਹੈ। ਸਾਡੇ ਹਸਪਤਾਲ ਦੇ ਵਿੱਚ ਹਮੇਸ਼ਾ 4-5 ਮਰੀਜ਼ ਇਸ ਚੀਜ਼ ਦੇ ਦਾਖਲ ਰਹਿੰਦੇ ਨੇ, ਜਿਹੜੇ ਕਿ ਖਾਣ ਪੀਣ ਦੇ ਕਰਕੇ ਇਨਫੈਕਸ਼ਨ ਹੋ ਗਈ ਹੈ, ਵਾਇਰਲ ਹੈਪੇਟਾਈਟਸ ਹੋ ਗਿਆ ਅਤੇ ਪੀਲੀਆ ਹੋ ਗਿਆ ਹੈ
2: ਜੀ।
3: ਫਿਰ ਇੱਕ ਪੀਲੀਆ ਹੁੰਦਾ ਹੈ ਕਾਲਾ ਪੀਲੀਆ, ਜਿਹਨੂੰ ਕਿ ਪੰਜਾਬੀ 'ਚ ਕਾਲਾ ਪੀਲੀਆ ਕਹਿੰਦੇ ਨੇ, ਪਰ ਐਕਚੁਲੀ ਹੈਪੇਟਾਈਟਸ ਬੀ ਅਤੇ ਸੀ ਕਹਿੰਦੇ ਹਾਂ। ਉਹ ਪੀਲੀਆ ਹੁੰਦਾ ਹੈ ਉਹਨਾਂ ਲੋਕਾਂ 'ਚ ਜਿਹੜਾ ਨਸ਼ਾ ਕਰਦੇ ਨੇ
2: ਜੀ,
3: ਸਰਿੰਜਾਂ ਵਰਤਦੇ ਨੇ ਇੱਕ ਦੂਜੇ ਦੀਆਂ, ਜਾਂ ਜਿਹੜੇ ਇੱਕ ਮਰੀਜ਼ ਨੂੰ ਹੈ ਉਹਦਾ ਖੂਨ ਕਿਸੇ ਹੋਰ ਨੂੰ ਚੜ੍ਹਾ ਦਿੱਤਾ ਜਾਵੇ, ਉਹਦੇ ਲੱਗੀ ਹੋਈ ਸੂਈ ਕਿਸੇ ਹੋਰ ਦੇ ਲੱਗ ਜਾਵੇ, ਸੈਕਸੁਅਲ ਕੰਟੈਕਟ

0: ਨਾਲ ਹੁੰਦਾ ਹੈ,
1: ਹੂੰ
0: ਮਾਂ ਤੋਂ ਬੱਚੇ ਨੂੰ ਚਲਾ ਜਾਂਦਾ ਹੈ, ਉਹ
1: ਜੀ
0: ਖਾਣੇ ਪੀਣੇ ਤੋਂ ਨਹੀਂ ਹੁੰਦਾ,
1: ਜੀ
0: ਉਹ ਇੱਕ ਅਲੱਗ ਤਰ੍ਹਾਂ ਦਾ ਪੀਲੀਆ ਹੈ।
1: ਜੀ
0: ਫਿਰ ਇੱਕ ਪੀਲੀਆ ਹੋ ਜਾਂਦਾ ਹੈ ਜਦੋਂ ਲਿਵਰ ਦੇ ਵਿੱਚ ਕੋਈ ਰਸੋਲੀ ਬਣ ਜਾਵੇ, ਕੈਂਸਰ ਬਣ ਜਾਵੇ, ਉਹਦੇ ਕਰਕੇ ਪੀਲੀਆ ਹੋ ਜਾਂਦਾ ਹੈ। ਜੇ ਪਿੱਤੇ ਦੀ ਕੋਈ ਪੱਥਰੀ ਫਿਸਲ ਕੇ ਲਿਵਰ ਦੀ ਪੈਪ 'ਚ ਚਲੀ ਜਾਵੇ ਤਾਂ
1: ਤਾਂ
0: ਵੀ ਪੀਲੀਆ ਹੋ
1: ਜੀ
0: ਜਾਂਦਾ ਹੈ।
1: ਜੀ
0: ਤਾਂ ਪੀਲੀਆ ਹੋਣ ਦੇ ਵੱਖ ਵੱਖ ਤਰੀਕੇ ਦੇ ਕਾਰਨ ਹੋ ਸਕਦੇ ਨੇ।
1: ਜੀ
0: ਜੇ ਸਾਡਾ ਖੂਨ ਸਰੀਰ ਦੇ ਵਿੱਚ ਟੁੱਟਣਾ ਸ਼ੁਰੂ ਹੋ ਜਾਵੇ, ਡੈਮੇਜ ਹੋਣਾ ਸ਼ੁਰੂ ਹੋ ਜਾਵੇ, ਤਾਂ ਵੀ ਪੀਲੀਆ ਹੋ ਜਾਂਦਾ ਹੈ। ਤਾਂ ਜਦੋਂ ਵੀ ਕੋਈ ਮਰੀਜ਼ ਨੂੰ ਪੀਲੀਆ ਹੁੰਦਾ ਹੈ, ਉਹਨਾਂ ਸਾਰਿਆਂ ਦਾ ਇੱਕੋ ਹੀ ਕਾਰਨ ਜਾਂ ਇੱਕੋ ਹੀ ਇਲਾਜ ਨਹੀਂ ਹੁੰਦਾ, ਸਾਨੂੰ ਲੱਭਣਾ ਪੈਂਦਾ ਹੈ ਕਿ ਉਹਦਾ ਕਾਰਨ ਕੀ ਆ,
1: ਜੀ,
0: ਅਤੇ ਉਹਦੇ ਹਿਸਾਬ ਨਾਲ ਉਹਦਾ ਇਲਾਜ ਕਰਨਾ ਪੈਂਦਾ।
1: ਡਾਕਟਰ ਸਾਹਿਬ, ਤਾਂ ਤੁਸੀਂ ਦੱਸ ਦਿੱਤੇ 3-4 ਤਰ੍ਹਾਂ ਦੇ ਪੀਲੀਏ,
0: ਜੀ,
1: ਔਰ ਜਿਹੜਾ ਇੱਕ ਆਮ ਕਾਮਨ ਪੀਲੀਆ ਹੈ ਉਹ ਖਾਣ ਪੀਣ ਦੀ
0: ਜੀ
1: ਬਦਹਜ਼ਮੀ ਕਰਕੇ ਜਾਂ
0: ਬਿਲਕੁਲ
1: ਖਾਣ ਪੀਣ ਦੀ ਕੁਤਾਹੀ ਵਰਤੀ ਨਹੀਂ ਅਸੀਂ ਅਤੇ ਪੀਲੀਆ ਹੋ ਗਿਆ।
0: ਜੀ
1: ਖਾਸ ਤੌਰ 'ਤੇ ਕਹਿੰਦੇ ਨੇ ਕਿ ਬਰਸਾਤਾਂ ਦੇ ਮੌਸਮ ਵਿੱਚ ਇਹ ਪੀਲੀਆ ਕੁਝ ਜ਼ਿਆਦਾ ਹੁੰਦਾ, ਦੂਸ਼ਿਤ ਪਾਣੀ ਪੀ ਲਿਆ, ਗੰਦਾ ਪਾਣੀ ਪੀ ਲਿਆ, ਉਸ ਵਜ੍ਹਾ ਕਰਕੇ ਹੋ ਜਾਂਦਾ। ਡਾਕਟਰ, ਇੱਕ ਤਾਂ ਪੀਲੀਆ ਤੁਸੀਂ ਦੱਸ ਦਿੱਤਾ ਕਿ ਬੰਦੇ ਨੂੰ ਹਲਕਾ ਹਲਕਾ ਬੁਖਾਰ ਰਹਿੰਦਾ, ਔਰ ਦੂਸਰਾ ਅੱਖਾਂ ਦੇ ਵਿੱਚ ਜਾਂ ਹੋਰ ਸਰੀਰ ਦੇ ਦੂਸਰੇ ਅੰਗਾਂ ਦੇ ਵਿੱਚ ਪੀਲਾਪਣ ਨਜ਼ਰ ਆਉਣ ਲੱਗ ਪੈਂਦਾ, ਇਸ ਤੋਂ ਇਲਾਵਾ ਪੀਲੀਏ ਦੀਆਂ ਹੋਰ ਕੀ ਨਿਸ਼ਾਨੀਆਂ ਨੇ?
0: ਸਭ ਤੋਂ ਪਹਿਲਾਂ ਜਦੋਂ ਜਿਹਨੂੰ ਕਿਸੇ ਮਰੀਜ਼ ਨੂੰ ਜਿਹੜਾ ਇਹ ਵਾਲਾ ਪੀਲੀਆ ਜਿਹੜਾ ਤੁਸੀਂ ਗੱਲ ਕੀਤੀ, ਜਿਹੜੀ ਅੱਜ ਕੱਲ੍ਹ ਦੇ ਸੀਜ਼ਨ 'ਚ ਹੁੰਦਾ ਹੈ ਅਤੇ ਖਾਣ ਪਾਣ ਦੀ ਕੁਤਾਹੀ ਨਾਲ ਹੁੰਦਾ ਹੈ, ਗੰਦਾ ਦੂਸ਼ਿਤ ਪਾਣੀ ਜਾਂ ਦੂਸ਼ਿਤ ਖਾਣਾ ਖਾਣ ਨਾਲ ਹੁੰਦਾ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਮਰੀਜ਼ ਨੂੰ ਜਿਹੜੇ ਲੱਛਣ ਆਉਂਦੇ ਨੇ, ਹਲਕਾ ਬੁਖਾਰ ਹੋਣਾ, ਭੁੱਖ ਨਾ ਲੱਗਣਾ, ਥੋੜ੍ਹਾ ਉਲਟੀ ਦਾ ਮਨ ਕਰਨਾ, ਜੀ ਮਿਚ ਲਾਉਣਾ, ਸਰੀਰ ਦਾ ਥੱਕਣਾ ਟੁੱਟਣਾ, ਇਹ ਸਭ ਤੋਂ ਪਹਿਲਾਂ ਲੱਛਣ ਆਉਂਦੇ ਨੇ ਪੀਲੀਏ ਤੋਂ ਵੀ ਪਹਿਲਾਂ। ਅਤੇ ਫਿਰ ਮਰੀਜ਼ ਨੂੰ 3-4 ਦਿਨਾਂ ਬਾਅਦ ਪੀਲੀਆ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਜਾਂ ਉਹ ਟੈਸਟ ਕਰਾਉਂਦੇ ਤਾਂ ਉਹਦੇ 'ਚ ਪੀਲੀਆ ਪਤਾ ਲੱਗ ਜਾਂਦਾ ਹੈ। ਚਾਰ ਤਿੰਨ ਚਾਰ ਦਿਨਾਂ ਤੱਕ ਬੁਖਾਰ, ਉਲਟੀ ਦਾ ਮਨ, ਦਰਦਾਂ, ਇਹ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਪੀਲੀਆ ਵਧਣਾ ਸ਼ੁਰੂ ਹੋ ਜਾਂਦਾ।
1: ਜੀ,
0: ਕਹਿਣ ਦਾ ਭਾਵ ਇਹ ਕਿ ਬਾਕੀ ਲੱਛਣ 4-5 ਦਿਨਾਂ 'ਚ ਠੀਕ ਹੋ ਜਾਂਦੇ ਨੇ ਅਤੇ ਪੀਲੀਆ ਠੀਕ ਹੋਣ ਦੇ ਵਿੱਚ 2-3 ਹਫ਼ਤੇ ਲੱਗ ਜਾਂਦੇ ਨੇ।
1: ਜੀ, ਡਾਕਟਰ ਸਾਹਿਬ, ਤੁਸੀਂ ਆਮ ਦੇਖਿਆ ਹੋਣਾ ਕਿ ਤੁਹਾਡੇ ਕੋਲ ਮਰੀਜ਼ ਉਦੋਂ ਹੀ ਆਉਂਦਾ ਜਦੋਂ ਪਾਣੀ ਸਿਰ ਤੋਂ ਨਿਕਲ ਚੁੱਕਿਆ ਹੁੰਦਾ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਕਈ ਵਾਰੀ ਇਲਾਜ ਥੋੜ੍ਹਾ ਲੰਬਾ ਚੱਲਦਾ ਫਿਰ ਬਾਅਦ ਵਿੱਚ। ਆਮ ਤੌਰ 'ਤੇ ਸਾਡੀ ਇੱਕ ਧਾਰਨਾ ਬਣੀ ਹੋਈ ਹੈ ਕਿ ਪੀਲੀਆ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਆਪਾਂ ਦੇਸੀ ਓੜ ਪੋੜ ਦੇ ਨਾਲ ਠੀਕ ਕਰ ਸਕਦੇ ਹਾਂ, ਫਟਕੜੀ ਲਈ, ਖਿੰਦ ਕੀਤਾ ਖਾ ਲਈ, ਜਾਂ ਫਲਾਨੀ ਥਾਂ 'ਤੇ ਉਹ ਪੀਲੀਆ ਠਾਕਦਾ ਉਹਨੂੰ ਬਖਸ਼ ਹੈਗੀ ਹੈ, ਇੱਥੇ ਤੁਸੀਂ ਕੀ ਕਹਿਣਾ ਚਾਹੋਗੇ?
0: ਇਹ ਬਿਲਕੁਲ ਧਾਰਨਾ ਸਹੀ ਹੈ ਜੀ, ਅਤੇ ਸਾਡੇ ਕੋਲ ਵੀ ਬਹੁਤ ਸਾਰੇ ਮਰੀਜ਼ ਆਉਂਦੇ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਉਪਾਅ ਕਰਦੇ ਨੇ। ਉਹਦਾ ਕਾਰਨ ਇਹ ਹੈ ਕਿ ਜਿਹੜਾ ਇਹ ਵਾਇਰਲ ਹੈਪੇਟਾਈਟਸ, ਜਿਹੜਾ ਇਸ ਟਾਈਪ ਦਾ ਪੀਲੀਆ ਹੈ ਜਿਹੜਾ ਕਿ ਖਾਣ ਪੀਣ ਦੀ ਕੁਤਾਹੀ ਨਾਲ ਹੁੰਦਾ ਹੈ, ਇਹ ਇੱਕ ਸੈਲਫ ਲਿਮਿਟਿੰਗ ਡਿਜ਼ੀਜ਼ ਹੈ। ਇਹ 2-3 ਹਫ਼ਤੇ ਜਾਂ 4 ਹਫ਼ਤੇ ਦੇ ਵਿੱਚ ਇਹਨੇ ਆਪੇ ਠੀਕ ਹੋ ਜਾਣਾ ਹੈ,
1: ਅਤੇ ਨਾ ਲੱਗ ਜਾਂਦਾ
0: ਉਸ ਓੜ ਪੋੜ ਦਾ ਜਿਹਨੇ ਕਿ ਉਹ ਕੀਤੇ, ਚਾਹੇ ਉਹ ਧਾਗਾ ਬੰਨ ਕੇ, ਚਾਹੇ ਕੋਈ ਤਵੀਜ਼ ਬੰਨ ਕੇ, ਜਾਂ ਕੁਛ ਵੀ ਕਰਕੇ। ਅਸੀਂ ਡਾਕਟਰ ਹੋ ਕੇ ਵੀ ਮਰੀਜ਼ ਨੂੰ ਇਹੀ ਸਮਝਾਉਂਦੇ ਹਾਂ ਕਿ ਇਹਨੇ ਆਪੇ ਠੀਕ ਹੋਣਾ ਹੈ, ਇਹਦੇ ਲਈ ਕੋਈ ਖਾਸ ਦਵਾਈ ਦੀ ਲੋੜ ਨਹੀਂ ਹੈ। ਅਸੀਂ ਜੋ ਮਰੀਜ਼ ਨੂੰ ਦਵਾਈ ਦਿੰਦੇ ਹਾਂ ਉਹ ਇਸੇ ਲਈ ਦਿੰਦੇ ਹਾਂ ਕਿ ਮਰੀਜ਼ ਦੀ ਖੁਰਾਕ ਚੰਗੀ ਰਹੇ, ਉਹਨੂੰ ਜੇ ਕੋਈ ਬੁਖਾਰ ਹੈ, ਉਲਟੀ ਹੈ, ਉਹ ਨਾਲ ਠੀਕ ਹੋ ਜਾਵੇ, ਅਤੇ ਉਹਨੇ 3-4 ਹਫ਼ਤਿਆਂ 'ਚ ਠੀਕ ਹੋ ਜਾਣਾ ਹੈ। ਤਾਂ ਉਹ ਨਾ ਤਾਂ ਸਾਡੀ ਦਵਾਈ ਕਰਕੇ ਠੀਕ ਹੁੰਦਾ ਹੈ, ਨਾ ਹੀ ਉਹ ਕਿਸੇ ਓੜ ਪੋੜ ਕਰਕੇ ਠੀਕ ਹੁੰਦਾ ਹੈ, ਉਹ ਟਾਈਮ ਦੇ ਨਾਲ ਆਪੇ ਠੀਕ ਹੁੰਦਾ ਹੈ। ਪਰ ਇਸ ਤੋਂ ਇਲਾਵਾ ਜਿਹੜੇ ਪੀਲੀਏ ਨੇ, ਚਾਹੇ ਉਹ ਕਾਲਾ ਪੀਲੀਆ ਹੈ ਹੈਪੇਟਾਈਟਸ ਬੀ ਸੀ ਵਾਲਾ, ਚਾਹੇ ਉਹ ਪੀਲੀਆ ਹੈ ਲਿਵਰ ਦੀ ਰਸੋਲੀ ਕੈਂਸਰ ਵਾਲਾ ਜਾਂ ਪੱਥਰੀ ਵਾਲਾ, ਉਹ ਕਿਸੇ ਵੀ ਇਸ ਤਰ੍ਹਾਂ ਓੜ ਪੋੜ ਨਾਲ ਠੀਕ ਨਹੀਂ ਹੋ ਸਕਦੇ। ਉਹਨਾਂ ਨੂੰ ਪ੍ਰੋਪਰ ਇਲਾਜ ਅਤੇ ਡਾਇਗਨੋਸਿਸ ਦੀ ਲੋੜ ਪੈਂਦੀ ਹੈ। ਉਹ ਵਾਲੇ ਮਰੀਜ਼ ਜਿਹੜੇ ਓੜ ਪੋੜ 'ਚ ਪੈ ਜਾਂਦੇ ਹੈ ਅਤੇ ਆਪਣੇ ਇਲਾਜ ਨੂੰ ਲੇਟ ਕਰ ਲੈਂਦੇ ਹੈ, ਉਹਦੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਜਿਹੜੇ ਇਹ ਬਿਮਾਰੀ ਵਾਲੇ ਹੈ, ਉਹਨਾਂ ਨੇ ਤਾਂ ਵੈਸੇ ਵੀ ਠੀਕ ਹੋਣਾ ਸੀ, ਚਲੋ ਸਾਡੀ ਦਵਾਈ ਨਾਲ ਠੀਕ ਹੋ ਗਏ ਜਾਂ ਓੜ ਪੋੜ ਨਾਲ ਠੀਕ ਹੋ ਗਏ, ਕੋਈ ਫਰਕ ਨਹੀਂ ਪੈਂਦਾ
1: ਜੀ।
0: ਪਰ ਹਰ ਪੀਲੀਆ ਉਸ ਨਾਲ ਠੀਕ ਨਹੀਂ ਹੋ ਸਕਦਾ। ਇਹ ਮੈਂ ਰੇਡੀਓ ਦੇ ਮਾਧਿਅਮ ਨਾਲ ਮਰੀਜ਼ਾਂ ਨੂੰ ਦੱਸਣਾ ਚਾਹਾਂਗਾ ਕਿ ਹਰ ਪੀਲੀਏ ਨੂੰ ਝਾੜ ਕੇ ਤਵੀਜ਼ਾਂ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਪੀਲੀਏ ਦੀ ਕਈ ਸਾਰੀਆਂ ਕਿਸਮਾਂ ਨੇ ਜਿਵੇਂ ਮੈਂ ਦੱਸਿਆ, ਅਤੇ ਜੇ ਪੀਲੀਆ ਹੋਇਆ ਹੈ ਤਾਂ ਇੱਕ ਵਾਰ ਟੈਸਟ ਜ਼ਰੂਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਜੇ ਉਹ ਕਹਿੰਦੇ ਨੇ ਵੀ ਇਹ ਇਨਫੈਕਸ਼ਨ ਜਿਹੜੀ ਹੈ ਪਾਣੀ ਦੀ ਖਾਣੇ ਨਾਲ ਹੋਈ ਹੈ, ਤਾਂ ਹੀ ਉਹ ਠੀਕ ਹੋ ਸਕਦਾ ਹੈ, ਨਹੀਂ ਤਾਂ ਬਾਕੀਆਂ ਦੇ ਅਲੱਗ ਇਲਾਜ ਨੇ
1: ਜੀ। ਡਾਕਟਰ ਸਾਹਿਬ, ਪੀਲੀਆ ਖਤਰਨਾਕ ਕਦੋਂ ਹੋ ਜਾਂਦਾ ਹੈ?
0: ਜਦੋਂ ਪੀਲੀਏ ਦੇ ਨਾਲ ਲਿਵਰ ਫੇਲੀਅਰ ਦੇ ਲੱਛਣ ਆਉਣੇ ਸ਼ੁਰੂ ਹੋ ਜਾਣ। ਲਿਵਰ ਦੇ ਫੇਲ ਹੋਣ ਦੇ 3 ਮੇਨ ਲੱਛਣ ਨੇ ਜੀ। ਨੰਬਰ 1, ਭੁੱਖ ਬਿਲਕੁਲ ਨਾ ਲੱਗਣਾ, ਜਾਂ ਉਲਟੀਆਂ ਇੰਨੀਆਂ ਕੁ ਆਉਣਾ ਕਿ ਮਰੀਜ਼ ਦੇ ਅੰਦਰ ਪਾਣੀ ਵੀ ਨਹੀਂ ਜਾ ਰਿਹਾ,
1: ਪਚਦਾ ਹੀ
0: ਕੁਛ ਨਹੀਂ। ਉਹਦੇ ਬਲੀਡਿੰਗ ਹੋਣ ਲੱਗ ਜਾਵੇ ਕਿਸੇ ਨਾ ਕਿਸੇ ਥਾਂ ਤੋਂ
1: ਜੀ।
0: ਮੰਨ ਲਓ ਦੰਦਾਂ 'ਚ ਖੂਨ ਆ ਰਿਹਾ ਹੈ, ਟੱਟੀ 'ਚ ਖੂਨ ਆ ਰਿਹਾ ਹੈ, ਸਰੀਰ 'ਚ ਨੀਲ ਧੱਬੇ ਨਿਸ਼ਾਨ ਆਪੇ ਪੈ ਜਾ ਰਹੇ ਨੇ, ਅਤੇ ਤੀਸਰਾ, ਮਰੀਜ਼ ਬੇਹੋਸ਼ੀ ਜਿਹੀ 'ਚ ਜਾ ਰਿਹਾ ਹੈ, ਸੁੱਤਾ ਹੀ ਰਹਿੰਦਾ ਹੈ, ਗੱਲਾਂ ਭੁੱਲ ਰਿਹਾ ਹੈ, ਸਵੇਰ ਦਾ ਖਾਧਾ ਸ਼ਾਮ ਨੂੰ ਯਾਦ ਨਹੀਂ ਰਹਿੰਦਾ, ਜਾਂ ਬਿਲਕੁਲ ਹੀ ਬੇਹੋਸ਼ ਹੋ ਗਿਆ ਹੈ ਅਤੇ ਗੱਲਬਾਤ ਹੀ ਨਹੀਂ ਕਰਦਾ। ਇਹਨਾਂ 3 'ਚੋਂ ਜੇ ਕੋਈ ਲੱਛਣ ਆ ਰਿਹਾ ਹੈ, ਇਹਦਾ ਮਤਲਬ ਲਿਵਰ ਫੇਲ ਹੋ ਰਿਹਾ ਹੈ, ਅਤੇ ਉਸ ਪੀਲੀਆ ਨੂੰ, ਉਸ ਮਰੀਜ਼ ਨੂੰ ਤੁਰੰਤ

0: ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਅਤੇ ਪੱਕਾ ਇਲਾਜ ਕਰਵਾਉਣ ਦੀ ਲੋੜ ਹੈ।
1: ਜੀ ਡਾਕਟਰ, ਸਾਡੇ ਵਿੱਚੋਂ ਬਹੁਤ ਸਾਰੇ ਤਾਂ ਇਹੋ ਜਿਹੇ ਨੇ ਜਿਹੜੇ ਇਹਨਾਂ ਗੱਲਾਂ ਤੇ ਹੀ ਵਿਸ਼ਵਾਸ ਕਰ ਲੈਂਦੇ ਨੇ ਕਿ ਫਲਾਣੇ ਨੂੰ ਪੀ ਲਿਆ ਹੋਇਆ ਸੀ, ਮੈਂ ਤਾਂ ਉਹਦੇ ਕੋਲੋਂ ਦਵਾਈ ਪੁੱਛ ਲਈ ਵੀ ਤੈਨੂੰ ਡਾਕਟਰ ਨੇ ਕਿਹੜੀ ਦਵਾਈ
0: ਜੀ
1: ਦਿੱਤੀ
0: ਜੀ
1: ਸੀ, ਤੇ ਜਾਂ ਮੈਂ ਕੈਮਿਸਟ ਕੋਲੋਂ ਹੀ ਦਵਾਈ
0: ਜੀ
1: ਲੈ ਆਂਦੀ, ਇਹਦਾ ਲਈ ਮੈਨੂੰ ਫਰਕ ਪੈ ਜਾਏਗਾ। ਉਹ
0: ਜੀ
1: ਫਿਰ ਉੱਥੇ ਹੁੰਦਾ ਨਾ ਕਿ ਮਰਜ਼ ਬੜਦਾ ਗਿਆ,
0: ਜੀ
1: ਜਿਉਂ ਜਿਉਂ
0: ਜੀ
1: ਦਵਾ ਕੀ ਪਾਣੀ ਉਦੋਂ ਸਿਰ ਤੋਂ ਨਿਕਲ ਜਾਂਦਾ। ਡਾਕਟਰ, ਇਹਨਾਂ ਹਾਲਤਾਂ ਦੇ ਵਿੱਚ ਤਾਂ ਪੀਲੀਆ ਖਤਰਨਾਕ ਹੋ ਜਾਂਦਾ,
0: ਜੀ
1: ਔਰ ਫਿਰ ਇਸ ਦਾ ਇਲਾਜ ਕਿਸ ਤਰੀਕੇ ਹੁੰਦਾ?
0: ਉਹਦੇ ਵਿੱਚ ਜੀ ਫਿਰ ਮਰੀਜ਼ ਜਿਸ ਵੀ ਸਟੇਜ ਉੱਤੇ ਹੋਵੇ ਉਸ ਹਿਸਾਬ ਨਾਲ ਇਲਾਜ ਕਰਨਾ ਪੈਂਦਾ ਹੈ। ਕਈ ਸਾਰੇ ਮਰੀਜ਼ਾਂ ਨੂੰ ਦਵਾਈਆਂ ਨਾਲ ਅਸੀਂ ਠੀਕ ਕਰ ਪਾਉਂਦੇ ਹਾਂ, ਪਰ ਕੁਝ ਪਰਸੈਂਟ ਮਰੀਜ਼ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਦਾ ਲਿਵਰ ਬਿਲਕੁਲ ਫੇਲਿਅਰ ਸਟੇਜ 'ਚ ਚਲਾ ਜਾਂਦਾ ਅਤੇ ਉਹਨਾਂ ਨੂੰ ਲਿਵਰ ਬਦਲਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਬਚਦਾ।
1: ਚਾਰਾ ਨਹੀਂ, ਉਹ ਬਹੁਤ ਮਹਿੰਗਾ ਕੰਮ
0: ਉਹ
1: ਹੈ,
0: ਬਹੁਤ
1: ਬਹੁਤ ਲੰਮਾ
0: ਮਹਿੰਗਾ ਕੰਮ ਹੈ
1: ਪ੍ਰੋਸੈਸ ਆ
0: ਜੀ, ਅਤੇ ਬਹੁਤ 100 'ਚੋਂ 95% ਮਰੀਜ਼ ਨਹੀਂ ਕਰਾ ਪਾਉਂਦੇ ਅਤੇ ਅਲਟੀਮੇਟਲੀ ਜਾਨ ਨੂੰ ਵੀ ਖਤਰਾ ਆ ਜਾਂਦਾ ਹੈ।
1: ਜੀ
0: ਤਾਂ ਮੇਰਾ ਰਿਕੁਐਸਟ ਸਾਰੇ ਸੁਣਨ ਵਾਲਿਆਂ ਨੂੰ ਇਹੀ ਹੈ ਕਿ ਇਸ ਨੂੰ ਛੋਟੀ ਬਿਮਾਰੀ ਸਮਝ ਕੇ ਅਣਗਹਿਲੀ ਨਾ ਕਰਨ ਅਤੇ ਇਹਦਾ ਟਾਈਮ ਸਿਰ ਇਲਾਜ ਜ਼ਰੂਰ ਕਰਵਾਉਣ।
1: ਜੀ ਡਾਕਟਰ ਸਾਹਿਬ, ਅੱਜ ਕੱਲ੍ਹ ਬਾਹਰ ਦਾ ਖਾਣ ਦਾ ਰਿਵਾਜ਼ ਬਹੁਤ ਚੱਲ
0: ਜੀ
1: ਗਿਆ, ਫੋਨ ਦੇ ਉੱਤੇ ਇੱਕ ਆਰਡਰ ਕੀਤਾ,
0: ਜੀ
1: ਚੀਜ਼ ਘਰ ਆ ਗਈ,
0: ਜੀ
1: ਖਾਣ ਦਾ ਮਨ ਹੈਗਾ ਬਾਹਰੋਂ ਅਤੇ ਬਣਾਉਣ ਦਾ ਮਨ ਨਹੀਂ
0: ਜੀ
1: ਹੈਗਾ, ਅਤੇ ਕੀ ਇਹੋ ਜਿਹੀਆਂ ਚੀਜ਼ਾਂ ਵੀ ਪੀਲੀਏ ਵਰਗੀ ਬਿਮਾਰੀ ਨੂੰ ਦਾਵਤ ਅਤੇ ਸੱਦਾ ਪੱਤਰ ਦਿੰਦੀਆਂ ਨੇ?
0: ਬਿਲਕੁਲ ਜੀ, ਕੋਈ ਵੀ ਖਾਣਾ ਜਿਹੜਾ ਹੋਮ ਕੁੱਕਡ ਨਹੀਂ ਹੈ, ਜਿਹੜਾ ਬਾਹਰੋਂ ਆਪਾਂ ਮੰਗਾ ਰਹੇ ਹਾਂ, ਇੰਡੀਆ ਦੇ ਵਿੱਚ ਹਾਈਜੀਨ ਸੈਨੀਟੇਸ਼ਨ ਲੈਵਲ ਬਹੁਤ ਖਰਾਬ ਹੈ।
1: ਜੀ
0: ਚੰਗੇ ਤੋਂ ਚੰਗੇ ਹੋਟਲ ਰੈਸਟੋਰੈਂਟ ਦੀ ਕਿਚਨ ਦੇ ਵਿੱਚ ਵੀ ਸਫਾਈ ਦੇ ਜਿਹੜੇ ਸਟੈਂਡਰਡ ਨੇ ਉਹ ਬਹੁਤ ਮਾੜੇ ਨੇ। ਖਾਣਾ ਜੇ ਕੋਈ ਬਣਾ ਸਹੀ ਤਰੀਕੇ ਨਾਲ ਦਿੰਦਾ, ਵਰਤਾਉਣ ਵਾਲਿਆਂ ਦੇ ਸਟੈਂਡਰਡ ਮਾਰੇ ਨੇ, ਜਿਹਦੇ ਵਿੱਚ ਆਪਾਂ ਪੈਕਿੰਗ ਕਰ ਰਹੇ ਹਾਂ ਉਹ ਸਟੈਂਡਰਡ ਆਪਣੇ ਬਹੁਤ ਮਾਰੇ ਨੇ, ਤਾਂ ਜਿਹੜਾ ਵੀ ਬਾਹਰ ਦਾ ਖਾਣਾ ਆਪਾਂ ਬਾਹਰੋਂ ਮੰਗਵਾਉਂਦੇ ਹਾਂ ਉਹਦੇ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਘਰ ਦੇ ਖਾਣੇ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਦੂਜਾ ਕਿਆ ਹੈ ਕਿ ਜੋ ਅੱਜ ਕੱਲ੍ਹ ਮੌਸਮ ਹੈ ਜਿਹਨੂੰ ਚਮੌਸੇ ਦਾ ਮੌਸਮ ਕਹਿ ਦਿੰਦੇ ਹਾਂ, ਕਿ ਗਰਮੀ ਵੀ ਬਹੁਤ ਹੈ ਅਤੇ ਨਮੀ ਵੀ ਬਹੁਤ ਹੈ, ਖਾਣਾ ਜੇ ਅੱਧਾ ਘੰਟਾ ਪਹਿਲਾਂ ਵੀ ਬਣਾ ਕੇ ਪੈਕ ਕਰਕੇ ਰੱਖਿਆ ਹੈ ਉਹ ਬੜੀ ਜਲਦੀ ਖਰਾਬ ਹੋ ਜਾਂਦਾ ਹੈ।
1: ਬਿਲਕੁਲ,
0: ਤਾਂ ਪੈਕਿੰਗ ਕੀਤੀ ਸਰਵ ਉਹ ਟਰਾਂਸਪੋਰਟ ਹੋਇਆ ਤੁਹਾਡੇ ਕੋਲ ਪਹੁੰਚਿਆ, ਇੰਨੀ ਦੇਰ 'ਚ ਖਾਣਾ ਖਰਾਬ ਹੋ ਜਾਂਦਾ ਹੈ, ਤਾਂ ਇਨਫੈਕਸ਼ਨਾਂ ਬਹੁਤ ਜਲਦੀ ਹੁੰਦੀਆਂ, ਬਾਹਰ ਦੇ ਖਾਣੇ ਤੋਂ ਹੀ ਹੁੰਦੀਆਂ ਹੈ। ਇਹਦੇ ਕਰਕੇ ਹੀ ਪੀਲੀਆ, ਲੂਜ਼ ਮੋਸ਼ਨ, ਪੇਟ ਦਰਦ ਹੋਣਾ, ਉਲਟੀਆਂ ਲੱਗਣੀਆਂ, ਇਹੋ ਜਿਹੇ ਮਰੀਜ਼ ਆਮ ਤੌਰ 'ਤੇ ਇਸ ਸੀਜ਼ਨ ਦੇ ਵਿੱਚ ਹੀ ਪਾਏ ਜਾਂਦੇ ਨੇ, ਅਤੇ 99% ਲੋਕਾਂ ਦੇ ਬਾਹਰ ਦੇ ਖਾਣੇ ਦੀ ਹਿਸਟਰੀ ਸਾਨੂੰ ਨਾਲ ਮਿਲਦੀ ਹੈ ਕਿ ਹਾਂਜੀ ਅਸੀਂ 2 ਦਿਨ ਪਹਿਲਾਂ ਬਾਹਰੋਂ ਗੋਲਗੱਪੇ ਖਾਧੇ ਸੀ, ਅਸੀਂ ਸਮੋਸੇ ਖਾਧੇ ਸੀ, ਅਸੀਂ ਬਰਗਰ ਪੀਜ਼ਾ ਮੰਗਾ ਕੇ ਖਾਧਾ ਸੀ, ਤਾਂ ਉਹਦੇ ਨਾਲ ਹੀ ਪੇਟ ਖਰਾਬ ਹੁੰਦੇ ਆ।
1: ਜੀ ਡਾਕਟਰ, ਇੱਕ ਤਾਂ ਪੀਲੀਏ ਨੂੰ ਵਾਟਰ ਬੋਰਨ ਡਿਜ਼ੀਜ਼ ਵੀ ਕਿਹਾ ਜਾਂਦਾ
0: ਜੀ,
1: ਪੁਰਾਣੇ ਵੇਲਿਆਂ ਦੇ ਵਿੱਚ ਤਾਂ ਇਹੀ ਕਹਿੰਦੇ ਸੀ ਕਿ ਗੰਦਾ ਪਾਣੀ ਪੀਤਾ, ਦੂਸ਼ਿਤ ਪਾਣੀ ਪੀਤਾ, ਪੀਲੀਆ ਹੋ ਗਿਆ
0: ਜੀ,
1: ਔਰ ਤੁਸੀਂ ਕੀ ਸਲਾਹ ਦਿਓਗੇ ਪਾਣੀ ਦੇ ਬਾਰੇ?
0: ਦੇਖੋ, ਪੀਲੀਆ ਫੂਡ ਐਂਡ ਵਾਟਰ ਬੋਰਨ ਡਿਜ਼ੀਜ਼ ਹੈ ਜੀ,
1: ਇਕੱਲਾ ਪਾਣੀ ਦੀ ਨਹੀਂ ਹੈ,
0: ਫੂਡ ਐਂਡ ਵਾਟਰ ਬੋਰਨ ਡਿਜ਼ੀਜ਼ ਹੈ। ਤਾਂ ਇੱਕ ਤਾਂ ਆਪਾਂ ਫੂਡ ਬਾਰੇ ਗੱਲ ਕਰ ਲਈ ਕਿ ਹੋਮ ਕੁਕਡ ਫੂਡ ਖਾਣਾ ਚਾਹੀਦਾ ਹੈ
1: ਜੀ,
0: ਫਰੈਸ਼ ਫੂਡ ਖਾਣਾ ਚਾਹੀਦਾ ਹੈ, ਜ਼ਿਆਦਾ ਦੇਰ ਪੁਰਾਣਾ ਬੇਹਾ ਖਾਣਾ ਨਹੀਂ ਖਾਣਾ ਚਾਹੀਦਾ। ਪਾਣੀ ਬਾਰੇ ਮੇਰੀ ਇਹੀ ਜਿਹੜੀ ਸਲਾਹ ਹੈ ਕਿ ਪਾਣੀ ਨੂੰ ਉਬਾਲ ਕੇ ਪੀਤਾ ਜਾਵੇ, ਜਿਨ੍ਹਾਂ ਦੇ ਘਰੇ ਆਰ ਓ ਲੱਗਾ ਹੈ, ਫਿਲਟਰ ਲੱਗਾ, ਉਹ ਆਰ ਓ ਫਿਲਟਰ ਵਾਲਾ ਪਾਣੀ ਪੀਣ, ਜਾਂ ਉਹਦੇ ਵਿੱਚ ਜਿਹੜੀਆਂ ਦਵਾਈਆਂ ਆਉਂਦੀਆਂ ਸਰਕਾਰੀ ਮਿਲਦੀ ਕਲੋਰੀਨ ਦੀਆਂ ਗੋਲੀਆਂ ਦੇ ਪਾ ਕੇ ਉਹਨੂੰ ਸਾਫ਼ ਕੀਤਾ ਜਾਵੇ ਅਤੇ ਫਿਰ ਪੀਤਾ ਜਾਵੇ। ਡਾਇਰੈਕਟ ਜਿਹੜਾ ਚਾਹੇ ਉਹ ਜ਼ਮੀਨ ਦਾ ਪਾਣੀ ਹੈ, ਚਾਹੇ ਉਹ ਟੂਟੀ ਦਾ ਪਾਣੀ ਜਿਹੜਾ ਕਾਰਪੋਰੇਸ਼ਨ ਵੱਲੋਂ ਆ ਰਿਹਾ ਹੈ, ਉਹਨੂੰ ਸਿੱਧਾ ਨਾ ਪੀਤਾ ਜਾਵੇ, ਕਿਉਂਕਿ ਉਸ ਪਾਣੀ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਉਹ ਦੂਸ਼ਿਤ ਹੁੰਦਾ ਹੈ। ਬਹੁਤ ਸਾਰੇ ਅਖਬਾਰਾਂ 'ਚ ਆਪਾਂ ਪੜ੍ਹਦੇ ਹਾਂ ਕਿ ਉਹਦਾ ਪਾਣੀ ਸਾਫ਼ ਨਹੀਂ ਆ ਰਿਹਾ ਅਤੇ ਮੁਹੱਲੇ ਬਿਮਾਰ ਹੋ ਜਾਂਦੇ ਨੇ
1: ਜੀ,
0: ਤਾਂ ਉਸ ਨੂੰ ਪਾਣੀ ਨੂੰ ਜੇ ਆਪਾਂ ਉਬਾਲ ਲਈਏ ਜਾਂ ਉਸਨੂੰ ਆਰ ਓ ਕਰ ਲਈਏ ਜਾਂ ਫਿਲਟਰ ਕਰ ਲਈਏ, ਤਾਂ ਉਹਨੂੰ ਆਪਾਂ ਸਾਫ਼ ਕਰ ਸਕਦੇ ਹਾਂ ਅਤੇ ਇਸ ਬਿਮਾਰੀਆਂ ਤੋਂ ਬਚ ਸਕਦੇ ਹਾਂ
1: ਜੀ। ਡਾਕਟਰ ਸਾਹਿਬ, ਬੱਚੇ ਇਸ ਬਿਮਾਰੀ ਦਾ ਵਧੇਰੇ ਸ਼ਿਕਾਰ ਹੁੰਦੇ ਨੇ, ਔਰ ਹੁਣ ਤਾਂ ਵੈਸੇ ਵੇਖਿਆ ਜਾਵੇ ਤਾਂ ਕੋਈ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ, ਔਰ ਇਹਨਾਂ ਦਿਨਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਵੱਧ ਜਾਂਦੀ ਹੈ, ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ ਕਿ ਆਪਣੇ ਆਪ ਨੂੰ ਆਪਾਂ ਪੀਲੀਏ ਤੋਂ ਕਿਵੇਂ ਬਚਾ ਕੇ ਰੱਖ ਸਕਦੇ ਹਾਂ? ਜੀ,
0: ਮੇਰੀ ਇਹੀ ਸਲਾਹ ਹੈ ਜੀ ਕਿ ਆਪਣੇ ਆਪ ਨੂੰ, ਆਪਣੇ ਵਾਤਾਵਰਨ ਨੂੰ, ਜੋ ਅੱਜ ਦੀ ਡੇਟ 'ਚ ਆਪਣਾ ਸਵੱਛ ਭਾਰਤ ਅਭਿਆਨ ਚੱਲ ਰਿਹਾ ਹੈ, ਉਸ ਨੂੰ ਆਪਾਂ ਪੂਰੀ ਤਰ੍ਹਾਂ ਪਾਲਣਾ ਕਰੀਏ, ਆਪਣੇ ਚੁਗਿਰਦੇ ਨੂੰ ਸਾਫ਼ ਰੱਖੀਏ। ਜੇ ਆਪਾਂ ਬਾਹਰ ਦਾ ਖਾਣਾ ਨਹੀਂ ਵੀ ਖਾ ਰਹੇ, ਆਪਣਾ ਜੋ ਚੁਗਿਰਦਾ ਸਾਫ਼ ਨਹੀਂ ਹੈ, ਸਾਫ਼ ਸਫਾਈ ਨਹੀਂ ਹੈ, ਉੱਥੇ ਮੱਖੀਆਂ ਮੱਛਰ ਦੀ ਭਰਮਾਰ ਹੈ, ਤਾਂ ਆਪਣਾ ਘਰ ਦਾ ਖਾਣਾ ਵੀ ਦੂਸ਼ਿਤ ਹੋ ਜਾਣਾ ਹੈ
1: ਜੀ।
0: ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਚਾਹੀਦਾ, ਆਪਣੇ ਘਰ ਨੂੰ ਹੀ ਨਹੀਂ, ਘਰ ਨੂੰ ਹਰ ਕੋਈ ਸਾਫ਼ ਰੱਖਦਾ ਹੈ, ਆਪਣੇ ਆਲੇ ਦੁਆਲੇ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ। ਜੋ ਬਾਹਰ ਜਾ ਕੇ ਸ਼ੌਚ ਕਰਦੇ ਹੈ, ਗੰਦਗੀ ਫੈਲਾਉਂਦੇ ਹੈ, ਉਹ ਕੰਮ ਨਹੀਂ ਕਰਨਾ ਚਾਹੀਦਾ, ਅਲਟੀਮੇਟਲੀ ਬਾਹਰੋਂ ਮੱਖੀਆਂ ਘਰ 'ਚ ਹੀ ਆਉਣੀਆਂ ਹੈ
1: ਜੀ।
0: ਆਪਣੇ ਹੱਥਾਂ ਨੂੰ ਕੁਛ ਵੀ ਖਾਣ ਪੀਣ ਤੋਂ ਪਹਿਲਾਂ ਜ਼ਰੂਰ ਸਾਬਣ ਨਾਲ ਸਾਫ਼ ਕਰਨਾ ਚਾਹੀਦਾ, ਧੋਣਾ ਚਾਹੀਦਾ ਹੈ, ਚਾਹੇ ਆਪਾਂ 10 ਮਿੰਟ ਪਹਿਲਾਂ ਹੀ ਕਿਉਂ ਨਾ ਹੱਥ ਧੋਤੇ ਹੋਣ। ਬੱਚਿਆਂ ਨੂੰ ਵੀ ਇਹੀ ਆਦਤ ਪਾਉਣੀ ਚਾਹੀਦੀ ਹੈ ਕਿ ਉਹਨਾਂ ਨੂੰ ਵਾਰ ਵਾਰ ਟੋਕੋ ਕਿ ਤੂੰ ਪਹਿਲਾਂ ਹੱਥ ਧੋ ਕੇ ਆ ਅਤੇ ਫਿਰ ਤੈਨੂੰ ਖਾਣ ਨੂੰ ਮਿਲਣਾ ਹੈਗਾ। ਬੱਚੇ ਨਹੀਂ ਤਾਂ ਖੇਡਦੇ ਖੇਡਦੇ ਆਉਂਦੇ ਆ, ਹੱਥ ਗੰਦੇ ਹੁੰਦੇ ਆ, ਚੀਜ਼ ਚੱਕਦੇ ਮੂੰਹ 'ਚ ਪਾ ਲੈਂਦੇ ਆ,

0: ਸਫਾਈ, ਆਪਣੇ ਕਿਚਨ ਦੀ ਸਫਾਈ, ਆਪਣੇ ਆਲੇ ਦੁਆਲੇ ਦੇ ਵਾਤਾਵਰਣ ਦੀ ਸਫਾਈ, ਤਾਂ ਇਹ ਅਸੀਂ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹਾਂ। ਅਸੀਂ ਕਿਉਂ ਕਹਿੰਦੇ ਹਾਂ ਕਿ ਇੰਡੀਆ 'ਚ ਹੀ ਇਨਫੈਕਸ਼ਨਾਂ ਹੁੰਦੀਆਂ, ਬਾਹਰਲੇ ਦੇਸ਼ਾਂ 'ਚ ਨਹੀਂ ਹੁੰਦੀਆਂ? ਕਿਉਂਕਿ ਉੱਥੋਂ ਦਾ ਇਨਵਾਇਰਮੈਂਟ ਸਾਫ਼ ਹੈ, ਉੱਥੇ ਲੋਕ ਆਪਣੇ ਇਨਵਾਇਰਮੈਂਟ ਨੂੰ ਸਾਫ਼ ਰੱਖਦੇ, ਉੱਥੇ ਮੱਖੀਆਂ ਮੱਛਰ ਨਹੀਂ ਹੁੰਦੇ,
1: ਜੀ
0: ਅਤੇ ਉਹਨਾਂ ਨੂੰ ਚਾਹੇ ਉਹ ਬਾਹਰ ਦਾ ਖਾਣਾ ਖਾਣ, ਚਾਹੇ ਘਰ ਦਾ ਖਾਣਾ ਖਾਣ, ਉਹਨਾਂ ਨੂੰ ਇਨਫੈਕਸ਼ਨਾਂ ਨਹੀਂ ਹੁੰਦੀਆਂ। ਜੇ ਅਸੀਂ ਵੀ ਕੋਸ਼ਿਸ਼ ਕਰੀਏ, ਸਾਰੇ ਜਣੇ ਰਲ ਕੇ ਕਰੀਏ, ਤਾਂ ਅਸੀਂ ਆਪਣੇ ਆਪਣੇ ਇਨਵਾਇਰਮੈਂਟ ਨੂੰ ਸਾਫ਼ ਕਰ ਸਕਦੇ ਹਾਂ।
1: ਜੀ, ਸੋ ਡਾਕਟਰ ਅਮਰ ਸਿੰਘਲ ਜੀ, ਤੁਸੀਂ ਪੀਲੀਆ ਕਾਰਨ ਅਤੇ ਇਲਾਜ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ, ਔਰ ਖਾਸ ਤੌਰ 'ਤੇ ਜਿਹੜਾ ਚੱਲਦੇ ਚੱਲਦੇ ਸੁਨੇਹਾ ਦਿੱਤਾ ਕਿ ਸਾਨੂੰ ਸਵੱਛਤਾ ਨੂੰ ਅਪਣਾਉਣਾ ਚਾਹੀਦਾ ਹੈ,
0: ਜੀ
1: ਖਾਣਾ ਖਾਣ ਤੋਂ ਪਹਿਲਾਂ ਸ਼ੌਚ ਜਾਣ ਤੋਂ ਬਾਅਦ ਸਾਨੂੰ ਆਪਣੇ ਸਾਬਣ ਨਾਲ ਚੰਗੇ ਤਰੀਕੇ ਹੱਥ ਧੋਣੇ ਚਾਹੀਦੇ ਨੇ ਤਾਂ ਜੋ ਕੋਈ ਵੀ ਬਿਮਾਰੀ ਸਾਨੂੰ ਨਾ ਫੈਲੇ। ਖਾਣਾ ਸਾਫ਼ ਸੁਥਰਾ ਖਾਓ, ਬਿਹਾ ਖਾਣਾ ਨਹੀਂ ਖਾਣਾ, ਔਰ ਪਾਣੀ ਵੀ ਸਾਫ਼ ਸੁਥਰਾ ਔਰ ਬੋਇਲ ਕਰਕੇ ਪੀਤਾ ਜਾਵੇ ਤਾਂ ਬਹੁਤ ਹੀ ਵਧੀਆ ਹੋਵੇਗਾ।
0: ਜੀ
1: ਸੋ ਡਾਕਟਰ ਅਮਰ ਸਿੰਘਲ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓ 'ਚ ਆਏ।
0: ਧੰਨਵਾਦ ਜੀ।
2: ਜੀ, ਰੇਡੀਓ ਡਾਕਟਰ ਪ੍ਰੋਗਰਾਮ 'ਚ ਅਸੀਂ ਪੀਲੀਆ ਕਾਰਨ ਅਤੇ ਇਲਾਜ ਬਾਰੇ ਡਾਕਟਰ ਅਮਿਤ ਸਿੰਘਲ ਹੁਣਾਂ ਤੋਂ ਜਾਣਕਾਰੀ ਸੁਣੀ। ਮੈਨੂੰ ਤਾਂ ਇਸ ਜਾਣਕਾਰੀ ਦੇ ਵਿੱਚ ਜੋ ਇੱਕ ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਡਾ ਕਾਰਨ ਸਾਫ਼ ਸਵੱਛਤਾ ਦਾ ਹੈ,
3: ਬਿਲਕੁਲ ਸਹੀ ਗੱਲ ਹੈ। ਅੱਜ ਕੱਲ੍ਹ ਪੂਨਮ ਤੁਸੀਂ ਦੇਖੋਗੇ ਕਿ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ, ਜਿਵੇਂ ਕਿ ਉਹਨਾਂ ਨੇ ਕਿਹਾ ਕਿ ਬਿਹਾ ਖਾਣਾ ਨਹੀਂ ਖਾਣਾ ਚਾਹੀਦਾ। ਅਸੀਂ ਫਰਿੱਜ ਦੇ ਵਿੱਚ ਧਰ ਦਿੰਦੇ ਹਾਂ ਅਤੇ ਕਈ ਦਿਨਾਂ ਤੱਕ ਅਸੀਂ ਸੋਚਦੇ ਹਾਂ ਕਿ ਯੂਜ਼ ਕਰ ਲਾਂਗੇ ਅੱਜ ਨਹੀਂ ਕੱਲ੍ਹ, ਹੈ ਨਾ। ਸੋ ਬਹੁਤ ਸਾਰੇ ਬੈਕਟੀਰੀਆ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਵੀ ਪੈਦਾ ਹੋ ਜਾਂਦੀਆਂ ਨੇ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ।
2: ਸੋ ਜਿਹੜੇ ਵੀ ਅਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰਾਉਂਦੇ ਹਾਂ ਨਾ, ਜੋ ਵੀ ਉਹ ਗੱਲਾਂ ਦੱਸਦੇ ਨੇ ਉਹਨਾਂ 'ਤੇ ਅਮਲ ਜ਼ਰੂਰ ਕਰਿਆ ਕਰੋ, ਕਿਉਂਕਿ ਇਹ ਜਾਗਰੂਕਤਾ ਦੇ ਵਿੱਚ ਹੀ ਬਚਾਅ ਹੈ। ਜੇਕਰ ਅਸੀਂ ਜਾਗਰੂਕ ਹੋਵਾਂਗੇ ਤਾਂ ਹੀ ਅਸੀਂ ਇਹਨਾਂ ਬਿਮਾਰੀਆਂ ਤੋਂ ਬਚੇ ਰਹਿ ਸਕਾਂਗੇ।
3: ਬਿਲਕੁਲ ਸਹੀ।
2: ਅਤੇ ਜਿਹੜਾ ਸਾਡੇ ਮਨ ਦੀ ਖੁਰਾਕ ਹੈ ਉਹ ਸੰਗੀਤ ਹੈ, ਅਤੇ ਫਿਰ ਸੁਣਦੇ ਹਾਂ ਗੀਤ।
3: ਜੀ।

0: ਕਹਿੰਦੇ ਨੇ ਕਿ ਜਦੋਂ ਅਸੀਂ ਹੱਸਦੇ ਮੁਸਕਰਾਉਂਦੇ ਰਹਿੰਦੇ ਹਾਂ ਨਾ, ਆਪਣੇ ਚਿਹਰੇ 'ਤੇ ਸਮਾਈਲ ਬਣਾ ਕੇ ਰੱਖਦੇ ਹਾਂ, ਉਹਦੇ ਨਾਲ ਜਿਹੜੀਆਂ ਦੁੱਖ ਤਕਲੀਫਾਂ ਹੁੰਦੀਆਂ ਨੇ, ਨਿਰਾਸ਼ਾਵਾਂ ਹੁੰਦੀਆਂ ਨੇ, ਉਹ ਵੀ ਧੋਖਾ ਖਾ ਜਾਂਦੀਆਂ ਨੇ ਕਿ ਇਨਸਾਨ ਪਰੇਸ਼ਾਨ ਹੈ ਜਾਂ ਖੁਸ਼ ਹੈ।
1: ਬਿਲਕੁਲ ਸਹੀ ਕਿਹਾ ਪੂਨਮ ਤੁਸੀਂ। ਅਤੇ ਹੱਸੀ ਇੱਕ ਐਸਾ ਤੋਹਫਾ ਹੈ ਜਿਹੜਾ ਸਾਹਮਣੇ ਵਾਲੇ ਦੇ ਮੂੰਹ 'ਤੇ ਵੀ ਮੁਸਕਾਨ ਲਿਆ ਦਿੰਦਾ, ਔਰ ਜਿੰਨਾ ਮਰਜ਼ੀ ਕੋਈ ਪਰੇਸ਼ਾਨ ਹੋਵੇ ਤੁਹਾਡੀ ਮੁਸਕਾਨ ਦੇਖ ਕੇ ਉਹ ਖੁਸ਼ ਹੋ ਜਾਂਦਾ। ਚਲੋ ਕੁਛ ਸਮੇਂ ਵਾਸਤੇ ਸਹੀ, ਪਰ ਮੂੰਹ ਦੇ ਉੱਤੇ ਸਮਾਈਲ ਤਾਂ ਆ ਹੀ ਜਾਂਦੀ ਹੈ ਨਾ।
0: ਬਿਲਕੁਲ ਜੀ, ਇਸ ਲਈ ਜਿਸ ਤਰ੍ਹਾਂ ਇਸ ਗੀਤ ਦੇ ਵਿੱਚ ਗੁਰਦਾਸ ਮਾਨ ਹੋਣਾ ਨੇ ਕਿਹਾ ਸੀਗਾ ਕਿ ਨੱਚਣਾ ਚਾਹੀਦਾ, ਹੱਸਦੇ ਮੁਸਕਰਾਉਣਾ ਚਾਹੀਦਾ, ਇਹ ਜੋ ਰੋਜ਼ ਹੀ ਸਾਡੀ ਜ਼ਿੰਦਗੀ ਦੇ ਵਿੱਚ ਤਣਾਅ ਵੱਧਦਾ ਜਾ ਰਿਹਾ ਨਾ, ਇਸ ਨੂੰ ਨਜਿੱਠਣ ਦੇ ਲਈ, ਠੱਲ ਪਾਉਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹੱਸਦੇ ਮੁਸਕਰਾਉਂਦੇ ਰਹੀਏ ਅਤੇ ਆਪਣੇ ਚਿਹਰੇ 'ਤੇ ਘੱਟੋ ਘੱਟ ਸਮਾਈਲ ਜ਼ਰੂਰ ਬਣਾ ਕੇ ਰੱਖੀਏ, ਜਿਸ ਦੇ ਨਾਲ ਦੂਜੇ ਨੂੰ ਦੇਖਣ ਵਾਲੇ ਨੂੰ ਵੀ ਤੁਹਾਨੂੰ ਦੇਖ ਕੇ ਖੁਸ਼ੀ ਹੋਵੇ।
1: ਇੱਕ ਸੋਹਣੀ ਗੱਲ ਪੂਨਮ ਜਿਹੜੀ ਇਹਨਾਂ ਨੇ ਕਹੀ ਹੈ ਨਾ ਕਿ ਘਰ ਦੇ ਵਿੱਚ ਘਰਵਾਲੀ ਜੇ ਹੱਸਦੀ ਮੁਸਕਰਾਉਂਦੀ ਰਹਿੰਦੀ ਹੈ ਅਤੇ ਸਾਰਾ ਘਰ
0: ਮੁਸਕਰਾਉਂਦਾ, ਬਿਲਕੁਲ ਸਹੀ,
1: ਅਤੇ ਘਰ ਦੇ ਵਿੱਚ ਜਿਹੜੀ ਸੁਹਾਣੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਉਹਨੂੰ ਇੱਜ਼ਤ ਜ਼ਰੂਰ ਦੇਈਏ, ਕਿਉਂਕਿ ਸਤਿਕਾਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਘਰ ਦੇ ਵਿੱਚ ਜਿੰਨੀਆਂ ਮਰਜ਼ੀ ਸੁੱਖ ਸੁਵਿਧਾਵਾਂ ਹੋਣ, ਤੁਹਾਡੇ ਕੋਲ ਚਾਹੇ ਲਗਜ਼ਰੀ ਚੀਜ਼ਾਂ ਹੋਣ, ਪਰ ਜੋ ਤੁਹਾਡਾ ਸਤਿਕਾਰ ਹੈ, ਜੋ ਪਿਆਰ ਹੈ, ਔਰਤ ਨੂੰ ਖੁਸ਼ੀ ਦੇ ਸਕਦਾ, ਉਹ ਕੋਈ ਵੀ ਚੀਜ਼ ਨਹੀਂ ਦੇ ਸਕਦਾ।
0: ਬਿਲਕੁਲ ਜੀ, ਅਤੇ ਖੁਸ਼ੀ ਛੋਟੀ ਛੋਟੀ ਚੀਜ਼ਾਂ 'ਚ ਵੀ ਮਿਲ ਜਾਂਦੀ ਹੈ। ਦੇਖੋ ਤੁਸੀਂ, ਜੇਕਰ ਇੰਨੀ ਗਰਮੀ ਦੇ ਵਿੱਚ ਤੁਹਾਡੇ ਘਰ ਦੀ ਸੁਹਾਣੀ ਖਾਣੇ ਬਣਾਉਂਦੀ ਹੈ ਅਤੇ ਕਿੰਨਾ ਸਮਾਂ ਰਸੋਈ ਦੇ ਵਿੱਚ ਗਰਮੀ 'ਚ ਗੁਜ਼ਾਰਦੀ ਹੈ,
1: ਬਿਲਕੁਲ,
0: ਤੁਸੀਂ ਜੇਕਰ ਖਾਣੇ ਦੀ ਥੋੜ੍ਹੀ ਤਾਰੀਫ ਕਰ ਦਿਓਗੇ ਬਜਾਏ ਨੁਕਸ ਕੱਢਣ ਦੇ, ਤਾਂ ਉਸਨੂੰ ਕਿੰਨਾ ਚੰਗਾ ਲੱਗੇਗਾ। ਜੇ ਥੋੜ੍ਹੀ ਜਿਹੀ ਮਦਦ ਕਰ ਦੋਗੇ, ਅਤੇ ਥੱਕੀ ਹੋਈ ਹੈ ਉਸਨੂੰ ਚਾਹ ਦਾ ਕੱਪ ਬਣਾ ਕੇ ਪਿਲਾ ਦੋਗੇ ਜਾਂ ਠੰਡਾ ਸ਼ਰਬਤ ਬਣਾ ਕੇ ਪਿਲਾ ਦੋਗੇ, ਤਾਂ ਉਸਦੇ ਨਾਲ ਹੀ ਉਸਨੂੰ ਕਿੰਨੀ ਖੁਸ਼ੀ ਮਿਲ ਜਾਏਗੀ।
1: ਬਿਲਕੁਲ ਸਹੀ ਗੱਲ ਹੈ, ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਸਾਨੂੰ ਸਮੇਟਣਾ ਚਾਹੀਦਾ, ਇਹਨਾਂ ਨੂੰ ਤੁਸੀਂ ਕਹਿੰਦੇ ਹੋ ਜਾਣ ਨਹੀਂ ਦੇਣਾ ਚਾਹੀਦਾ, ਕਿਉਂਕਿ ਜ਼ਿੰਦਗੀ ਇੱਕ ਸਫ਼ਰ ਹੈ, ਇੱਕ ਮੰਜ਼ਿਲ ਨਹੀਂ ਹੈ। ਜਿੰਨਾ ਤੁਸੀਂ ਇਸਨੂੰ ਖਾਸ ਕੇ ਖੇਡ ਕੇ ਔਰ ਮਿਲ ਕੇ ਜੀਓਗੇ, ਉਨਾ ਸੋਹਣਾ ਨਿਕਲਦਾ।
0: ਬਿਲਕੁਲ ਜੀ, ਅਤੇ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਿਆ ਮੈਨੂੰ, ਅਤੇ ਅਗਲਾ ਸਾਡਾ ਸਿਲਸਿਲਾ ਹੈ ਜੀ ਕਥਾ ਲੋਕ।
1: ਜੀ, ਕਥਾ ਲੋਕ ਦੇ ਤਹਿਤ ਨਵ ਉਸਾਰੀ ਅੱਜ ਕਹਾਣੀ ਅਸੀਂ ਸੁਣਾਂਗੇ
0: ਜੀ, ਅਤੇ ਆਓ ਫਿਰ ਸੁਣਨੇ
1: ਜੀ
0: ਕਥਾ ਲੋਕ ਪ੍ਰੋਗਰਾਮ ਦੇ ਵਿੱਚ ਕਹਾਣੀ ਨਵ ਉਸਾਰੀ।

0: ਸਾਰੀ ਪੰਛੀ ਬਾਗ ਵਿੱਚ ਉੱਡਦਾ ਹੋਇਆ ਆਪਣੇ ਬੈਠਣ ਵਾਸਤੇ ਕਿਤੇ ਥਾਂ ਲੱਭ ਰਿਹਾ ਸੀ। ਬਾਗ ਦੀ ਸੁੰਨਤਾ ਵੇਖ ਕੇ ਉਹ ਪਰੇਸ਼ਾਨ ਵੀ ਸੀ। ਹੋਰ ਬਹੁਤ ਸਾਰੇ ਪੰਛੀ ਬਰਫ਼ ਦੇ ਗੋੜਿਆਂ ਉੱਪਰ ਸੁੰਗੜੇ ਬੈਠੇ ਸਨ। ਉਹਨਾਂ ਦੇ ਸਰੀਰ ਸੁੰਨ ਹੁੰਦੇ ਜਾ ਰਹੇ ਸਨ। ਗੀਤ ਮੁੱਕ ਗਏ ਸਨ ਅਤੇ ਅੱਖਾਂ ਮੁੰਦਦੀਆਂ ਜਾ ਰਹੀਆਂ ਸਨ। ਪਰ ਸਮੇਂ ਦਾ ਸੁਨਹਿਰੀ ਪੰਛੀ ਉਹਨਾਂ ਪੰਛੀਆਂ ਨਾਲ ਬੈਠ ਕੇ ਨਿਸਲ ਨਹੀਂ ਸੀ ਹੋਣਾ ਚਾਹੁੰਦਾ। ਉਹ ਆਪਣੇ ਬੈਠਣ ਲਈ ਕੋਈ ਵੱਖਰੀ ਥਾਂ ਲੱਭ ਰਿਹਾ ਸੀ, ਕੋਈ ਅਜਿਹੀ ਥਾਂ ਜਿੱਥੇ ਜ਼ਿੰਦਗੀ ਨਿਸਲ ਨਾ ਹੋ ਗਈ ਹੋਵੇ, ਫੁੱਲਾਂ ਵਿੱਚ ਜਾਨ ਹੋਵੇ ਅਤੇ ਉਹ ਬਰਫੀਲੇ ਮੌਸਮ ਵਿੱਚ ਵੀ ਡਟੇ ਹੋਣ। ਬਰਫੀਲੇ ਦਿਨਾਂ ਦਾ ਕੀ ਹੈ, ਉਹ ਤਾਂ ਬੀਤ ਹੀ ਜਾਂਦੇ ਨੇ। ਸਮੁੱਚੇ ਬਾਗ ਦਾ ਚੱਕਰ ਲਾ ਕੇ ਸਮੇਂ ਦੇ ਸੁਨਹਿਰੇ ਪੰਛੀ ਨੇ ਇੱਕ ਗੁਲਾਬ ਦਾ ਰੁੰਡ ਮੁੰਡ ਬੂਟਾ ਵੇਖਿਆ, ਜਿਸ ਨਾਲ ਕੇਵਲ ਇੱਕੋ ਹੀ ਸਫੇਦ ਰੰਗ ਦਾ ਫੁੱਲ ਲੱਗਿਆ ਹੋਇਆ ਸੀ, ਬਾਕੀ ਉਹਦੇ ਨਾਲ ਸਾਰੇ ਕੰਡੇ ਹੀ ਸਨ। ਸੁਨਹਿਰੇ ਪੰਛੀ ਨੂੰ ਉਸ ਰੁੰਡ ਮੁੰਡ ਗੁਲਾਬ ਦੇ ਬੂਟੇ ਨੇ ਆਪਣੇ ਵੱਲ ਖਿੱਚਿਆ। ਉਹਦੇ ਵਿੱਚ ਮੋਹ ਸੀ। ਗੁਲਾਬ ਦਾ ਉਹ ਸਫੇਦ ਫੁੱਲ ਵੀ ਦੂਰੋਂ ਵੇਖਿਆ ਬਰਫ਼ ਦਾ ਕੋੜਾ ਹੀ ਜਾਪਦਾ ਸੀ, ਪਰ ਨਹੀਂ, ਉਹ ਫੁੱਲ ਹੀ ਸੀ। ਉਸਦਾ ਰੰਗ ਉਸ ਬੂਟੇ ਨੂੰ ਉਦਾਸੀ ਦਾ ਪ੍ਰਭਾਵ ਦੇ ਰਿਹਾ ਸੀ। ਉਹ ਪਤਝੜ ਦਾ ਸਾਕਾਰ ਰੂਪ ਸੀ। ਸਮੇਂ ਦੇ ਸੁਨਹਿਰੇ ਪੰਛੀ ਨੇ ਦੂਰੋਂ ਹੀ ਉਸ ਬੂਟੇ ਨੂੰ ਵੇਖ ਕੇ ਕਿਹਾ,
1: ਚਿੰਤਾ ਨਾ ਕਰ, ਮੈਂ ਤੇਰੀ ਸਾਰ ਲਵਾਂਗਾ ਅਤੇ ਤੂੰ ਅਮਰ ਹੋ ਜਾਏਗਾ।
2: ਪਰ ਕਿਵੇਂ?
1: ਇਹ ਮੈਂ ਤੈਨੂੰ ਆਪਣੇ ਅਮਲ ਨਾਲ ਦੱਸਾਂਗਾ।
2: ਮੈਂ ਡਾਢਾ ਦੁਖੀ ਹਾਂ।
1: ਉਹ ਤਦ ਵੀ ਕੋਈ ਗੱਲ ਨਹੀਂ,
2: ਮੇਰੀ ਜ਼ਿੰਦਗੀ ਨੂੰ ਪਤਝੜ ਨੇ ਖਾ ਲਿਆ।
1: ਇਹ ਚਿੰਤਾ ਵਾਲੀ ਗੱਲ ਹੈ।
2: ਨਾ ਨਾ, ਤੂੰ ਮੇਰੇ ਉੱਪਰ ਨਾ ਬੈਠੇ।
1: ਕਿਉਂ?
2: ਮੇਰੇ ਨਾਲ ਕੇਵਲ ਕੰਡੇ ਹੀ ਨੇ।
1: ਤਦ ਕੀ ਹੈ?
2: ਮੇਰੇ ਕੰਡਿਆਂ ਨਾਲ ਤੇਰਾ ਨਰਮ ਸਰੀਰ ਜ਼ਖਮੀ ਹੋ ਜਾਏਗਾ।
1: ਤਦ ਵੀ ਕੀ ਹੈ?
2: ਮੈਂ ਕੁਕਰਮ ਨਹੀਂ ਕਰਨਾ ਚਾਹੁੰਦਾ।
1: ਪਰ ਮੈਂ ਤਾਂ ਆਪ ਹੀ ਤੇਰੇ ਕੋਲ ਆਇਆ।
2: ਤਦੇ ਮੈਂ ਤੈਨੂੰ ਖਬਰਦਾਰ ਕਰ ਰਿਹਾ।
1: ਦੇਖ, ਅੱਜ ਮੈਂ ਤੇਰੇ ਕੰਡਿਆਂ 'ਤੇ ਬਹਿ ਕੇ ਗੀਤ ਗਾਵਾਂਗਾ। ਇਹ ਮੇਰਾ ਸਿੱਧਕ ਹੈ।
2: ਨਾ ਨਾ ਭਲਿਆ ਲੋਕਾ, ਇਹ ਕੰਮ ਨਾ ਕਰੀ।
1: ਪਰ ਕਿਉਂ?
2: ਤੂੰ ਤੂੰ ਤਬਾਹ ਹੋ ਜਾਏਗਾ, ਤਬਾਹ।
1: ਤੈਨੂੰ ਕਿਵੇਂ ਪਤਾ?
2: ਹਾਂ ਹਾਂ, ਮੈਨੂੰ ਪਤਾ ਹੈ।
1: ਪਰ ਕਿਵੇਂ?
2: ਮੇਰੇ ਕੰਡੇ ਤੇਰੇ ਲਈ ਸੂਲੀ ਸਾਬਤ ਹੋਣਗੇ।
1: ਕੋਈ ਗੱਲ ਨਹੀਂ, ਮੈਨੂੰ ਵੀ ਇਸ ਸੂਲੀ ਦੀ ਹੀ ਤਲਾਸ਼ ਸੀ।
0: ਗੁਲਾਬ ਦੇ ਬੂਟੇ ਨੂੰ ਪੰਛੀ ਦੀ ਇਸ ਗੱਲ ਨਾਲ ਡਾਢੀ ਹੈਰਾਨੀ ਹੋਈ। ਉਹ ਕੁਝ ਹੋਰ ਕਹਿਣ ਹੀ ਲੱਗਾ ਸੀ ਜਦੋਂ ਕਿ ਪੰਛੀ ਨੇ ਫਿਰ ਕਿਹਾ,
1: ਪਹਿਲਾਂ ਮੈਨੂੰ ਇਹ ਦੱਸ, ਤੇਰੇ ਫੁੱਲਾਂ ਦਾ ਰੰਗ ਸਫੇਦ ਕਿਉਂ ਹੈ? ਦੱਸ ਦੇ ਦੱਸ ਦੇ, ਘਬਰਾ ਨਾ।
2: ਹੁਣ ਮੇਰੇ 'ਚ ਬਹੁਤੀ ਤਾਕਤ ਨਹੀਂ ਰਹੀ, ਜਿਸ ਕਰਕੇ ਮੇਰੇ ਫੁੱਲ ਹੁਣ ਲਾਲ ਨਹੀਂ ਹੁੰਦੇ। ਲਾਲ ਫੁੱਲ ਕੇਵਲ ਬੂਟੇ ਦੇ ਲਹੂ ਨਾਲ ਹੀ ਜਨਮ ਲੈਂਦੇ ਨੇ। ਪਰ ਜੇਕਰ ਬੂਟੇ ਕੋਲ ਆਪਣੇ ਫੁੱਲਾਂ ਜੋਗਾ ਲਹੂ ਹੋਵੇ
1: ਤਾਂ ਇਹ ਗੱਲ ਹੈ।
2: ਤੇ ਹੁਣ ਇਹ ਨਿਸ਼ਚਿਤ ਹੈ ਕਿ ਜਦੋਂ ਤੱਕ ਮੇਰੇ ਫੁੱਲਾਂ ਦਾ ਰੰਗ ਸੁਹਾ ਨਹੀਂ ਹੋਣਾ, ਮੇਰੀ ਪਤਝੜ ਖਤਮ ਨਹੀਂ ਹੋਣੀ।
1: ਇਸ ਤਰ੍ਹਾਂ ਕਦੇ ਨਹੀਂ ਸੀ ਹੁੰਦਾ,
2: ਪਰ ਹੁਣ ਹੁੰਦਾ, ਕਿਉਂਕਿ ਹੁਣ ਕੋਈ ਵੀ ਬਾਗ ਦਾ ਰਖਵਾਲਾ ਨਹੀਂ ਰਿਹਾ। ਨਾ ਇੱਥੇ ਪਾਣੀ ਹੈ, ਨਾ ਹੀ ਖਾਦ ਖੁਰਾਕ। ਹਰ ਕੋਈ ਉਜਾੜਾ ਕਰ ਰਿਹਾ, ਤਬਾਹੀ ਤਬਾਹੀ।
1: ਘਬਰਾ ਨਾ ਭਰਾ, ਤੇਰਾ ਹਾਲ ਵੀ ਅੱਜ ਕੱਲ੍ਹ ਦੇ ਲੋਕਾਂ ਵਰਗਾ ਹੀ ਹੈ। ਅੱਜ ਕੱਲ੍ਹ ਦੇ ਲੋਕਾਂ ਵਾਂਗ ਹੀ ਤੇਰਾ ਲਹੂ ਵੀ ਸਫੇਦ ਹੋ ਚੁੱਕਿਆ ਅਤੇ ਪਤਝੜ ਨੇ ਇੱਥੇ ਡੇਰਾ ਲਾ ਲਿਆ।
2: ਹੈ ਹੈ, ਇਹ ਗੱਲ ਤਾਂ ਮੈਂ ਜਾਣਦੀ ਹੀ ਨਹੀਂ।
1: ਗੱਲ ਅਸਲ 'ਚ ਇਹੀ ਹੋਈ ਹੈ। ਸੁਣ, ਅਤੇ ਅੱਜ ਮੈਂ ਤੇਰੇ ਕੰਢਿਆਂ ਉੱਪਰ ਬੈਠ ਕੇ ਗਾਵਾਂਗਾ। ਤੇਰੇ ਕੰਢੇ ਮੇਰੇ ਦਿਲ ਦਾ ਲਹੂ ਪੀਣਗੇ ਤਾਂ ਤੇਰੇ ਇਸ ਫੁੱਲ ਦਾ ਰੰਗ ਲਾਲ ਹੋ ਜਾਏਗਾ। ਤੈਨੂੰ ਲਾਲ ਫੁੱਲ ਹੀ ਲੱਗਣਗੇ। ਤੂੰ ਜੀਵਨ ਦੇ ਸੁਹੱਪਣ ਦਾ ਪ੍ਰਤੀਕ ਹੋਵੇਂ।

0: ਗੁਲਾਬ ਦੇ ਬੂਟੇ ਦੇ ਮਨ ਵਿੱਚ ਆਇਆ ਕਿ ਪੰਛੀ ਨੂੰ ਕਹੇ, ਤੁਸੀਂ ਫੁੱਲ 'ਤੇ ਵੀ ਬੈਠ ਸਕਦੇ ਹੋ। ਪਰ ਉਹ ਚੁੱਪ ਕੀਤਾ ਰਿਹਾ। ਕੇਵਲ ਇੱਕ ਫੁੱਲ ਕਰਕੇ ਹੀ ਉਹ ਜਿਉਂਦਾ ਅਤੇ ਸਾਹ ਲੈਂਦਾ ਸੀ। ਸਮੇਂ ਦੇ ਪੰਛੀ ਨੂੰ ਪਤਾ ਸੀ ਕਿ ਬੂਟੇ ਅਤੇ ਰੁੱਖ ਵੀ ਮਨੁੱਖਾਂ ਅਤੇ ਪੰਛੀਆਂ ਵਾਂਗ ਹੀ ਸੰਵੇਦਨਸ਼ੀਲ ਹੁੰਦੇ ਨੇ। ਉਹਨਾਂ 'ਤੇ ਆਪਣੇ ਨੇੜਲੇ ਬੰਦੇ ਦੀ ਖੁਸ਼ੀ, ਗਮੀ, ਕ੍ਰੋਧ ਅਤੇ ਭੈ ਆਦਿ ਦੇ ਭਾਵਾਂ ਦਾ ਪ੍ਰਭਾਵ ਪੈਂਦਾ। ਉਹ ਭਾਵ ਰੁੱਖਾਂ ਅਤੇ ਪੌਦਿਆਂ ਨੂੰ ਗਮੀ ਅਤੇ ਖੁਸ਼ੀ ਬਖਸ਼ਦਾ। ਸਮੇਂ ਦਾ ਪੰਛੀ ਸੋਚਦਾ ਸੀ,
1: ਭਾਵੇਂ ਇਹਨਾਂ ਬੂਟਿਆਂ ਵਿੱਚ ਸਾਡੇ ਵਾਂਗ ਗਿਆਨ ਇੰਦਰੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਚਾਨਣ, ਸਪਰਸ਼ ਅਤੇ ਸੰਗੀਤ ਦੇ ਪ੍ਰਭਾਵਾਂ ਨੂੰ ਗ੍ਰਹਿਣ ਕਰਕੇ ਇਹ ਉਹਨਾਂ ਦੇ ਅਨੁਕੂਲ ਹੀ ਅਮਲ ਕਰਦੇ ਨੇ।
2: ਮੈਂ ਤੁਹਾਡੇ ਦਿਲ ਦੀਆਂ ਗੱਲਾਂ ਸਮਝਦਾ। ਮੇਰੇ ਕੋਲ ਵੀ ਇੱਕ ਸੁਹਿਰਦ ਦਿਲ ਹੈ।
1: ਇਹ ਚੰਗੀ ਗੱਲ ਹੈ। ਤੇਰੇ ਸੁਹਿਰਦ ਦਿਲ ਦੀ ਪਛਾਣ ਕਰਕੇ ਹੀ ਮੈਂ ਤੇਰੇ ਕੋਲ ਆਇਆ। ਕੇਵਲ ਸੁਹਿਰਦ ਦਿਲ ਵਾਲੇ ਲੋਕ ਹੀ ਮੇਰੇ ਮਿੱਤਰ ਨੇ।
0: ਸਮੇਂ ਦਾ ਪੰਛੀ ਇਸ ਤਰ੍ਹਾਂ ਦੀਆਂ ਗੱਲਾਂ ਕਹੀ ਵੀ ਜਾ ਰਿਹਾ ਸੀ ਅਤੇ ਗਾਈ ਵੀ ਜਾ ਰਿਹਾ ਸੀ। ਉਹਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਗੁਲਾਬ ਦਾ ਬੂਟਾ ਉਹਦਾ ਗੀਤ ਸੁਣ ਕੇ ਸੌਖਾ ਸਾਹ ਲੈਣ ਲੱਗ ਪਿਆ ਸੀ। ਉਹਦੇ ਸਾਹ ਪੰਛੀ ਨੂੰ ਨਿੱਘੇ ਮਹਿਸੂਸ ਹੋ ਰਹੇ ਸਨ।
1: ਮੈਂ ਇਹਦੇ ਚੰਗੇ ਦਿਨ ਵੀ ਵੇਖੇ ਨੇ। ਬੇਦਰਦ ਦਿਨਾਂ 'ਚ ਇਹਨੂੰ ਕਿਵੇਂ ਛੱਡਾਂ।
0: ਸਮੇਂ ਦਾ ਪੰਛੀ ਗੁਲਾਬ ਦੇ ਬੂਟੇ ਦੇ ਕੰਢਿਆਂ ਨੂੰ ਆਪਣੇ ਸਰੀਰ ਵਿੱਚ ਖੋਭਦਾ ਹੋਇਆ ਗਾਉਂਦਾ ਜਾ ਰਿਹਾ ਸੀ ਅਤੇ ਸੋਚੀ ਵੀ ਜਾ ਰਿਹਾ ਸੀ।
2: ਇਹਨਾਂ ਕੰਢਿਆਂ ਨੂੰ ਆਪਣੇ ਦਿਲ ਵਿੱਚ ਖੋਭ ਕੇ ਮੈਂ ਰਾਤ ਭਰ ਗਾਉਂਦਾ ਰਿਹਾ ਤਾਂ ਮੇਰੇ ਦਿਲ ਦੇ ਖੂਨ ਨਾਲ ਬੂਟੇ ਦੀਆਂ ਨਾੜੀਆਂ 'ਚ ਨਵੇਂ ਜੀਵਨ ਦਾ ਪ੍ਰਵੇਸ਼ ਹੋ ਜਾਏਗਾ। ਪਰ ਇਹ ਬੜਾ ਔਖਾ ਕੰਮ ਹੈ। ਇਸ ਤਰ੍ਹਾਂ ਭਲਾ ਕੌਣ ਕਰਦਾ ਹੈ? ਹੁਣ ਤਾਂ ਸਭੇ ਲੋਕ ਖੁਸ਼ ਨਸੀਬੀ ਦੇ ਦਿਨਾਂ ਦੇ ਸਾਥੀ ਬਣਦੇ ਨੇ। ਬਦਨਸੀਬੀ 'ਚ ਕੌਣ ਕਿਸੇ ਦੀ ਸਾਰ ਲੈਂਦਾ?
0: ਉਸ ਵੇਲੇ ਉਹਨੂੰ ਕਈ ਪੰਛੀਆਂ ਦਾ ਚੇਤਾ ਆਇਆ ਜਿਹੜੇ ਉਹਦੇ ਭਲੇ ਦਿਨਾਂ 'ਚ ਉਹਦੇ ਮਿੱਤਰ ਸਨ ਪਰ ਹੁਣ ਮੂੰਹ ਨਹੀਂ ਸਨ ਵਿਖਾਉਂਦੇ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਹੈਲੋ,
3: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲੀਏ ਕ੍ਰਿਪਿਆ 9 ਦਬਾਏ।

0: हेलो,
1: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
2: सावधान, अजे ही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो, सुरक्षित रहो।
3: ਬਿਲਕੁਲ ਜੀ, ਇਹਨਾਂ ਸੁਨੇਹਿਆਂ ਤੋਂ ਅਸੀਂ ਤਾਂ ਹੀ ਫਾਇਦਾ ਲੈ ਸਕਦੇ ਹਾਂ ਜੇਕਰ ਅਸੀਂ ਇਹਨਾਂ ਨੂੰ ਸੁਣੀਏ, ਇਹਨਾਂ 'ਤੇ ਅਮਲ ਕਰੀਏ ਅਤੇ ਸਾਵਧਾਨ ਰਹੀਏ ਅਤੇ ਪੂਰੀ ਸੁਚੇਤ ਰਹਿ ਕੇ ਅਸੀਂ ਮੋਬਾਈਲ ਇੰਟਰਨੈਟ ਦੀ ਵਰਤੋਂ ਕਰੀਏ।
4: ਬਿਲਕੁਲ ਪੂਨਮ, ਸਹੀ ਕਿਹਾ। ਅੱਜ ਕੱਲ੍ਹ ਹਰ ਹੱਥ ਦੇ ਵਿੱਚ ਫੋਨ ਹੈ ਔਰ ਫੋਨ ਦੇ ਨਾਲ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਮੈਨੂੰਗੇ ਰੋਜ਼ਾਨਾ ਖਬਰਾਂ ਬਹੁਤ ਛਪਦੀਆਂ ਨੇ ਕਿ ਇੰਨੇ ਪੈਸੇ ਖਾਤੇ ਦੇ ਵਿੱਚੋਂ ਨਿਕਲ ਗਏ, ਕਿਉਂਕਿ ਅਸੀਂ ਜਦੋਂ ਜਾਗਰੂਕ ਨਹੀਂ ਹੁੰਦੇ ਤਾਂ ਇਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਜਾਂਦੀਆਂ ਨੇ।
3: ਬਿਲਕੁਲ ਜੀ, ਇਸ ਦੇ ਵਿੱਚ ਅੰਕੜੇ ਵੀ ਦੱਸਦੇ ਨੇ ਕਿ ਮਹਿਲਾਵਾਂ ਅਤੇ ਬੱਚੇ ਬਜ਼ੁਰਗ ਇਹ ਜ਼ਿਆਦਾ ਇਸ ਦੇ ਸ਼ਿਕਾਰ ਹੁੰਦੇ ਨੇ। ਕਈ ਵਾਰ ਇੰਝ ਵੀ ਹੁੰਦਾ ਕਿ ਬਹੁਤ ਪੜ੍ਹੇ ਲਿਖੇ ਲੋਕ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਨੇ, ਅਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਹਰ ਕਦਮ ਅਸੀਂ ਸੋਚ ਸਮਝ ਕੇ ਪੁੱਟੀਏ ਅਤੇ ਹਰ ਵੀ ਉਹ ਕੋਈ ਵੀ ਅਣਪਛਾਤਿਆ ਜਿਹੜਾ ਲਿੰਕ ਹੈ, ਮੈਸੇਜ ਹੈ ਜਾਂ ਕਾਲ ਹੈ, ਉਸਦਾ ਕੋਈ ਜਵਾਬ ਨਾ ਦਈਏ।
4: ਬਿਲਕੁਲ ਸਹੀ ਗੱਲ ਹੈ, ਅਤੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਫੋਨ ਦੇ ਵਿੱਚ, ਜਿੱਦਾਂ ਐਪਸ ਹੋ ਗਏ, ਐਪਸ ਦੀ ਭਰਮਾਰ ਹੋਣ ਕਰਕੇ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ, ਕਿਉਂਕਿ ਬੱਚੇ ਗੇਮਸ ਡਾਊਨਲੋਡ ਕਰ ਲੈਂਦੇ ਨੇ ਔਰ ਉਹਨਾਂ ਗੇਮਸ ਦੇ ਰਾਹੀਂ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀ ਹੋ ਜਾਂਦੀਆਂ ਜੋ ਅਸੀਂ ਨਹੀਂ ਚਾਹੁੰਦੇ।
3: ਬਿਲਕੁਲ, ਤੁਸੀਂ ਸਹੀ ਕਿਹਾ। ਦੇਖੋ, ਇਹ ਜਿਹੜੀ ਗੇਮਸ ਵਾਲੀ ਸਮੱਸਿਆ ਹੈ ਨਾ, ਮੈਨੂੰ ਲੱਗਦਾ ਕਿ ਹਰ ਪੇਰੈਂਟ ਨੂੰ ਜ਼ਰੂਰ ਪੇਸ਼ ਆਉਂਦੀ ਹੋਏਗੀ। ਬੱਚੇ ਥੋੜ੍ਹੀ ਦੇਰ ਲਈ ਮੋਬਾਈਲ ਲੈਂਦੇ ਨੇ ਤੁਹਾਡੇ ਕੋਲ ਅਤੇ ਗੇਮ ਕਦੋਂ ਡਾਊਨਲੋਡ ਕਰ ਲੈਂਦੇ ਨੇ ਪਤਾ ਹੀ ਨਹੀਂ ਚੱਲਦਾ, ਅਤੇ ਅੱਜ ਕੱਲ੍ਹ ਬਹੁਤ ਸਾਰੀਆਂ ਇਹੋ ਜਿਹੀਆਂ ਜੋ ਫਰੋਡਸ ਨੇ ਉਹ ਗੇਮਸ ਐਪਸ ਦੇ ਜ਼ਰੀਏ ਹੋ ਰਹੇ ਨੇ, ਅਤੇ ਇਸ ਲਈ ਇਹ ਫੋਨ ਜਿਹੜਾ ਹੈ ਨਾ ਸਮੇਂ ਸਮੇਂ 'ਤੇ ਚੈੱਕ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਫੋਨ ਦੇ ਵਿੱਚ ਐਕਸਟਰਾ ਕੀ ਹੈ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਜੋ ਵੀ ਹਦਾਇਤਾਂ ਅਸੀਂ ਸਾਂਝੀਆਂ ਕਰਦੇ ਹਾਂ ਇਹਨਾਂ ਦਾ ਜ਼ਰੂਰ ਫਾਇਦਾ ਲੈਂਦੇ ਹੋਵੋਗੇ ਅਤੇ ਸਾਵਧਾਨ ਰਹੋਗੇ, ਸੁਰੱਖਿਅਤ ਰਹੋਗੇ।
4: ਬਿਲਕੁਲ, ਖਾਸ ਕਰ ਸਵਾਣੀਆਂ ਜੋ ਕਿਤੇ ਜਾਂਦੀਆਂ ਨੇ, ਘਰ ਦੇ ਵਿੱਚ ਰਹਿੰਦੀਆਂ ਨੇ, ਉਹਨਾਂ ਵਾਸਤੇ ਰੇਡੀਓ ਹੈ, ਸਾਡਾ ਪ੍ਰੋਗਰਾਮ ਹੈ ਜਿਸ ਦੇ ਜ਼ਰੀਏ ਉਹ ਜਾਗਰੂਕ ਹੁੰਦੀਆਂ ਰਹਿੰਦੀਆਂ ਨੇ
3: ਜੀ। ਅਤੇ ਮੌਸਮ ਦੇਖੋ ਗਰਮੀ ਦਾ ਹੈ ਅਤੇ ਵੈਸੇ ਹਲਕੀ ਬਦਲਵਾਈ ਵੀ ਬਣ ਜਾਂਦੀ ਹੈ ਵਿੱਚ ਵਿੱਚ, ਪਰ ਇਹ ਗੱਲ ਕੁੱਲ ਮਿਲਾ ਕੇ ਪੱਕੀ ਹੈ ਕਿ ਗਰਮੀ ਬਹੁਤ ਹੈ। ਇਸ ਗਰਮੀ ਤੋਂ ਆਪਣਾ ਬਚਾਅ ਰੱਖੋ, ਪਾਣੀ ਜ਼ਰੂਰ ਪੀਂਦੇ ਰਹੋ, ਅਤੇ ਸਿਖਰ ਦੁਪਹਿਰੇ ਜੇਕਰ ਤੁਸੀਂ ਕਿਤੇ ਬਾਹਰ ਜਾਣਾ ਚਾਹੁੰਦੇ ਹੋ, ਜੇਕਰ ਬਹੁਤ ਜ਼ਰੂਰੀ ਨਹੀਂ ਹੈ ਤਾਂ ਉਸਨੂੰ ਅਵੋਇਡ ਕਰੋ। ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੋ, ਕਿਉਂਕਿ ਜੋ ਇਹ ਮੌਸਮ ਦੇ ਵਿੱਚ ਅਚਾਨਕ ਬਦਲਾਅ ਹੋ ਰਹੇ ਨੇ, ਇਹ ਬਹੁਤ ਸਰੀਰਕ ਸਮੱਸਿਆਵਾਂ ਵੀ ਪੈਦਾ ਕਰ ਰਹੇ ਨੇ।
4: ਅਤੇ ਬਿਲਕੁਲ ਜੀ, ਔਰ ਜ਼ਿਆਦਾਤਰ ਇਹ ਉਹਨਾਂ ਵਾਸਤੇ ਹੈ ਜੋ ਬਾਹਰ ਦਾ ਕੰਮ ਕਰਦੇ ਨੇ, ਮਾਰਕੀਟਿੰਗ ਦਾ ਕੰਮ ਕਰਦੇ ਨੇ, ਸੋ ਉਹਨਾਂ ਨੂੰ ਸਪੈਸ਼ਲ ਹਿਦਾਇਤਾਂ ਨੇ ਕਿ ਉਹ ਪਾਣੀ ਜ਼ਰੂਰ ਪੀਣ ਅਤੇ ਮੌਸਮੀ ਫਲ ਸਬਜ਼ੀਆਂ ਜ਼ਰੂਰ ਖਾਣ।
3: ਬਿਲਕੁਲ ਜੀ, ਅਤੇ ਆਰਾਮ ਕਰਨਾ ਵੀ ਜ਼ਰੂਰੀ ਹੈ।
4: ਹਾਂ,
3: ਅਤੇ ਆਰਾਮ ਸਾਨੂੰ ਇੱਕ ਵਾਰ ਫਿਰ ਮੂਡ ਰੀਚਾਰਜ ਹੋ ਕੇ ਕੰਮ ਨਵੀਂ ਊਰਜਾ ਦੇ ਨਾਲ ਕਰਨ ਦੀ ਪ੍ਰੇਰਣਾ ਦਿੰਦਾ ਹੈ। ਸੋ ਹੁਣ ਇਸ ਸੁਨੇਹੇ ਦੇ ਨਾਲ ਹੀ ਮੈਨੂੰ ਹੁਣ ਪ੍ਰੋਗਰਾਮ ਦਾ ਸਮਾਂ ਖਤਮ ਹੋ ਚੱਲਿਆ
4: ਜੀ।
3: ਆਪਣੇ ਸੁਣਨ ਵਾਲੇ ਤੋਂ ਇਜਾਜ਼ਤ ਲੈਂਦੇ ਹਾਂ।
4: ਬਿਲਕੁਲ ਜੀ,
3: ਨਮਸਕਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ 1.74 ਲੱਖ ਕਰੋੜ ਦਾ ਨਿਵੇਸ਼ ਆਕਰਸ਼ਿਤ ਕਰਕੇ ਪੰਜਾਬ ਨੇ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਨਾਲ ਸੂਬੇ ਵਿੱਚ ਵੱਡੇ ਪੱਧਰ 'ਤੇ ਉਦਯੋਗਿਕ ਵਿਕਾਸ ਹੋਇਆ ਹੈ। ਇਸ ਵੱਡੇ ਪੂੰਜੀ ਨਿਵੇਸ਼ ਨੇ ਰੁਜ਼ਗਾਰ ਦੇ 5.99 ਲੱਖ ਨਵੇਂ ਮੌਕੇ ਪੈਦਾ ਕੀਤੇ ਨੇ, ਜਿਸ ਨਾਲ ਖੇਤੀ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ ਹੈ। ਸਪੀਕਰ ਨੇ ਕਿਹਾ ਕਿ ਪੰਜਾਬ ਦੀ ਉਪਜਾਊ ਜ਼ਮੀਨ ਹੁਣ ਉਦਯੋਗਿਕ ਵਿਕਾਸ ਲਈ ਵੀ ਖੇਤੀਬਾੜੀ ਜਿੰਨੀ ਲਾਹੇਵੰਦ ਹੋ ਰਹੀ ਹੈ। ਉਹਨਾਂ ਨੇ ਵੱਡੇ ਆਲਮੀ ਅਤੇ ਘਰੇਲੂ ਉਦਯੋਗਿਕ ਘਰਾਣਿਆਂ ਨੂੰ ਸੂਬੇ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਨਾਰਕੋ ਅੱਤਵਾਦ ਨੈੱਟਵਰਕ ਮਾਮਲੇ ਵਿੱਚ ਲਸ਼ਕਰੇ ਤੋਇਬਾ LAT ਦੇ ਜਸੂਸ ਨਾਲ ਜੁੜੇ ਇੱਕ ਘਰ ਨੂੰ ਜ਼ਬਤ ਕੀਤਾ ਹੈ। ਇਹ ਨੈੱਟਵਰਕ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਜਸੂਸ ਅੰਕੁਸ਼ ਕੁਮਾਰ ਕਪੂਰ ਭਾਰਤ ਵਿੱਚ ਪਾਕਿਸਤਾਨ, ਇਟਲੀ, ਆਸਟ੍ਰੇਲੀਆ, ਇਰਾਨ

0: ਥਾਈਲੈਂਡ ਅਤੇ UAE ਸਮੇਤ ਹੋਰ ਦੇਸ਼ਾਂ ਵਿੱਚ ਫੈਲੇ ਨਾਰਕੋ ਅੱਤਵਾਦ ਨੈੱਟਵਰਕ ਦਾ ਇੱਕ ਮੁੱਖ ਜਾਸੂਸ ਹੈ। NIA ਦੀ ਜਾਂਚ ਵਿੱਚ ਅੰਕੁਸ਼ ਦੇ ਦੁਬਈ ਸਥਿਤ ਇੱਕ ਦੋਸ਼ੀ ਨਾਲ ਸੰਬੰਧਾਂ ਦਾ ਖੁਲਾਸਾ ਹੋਇਆ ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਨਾਲ ਜੁੜਿਆ ਹੋਇਆ ਸੀ। ਅੰਕੁਸ਼ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਆਵਾਜਾਈ, ਭੰਡਾਰ ਅਤੇ ਵੰਡ ਨਾਲ ਸੰਬੰਧਿਤ ਸਾਜ਼ਿਸ਼ ਦਾ ਬਹੁਤ ਮਹੱਤਵਪੂਰਨ ਜਾਸੂਸ ਹੈ। ਉਹ ਵੱਖ ਵੱਖ ਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਨੂੰ ਅੱਤਵਾਦੀ ਕਮਾਈ ਨੂੰ ਲਾਂਡਰਿੰਗ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕੀਤੀ ਗਈ ਕਮਾਈ ਨੂੰ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਅਤੇ ਇਹਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਸੀ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਹਾਟਕਰ ਨੇ ਪਟਿਆਲਾ 'ਚ ਕਿਹਾ ਹੈ ਕਿ ਪੀੜਤ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਕੌਮੀ ਮਹਿਲਾ ਕਮਿਸ਼ਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ। ਉਹਨਾਂ ਅੱਜ ਇੱਥੇ ਪੁਲਿਸ ਲਾਈਨਜ਼ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪ ਕੇ ਦੁਆਰ ਤਹਿਤ ਜਨ ਸੁਣਵਾਈ ਕੈਂਪ ਮੌਕੇ 45 ਦੇ ਲਗਭਗ ਮਾਮਲਿਆਂ 'ਚ ਪੀੜਤ ਮਹਿਲਾਵਾਂ ਦੀ ਸੁਣਵਾਈ ਕਰਕੇ ਉਹਨਾਂ ਨੂੰ ਨਿਆਂ ਦਿਵਾਉਣ ਲਈ ਮੌਕੇ 'ਤੇ ਹੀ ਸੰਬੰਧਿਤ ਪੁਲਿਸ ਦੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਪਹੁੰਚਯੋਗ, ਸੰਵੇਦਨਸ਼ੀਲ ਅਤੇ ਸਮੇਂ ਸਿਰ ਨਿਆਂ ਪ੍ਰਦਾਨ ਕਰਨਾ ਕਮਿਸ਼ਨ ਦੀ ਪਹਿਲੀ ਤਰਜੀਹ ਹੈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਸ਼ਾਹ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਚਕੂਲਾ ਵਿੱਚ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਜਲੰਧਰ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਵਿੱਚ ਕੀੜੀਆਂ ਅਤੇ ਬਿਮਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਸਾਂਝਾ ਖੇਤਰੀ ਸਰਵੇਖਣ ਕੀਤਾ ਗਿਆ। ਸਾਂਝੀ ਸਰਵੇਖਣ ਟੀਮ ਨੇ ਜ਼ਿਲ੍ਹੇ ਦੇ ਪ੍ਰਮੁੱਖ ਨਰਮਾ ਉਤਪਾਦਕ ਖੇਤਰਾਂ ਦਾ ਦੌਰਾ ਕੀਤਾ, ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲ ਵਿੱਚ ਕੀੜੀਆਂ ਅਤੇ ਬਿਮਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ ਵਿਸਤ੍ਰਿਤ ਖੇਤਰੀ ਨਿਗਰਾਨੀ ਕੀਤੀ। ਸਰਵੇਖਣ ਦੌਰਾਨ ਨਰਮੇ ਦੀ ਫਸਲ ਵਿੱਚ ਕਿਸੇ ਵੀ ਪ੍ਰਮੁੱਖ ਕੀੜੇ ਜਾਂ ਬਿਮਾਰੀ ਦਾ ਪ੍ਰਕੋਪ ਨਹੀਂ ਪਾਇਆ ਗਿਆ, ਹਾਲਾਂਕਿ ਕੁਝ ਖੇਤਰਾਂ ਵਿੱਚ ਚਿੱਟੀ ਮੱਖੀ ਦੀ ਮੌਜੂਦਗੀ ਦਰਜ ਕੀਤੀ ਗਈ ਹੈ, ਜਿਸ ਦੀ ਗਿਣਤੀ ਆਰਥਿਕ ਨੁਕਸਾਨ ਪੱਧਰ ਤੋਂ ਘੱਟ ਪਾਈ ਗਈ ਹੈ। ਕਿਸਾਨਾਂ ਨੂੰ ਪ੍ਰਮੁੱਖ ਕੀੜਿਆਂ ਤੋਂ ਬਿਮਾਰੀਆਂ ਦੀ ਮੁੱਢਲੀ ਪਛਾਣ ਕਰਕੇ ਜਾਗਰੂਕ ਕੀਤਾ ਗਿਆ ਅਤੇ ਸੁਚੇਤ ਰਹਿਣ ਲਈ ਸਲਾਹ ਦਿੱਤੀ ਗਈ ਹੈ। ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਪਰਸਨ ਚੰਦਨ ਗਰੇਵਾਲ ਨੇ ਜਲੰਧਰ ਪੱਛਮੀ ਸਮੇਤ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਸਫਾਈ ਅਤੇ ਸੀਵਰੇਜ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਸਫਾਈ ਸੇਵਕਾਂ ਦੀ ਹਾਜ਼ਰੀ ਦੀ ਜਾਂਚ ਕੀਤੀ। ਉਹਨਾਂ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮਨਦੀਪ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਚੇਅਰਮੈਨ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਦੀਆਂ ਸਾਰੇ ਵਾਰਡਾਂ, ਬਾਜ਼ਾਰ, ਚੌਂਕਾਂ ਅਤੇ ਹੋਰ ਥਾਵਾਂ 'ਤੇ ਸੁਚੱਜੀ ਸਾਫ਼ ਸਫਾਈ ਯਕੀਨੀ ਬਣਾਈ ਜਾਏ। ਸ੍ਰੀ ਗਰੇਵਾਲ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸਫਾਈ ਸੇਵਕਾਂ ਦੀ ਹਾਜ਼ਰੀ ਯਕੀਨੀ ਬਣਾਉਣ 'ਤੇ ਨਿਯਮਿਤ ਤੌਰ 'ਤੇ ਚੈਕਿੰਗ ਦੇ ਆਦੇਸ਼ ਦਿੱਤੇ ਨੇ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਬੀਤੇ ਕੱਲ੍ਹ ਕਮਿਸ਼ਨ ਹਾਸਲ ਕਰਨ ਵਾਲੇ ਹੋਣਹਾਰ ਕੈਟਾਂ ਦੇ ਨੈਸ਼ਨਲ ਡਿਫੈਂਸ ਅਕੈਡਮੀ NDA ਤੋਂ ਗ੍ਰੈਜੂਏਟ ਹੋਏ ਕੈਟਾਂ ਨੂੰ ਵਕਾਰੀ ਅਚੀਵਰਸ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਮਈ ਅਤੇ ਜੂਨ 2026 ਵਿੱਚ 9 ਕੈਟਾਂ ਨੇ ਭਾਰਤੀ ਹਥਿਆਰਬੰਦ ਸੈਨਾ ਵਿੱਚ ਕਮਿਸ਼ਨ ਹਾਸਲ ਕੀਤਾ ਸੀ। ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਅਮਰਿੰਦਰ ਕੌਰ ਨੇ ਅੱਜ ਵੋਟਰ ਸੂਚੀਆਂ ਦੀ ਸਪੈਸ਼ਲ ਰਜਿਸਟ੍ਰੇਸ਼ਨ ਸੰਬੰਧੀ ਵੋਟਰ ਜਾਗਰੂਕਤਾ ਵਧਾਉਣ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਦੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 1:15 ਹੋ ਰਹੇ ਨੇ। ਹੁਣ ਪੇਸ਼ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਨਮਸਕਾਰ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਸੋਨੀਆ ਸੈਣੀ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੇ ਗਾਏ ਇਸ ਗੀਤ ਦੇ ਨਾਲ, ਫਿਲਮ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਚ ਅਗਲਾ ਗੀਤ ਸੁਣਵਾ ਜਾ ਰਹੇ ਹਾਂ ਫਿਲਮ ਬਾਜ਼ੀਗਰ ਚੋਂ, ਆਵਾਜ਼ ਹੈ ਵਿਨੋਦ ਰਾਥੋੜ ਤੇ ਅਲਕਾ ਯਾਗਨਿਕ ਦੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਸੋ ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਫਿਲਮ ਚਾਂਦਨੀ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਤੇ ਬਾਬੁਲ ਸੁਪ੍ਰੀਓ ਨੇ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਵੇਲੇ 1:40 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ ਅਤੇ 1:50 'ਤੇ ਉਰਦੂ 'ਚ ਖ਼ਬਰਾਂ। ਖ਼ਬਰਾਂ ਤੋਂ ਬਾਅਦ ਪ੍ਰੋਗਰਾਮ ਫੌਜੀ ਵੀਰਾਂ ਲਈ ਜਾਰੀ ਰਹੇਗਾ।
1: नमस्कार, ये आकाशवाणी है। खबरां इस बुलेटिन मैं अमन देव। पहला चोणवीं खबरां। प्रधानमंत्री नरेंद्र मोदी अज फ्रांस के राष्ट्रपति इमैनुअल मैक्रों वीवाटेक सम्मेलन में शामिल होणगे। वो अज पैरिस विच फ्रांस के प्रमुख व्यापारक आगुओं उच्च पद्धरी मीटिंगां भी करनगे। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਏ। ਕਲਕੱਤਾ ਹਾਈਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਬਾਗੀ ਵਿਧਾਇਕ ਰਿਤੁਬਰਤ ਬੈਨਰਜੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ FIH ਮਹਿਲਾ ਨੇਸ਼ਨਸ ਕੱਪ ਹਾਕੀ ਵਿੱਚ ਭਾਰਤ ਯੂਰਗੁਏ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਹੁਣ

0: ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਮੈਨੂਅਲ ਮੈਕਰੋਂ ਨਾਲ ਵਿਵਾਟੈਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਉਹ ਭਾਰਤ ਦੀ ਤਕਨੀਕੀ ਤਰੱਕੀ ਅਤੇ ਨਵੀਨਤਾ ਨੂੰ ਦੁਨੀਆ ਸਾਹਮਣੇ ਰੱਖਣਗੇ। ਇਹ ਯੂਰਪ ਦਾ ਸਭ ਤੋਂ ਵੱਡਾ ਤਕਨਾਲੋਜੀ ਅਤੇ ਸਟਾਰਟਅਪ ਇਕੱਠ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਸ਼੍ਰੀ ਮੋਦੀ ਇੱਕ ਵਿਸ਼ੇਸ਼ ਸਮਾਗਮ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ G7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਆਲਮੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਆਲਮੀ ਦੱਖਣ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਇਸ ਦੌਰੇ ਨਾਲ ਭਾਰਤ ਫਰਾਂਸ ਸੰਬੰਧਾਂ ਨੂੰ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਭਾਰਤ ਫਰਾਂਸ ਆਰਥਿਕ ਅਤੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੈਰਿਸ ਵਿੱਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗਾਂ ਵਿੱਚ ਵੀ ਹਿੱਸਾ ਲੈਣਗੇ। ਇਹ ਸਾਂਝੇਦਾਰੀ ਭਾਰਤ ਅਤੇ ਫਰਾਂਸ ਵਿਚਕਾਰ ਵੱਧਦੀ ਆਰਥਿਕ ਭਾਈਵਾਲੀ ਨੂੰ ਦਰਸਾਉਂਦੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਇਤਿਹਾਸਕ ਜੰਗਬੰਦੀ ਸਮਝੌਤਾ ਲਾਗੂ ਹੋ ਗਿਆ ਹੈ। ਇਸ ਵਿੱਚ ਇੱਕ ਵਿਆਪਕ ਸ਼ਾਂਤੀ ਸਮਝੌਤੇ 'ਤੇ ਗੱਲਬਾਤ ਲਈ 60 ਦਿਨ ਦਾ ਸਮਾਂ ਦਿੱਤਾ ਗਿਆ ਹੈ। ਸਵਿਟਜ਼ਰਲੈਂਡ ਵਿੱਚ ਇੱਕ ਮੀਟਿੰਗ ਤੋਂ ਪਹਿਲਾਂ ਇਲੈਕਟ੍ਰੋਨਿਕ ਤੌਰ 'ਤੇ ਦਸਤਖਤ ਕੀਤੇ ਗਏ 14 ਨੁਕਾਤੀ ਸਮਝੌਤੇ ਵਿੱਚ ਤੁਰੰਤ ਜੰਗਬੰਦੀ ਸ਼ਾਮਲ ਹੈ। ਇਸ ਸਮਝੌਤੇ ਵਿੱਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਢਾਂਚਾ ਤੈਅ ਕੀਤਾ ਗਿਆ ਹੈ। ਸਮਝੌਤੇ ਤਹਿਤ ਅਮਰੀਕਾ ਈਰਾਨੀ ਬੰਦਰਗਾਹਾਂ ਤੋਂ ਆਪਣੀ ਸਮੁੰਦਰੀ ਨਾਕਾਬੰਦੀ ਹਟਾਉਣਾ ਸ਼ੁਰੂ ਕਰੇਗਾ ਅਤੇ ਆਮ ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਲਈ ਕੰਮ ਕਰੇਗਾ। ਈਰਾਨ 30 ਦਿਨਾਂ ਦੇ ਅੰਦਰ ਹੋਰਮੁਸ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਲਈ ਸੁਰੱਖਿਅਤ ਆਵਾਜਾਈ ਯਕੀਨੀ ਬਣਾਏਗਾ। ਸਮਝੌਤੇ ਤਹਿਤ ਈਰਾਨ ਪਰਮਾਣੂ ਹਥਿਆਰ ਵਿਕਸਿਤ ਨਹੀਂ ਕਰੇਗਾ। ਸਮਝੌਤੇ ਵਿੱਚ ਈਰਾਨ ਲਈ ਪਾਬੰਦੀਆਂ ਤੋਂ ਰਾਹਤ ਅਤੇ ਆਰਥਿਕ ਪੁਨਰ ਨਿਰਮਾਣ ਵੀ ਸ਼ਾਮਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਮੱਧ ਪ੍ਰਦੇਸ਼ ਅਤੇ ਉੜੀਸਾ ਦੇ 5 ਦਿਨਾਂ ਦੌਰੇ 'ਤੇ ਨੇ। ਆਪਣੇ ਦੌਰੇ ਦੇ ਪਹਿਲੇ ਦਿਨ ਉਹ ਇੰਦੌਰ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਹਨਾਂ ਦਾ ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂ ਭਾਈ ਪਟੇਲ ਅਤੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਸਵਾਗਤ ਕੀਤਾ। ਇੰਦੌਰ ਤੋਂ ਰਾਸ਼ਟਰਪਤੀ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਵੱਲੋਂ ਆਯੋਜਿਤ ਆਤਮਿਕ ਜਾਗਰਤੀ ਰਾਹੀਂ ਆਦਿਵਾਸੀ ਭਾਈਚਾਰਿਆਂ ਦਾ ਸ਼ਕਤੀਕਰਨ ਵਿਸ਼ੇ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੈਤੂਲ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਹ ਕਾਨਫਰੰਸ ਨਾ ਸਿਰਫ ਇਲਾਕੇ ਲਈ ਸਗੋਂ ਪੂਰੇ ਦੇਸ਼ ਅਤੇ ਸਮਾਜ ਲਈ ਮਹੱਤਵਪੂਰਨ ਹੈ। ਉਹਨਾਂ ਬ੍ਰਹਮ ਕੁਮਾਰੀ ਵੱਲੋਂ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੇਸ਼ ਦੇ ਵਿਕਾਸ ਵਿੱਚ ਆਦਿਵਾਸੀ ਭਾਈਚਾਰਿਆਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣ ਵਿੱਚ ਮਦਦ ਕਰੇਗੀ। ਰਾਸ਼ਟਰਪਤੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਏ।
1: 2047 विकसित भारत बनाने के लिए हम सोचे हैं। पूर्वतन प्रधानमंत्री अटल बिहारी वाजपेयी कहते थे, ये देश एक जमीन का टुकड़ा नहीं है, जीता जागता राष्ट्र पुरुष है। राष्ट्र पुरुष का प्रत्येक अंग हिमालय से लेकर के कन्याकुमारी तक अक्षत होना चाहिए, क्षति नहीं होना चाहिए। ऐसे ही ये भारत में रहने वाले जनता, कोई भी समाज पीछे ना रह जाए।
0: ਉਹਨਾਂ ਕਿਹਾ ਕਿ ਸਮਾਜ ਆਦਿਵਾਸੀ ਭਾਈਚਾਰਿਆਂ ਤੋਂ ਚੁਗਿਰਦਾ ਸੰਭਾਲ ਅਤੇ ਕੁਦਰਤ ਨਾਲ ਇੱਕ ਸੁਰਤਾ ਵਿੱਚ ਰਹਿਣ ਬਾਰੇ ਸਿੱਖ ਸਕਦਾ ਹੈ। ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਰਥਿੰਦਰ ਬੋਸ ਵੱਲੋਂ ਬਾਗੀ ਤ੍ਰਿਣਮੂਲ ਕਾਂਗਰਸ ਵਿਧਾਇਕ ਰਿਤਬਰਤ ਬੈਨਰਜੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਕ੍ਰਿਸ਼ਨਾ ਰਾਓ ਦੇ ਬੈਂਚ ਨੇ TMC ਵਿਧਾਇਕ ਸ਼ੋਭਨ ਦੇਵ ਚਟੋਪਾਧਿਆਏ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤਾ। ਸ਼੍ਰੀ ਚਟੋਪਾਧਿਆਏ ਨੇ ਵਿਰੋਧੀ ਧਿਰ ਦੇ ਨੇਤਾ ਲਈ ਉਹਨਾਂ ਦੀ ਨਾਮਜ਼ਦਗੀ ਰੱਦ ਕਰਨ ਅਤੇ ਰਿਤਬਰਤ ਬੈਨਰਜੀ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪ੍ਰਤੀਵਾਦੀਆਂ ਨੂੰ 3 ਹਫ਼ਤਿਆਂ ਅੰਦਰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਦਕਿ ਪਟੀਸ਼ਨਕਰਤਾ ਨੂੰ ਜਵਾਬ ਦਾਇਰ ਕਰਨ ਲਈ 2 ਹਫ਼ਤੇ ਹੋਰ ਦਿੱਤੇ ਨੇ। ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੋਏਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARRNU ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖ਼ਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿੱਚ ਮੁੱਖ ਖੇਤਰਾਂ ਵਿੱਚ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨਕਸਲਵਾਦ ਦੇ ਖਾਤਮੇ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਇੱਕ ਰਿਪੋਰਟ।
2: ਨਰਿੰਦਰ ਮੋਦੀ ਸਰਕਾਰ ਦੀ ਤਾਲਮੇਲ ਵਾਲੀ ਬਹੁਪੱਖੀ ਰਣਨੀਤੀ ਕੈਲੀਬਰੇਟਿਡ ਸੁਰੱਖਿਆ ਕਾਰਜਾਂ, ਨਕਸਲਵਾਦ ਦੇ ਮਾਲੀ ਵਸੀਲਿਆਂ ਨੂੰ ਰੋਕਣ ਅਤੇ ਤੇਜ਼ ਵਿਕਾਸ ਦੀਆਂ ਕਾਰਵਾਈਆਂ ਦੇ ਸੁਮੇਲ ਦੇ ਨਤੀਜੇ ਵਜੋਂ ਦੇਸ਼ ਨਕਸਲਵਾਦ ਤੇ ਮਾਓਵਾਦੀ ਦਹਿਸ਼ਤ

ਹੁਣ ਤੁਸੀਂ ਸੁਣ ਰਹੇ ਸੀ ਫਿਲਮ ਡਰ ਚੋਂ ਗੀਤ, ਆਵਾਜ਼ ਲਤਾ ਮੰਗੇਸ਼ਕਰ ਅਤੇ ਹਰੀਹਰਨ ਦੀ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਫਿਲਮ ਦਿਲਵਾਲੇ 'ਚੋਂ, ਆਵਾਜ਼ ਹੈ ਕੁਮਾਰ ਸਾਨੂ ਦੀ।

ਇਸੇ ਗੀਤੇ ਨਾਲ ਹੀ ਮੈਨੂੰ ਸੋਨੀਆ ਸੈਨੀ ਨੂੰ ਪ੍ਰੋਗਰਾਮ ਫੌਜੀ ਵੀਰਾਂ ਲਈ ਖਤਮ ਕਰਨ ਦਿੱਤੀ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ 'ਚ। ਤਦ ਤੱਕ ਲਈ ਰੱਬ ਰਾਖਾ।

0: ਬੰਦਾ ਬਣ ਜਾ ਬੰਦਿਆ ਕਰੀ ਗੁਰਬਾਣੀ।
1: ਗੁਰੂ ਗ੍ਰੰਥ ਕੁਰਾਨ ਚਾਹੇ ਪੜ ਬਾਈਬਲ ਗੀਤਾ, ਮਜ਼ਬਾਂ ਦੀ ਅੱਗ ਬਾਲ ਕੇ ਕਿਉਂ ਸੜ ਰਿਹਾ।

ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੇ ਸਾਹੋ। ਐਸੇ ਸਿਧਾਂਤ ਦੇਣ ਵਾਲੇ ਸਤਿਗੁਰੂ ਅਰਜਨ ਸਾਹਿਬ ਜੀ ਨੇ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿੰਦਗੀ ਮੌਤ, ਜ਼ਿੰਦਗੀ ਮੌਤ ਦੇ ਦਰਮਿਆਨ ਦੀ ਹਸਤੀ, ਨਿਰੰਕਾਰ, ਇਹ ਸੰਸਾਰ ਦੀ ਸਰਗੁਣ ਰਚਨਾ, ਰੂਹਾਨੀਅਤ ਅਤੇ ਜਿਸਮਾਨੀਅਤ ਤੱਥਾਂ ਦੇ ਆਧਾਰਿਤ ਜੋ ਜ਼ਿਕਰ ਕੀਤਾ ਹੈ ਗੁਰਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ, ਉਸ ਨੂੰ ਆਪਣੇ ਜੀਵਨ ਦੀ ਹਕੀਕਤ ਰੂਪ ਵਿੱਚ ਪੇਸ਼ ਕਰਨ ਲਈ ਸਤਿਗੁਰੂ ਅਰਜਨ ਸਾਹਿਬ ਮਾਲਕ ਦਾ ਭਾਣਾ ਮੰਨ ਕੇ ਵਕਤ ਦੇ ਬਾਦਸ਼ਾਹ ਦੇ ਬੁਲਾਏ ਜਾਣ ਤੇ ਲਾਹੌਰ ਵਿੱਚ ਪਹੁੰਚੇ ਨੇ। ਅਨੇਕਾਂ ਸਿੱਖਾਂ ਨੂੰ ਤਾਰਨ ਤੋਂ ਬਾਅਦ ਜਹਾਂਗੀਰ ਦੇ ਨਾਲ ਹੋਈ ਵਾਰਤਾਲਾਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਮੁਤਾਬਕ ਉਹਦੀ ਸਿਧਾਂਤਕ ਤੌਰ ਤੇ ਪੂਰਨ ਸੰਤੁਸ਼ਟੀ ਕਰਵਾ ਦਿੱਤੀ ਕਿ ਕਿਸੇ ਪੱਖ ਤੋਂ ਗੁਰੂ ਨੂੰ ਦੋਸ਼ੀ ਨਾ ਠਹਿਰਾ ਸਕਿਆ। ਪਰ ਵਕਤ ਦਾ ਬਾਦਸ਼ਾਹ ਮੁਤਸਬੀ ਸੀ, ਉਹਨੇ ਫਿਰ ਵੀ ਗੁਰੂ ਨੂੰ ਈਨ ਪ੍ਰਵਾਨ ਕਰਨ ਦੇ ਆਰਡਰ ਦੇ ਕੇ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤਾ। ਮੁਰਤਜ਼ਾ ਖਾਂ ਕੋਲੋਂ ਦੀਵਾਨ ਚੰਦੂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ, ਕਿਉਂਕਿ ਉਸ ਨੂੰ ਬਾਕੀ ਤੋਂ ਇਲਾਵਾ ਵੱਡਾ ਦੁੱਖ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਵਾਨ ਨਹੀਂ ਸੀ ਕੀਤਾ। ਸਤਿਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਪੰਜ ਸਿੱਖਾਂ ਨੂੰ ਵੱਖਰੇ ਬੰਦ ਕਰਕੇ ਦੀਵਾਨ ਚੰਦੂ ਸਤਿਗੁਰੂ ਜੀ ਦੇ ਸਾਹਮਣੇ ਬੈਠਾ ਹੁਣ ਅਸਲੀ ਗੱਲ ਦੀ ਸ਼ੁਰੂ ਕਰਦਾ ਹੈ ਲੜੀ। ਕਹਿੰਦਾ, ਸਤਿਗੁਰੂ, ਤੁਸੀਂ ਜਿਨ੍ਹਾਂ ਦੇ ਕਹਿ ਤੇ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਉਹ ਅੱਜ ਬੰਦੀ ਬਣਾ ਕੇ ਮੈਂ ਰੱਖੇ ਨੇ, ਇੱਥੇ ਤੁਹਾਨੂੰ ਰੱਬ ਵੀ ਮੇਰੇ ਤੋਂ ਨਹੀਂ ਛੁਡਾ ਸਕਦਾ। ਮੈਂ ਚਾਹੁੰਦਾ ਹਾਂ ਕਿ ਆਪਣੇ ਕਹੇ ਹੋਏ ਸ਼ਬਦ ਵਾਪਸ ਲੈ ਲਓ, ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਸਤਿਗੁਰੂ ਹੱਸ ਕੇ ਕਹਿੰਦੇ, ਦੀਵਾਨ ਚੰਦੂ, ਧਰਮ ਵਿੱਚ ਹੰਕਾਰ ਨੂੰ ਕੋਈ ਥਾਂ ਨਹੀਂ, ਹਰ ਜੀ ਉਹ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਅਗਰ ਜੇ ਤੇਰੀ ਜ਼ਬਾਨ ਤੋਂ ਇਹ ਸ਼ਬਦ ਨਾ ਪੈਦਾ ਹੁੰਦੇ

0: ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲੱਗ ਗਈ ਤੇ ਅਸੀਂ ਬਿਲਕੁਲ ਤੇਰੀ ਲੜਕੀ ਦਾ ਰਿਸ਼ਤਾ ਆਪਣੀ ਲੜਕੀ ਸਮਝ ਕੇ ਇੱਜ਼ਤ ਸਮਝ ਕੇ ਪ੍ਰਵਾਨ ਕਰਦੇ ਪਰ ਹੁਣ ਕਦਾਚਿਤ ਇਹ ਧਰਮ ਦੇ ਕਹੇ ਹੋਏ ਬੋਲ ਸਾਡੇ ਸਵਾਸਾਂ ਨਾਲ ਤੇ ਨਿਭ ਜਾਣਗੇ ਪਰ ਬਦਲਣਗੇ ਨਹੀਂ। ਦੀਵਾਨ ਚੰਦੂ ਨੇ ਕਿਹਾ ਮੈਂ ਤਸੀਹੇ ਦੇ ਦੇ ਕੇ ਤੁਹਾਨੂੰ ਮਨਾਉਣ ਵਿੱਚ ਮਜਬੂਰ ਕਰ ਲਵਾਂਗਾ। ਸਤਿਗੁਰੂ ਕਹਿੰਦੇ ਨਹੀਂ, ਅਸੀਂ ਜਨਮੇ ਹਾਂ ਧਰਮ ਲਈ, ਜੀਏ ਹਾਂ ਧਰਮ ਲਈ ਤੇ ਕੁਰਬਾਨ ਵੀ ਧਰਮ ਤੋਂ ਹੋ ਜਾਵਾਂਗੇ।
1: ਸੁਣ ਕੇ ਖਿਆਲ ਚੰਦੂ ਬਦਕਾਰ ਦੇ ਸ਼ਾਂਤੀ।

ਧਰਮ ਕਿਵੇਂ ਰੱਖਿਆ ਜਾ ਸਕਦਾ ਹੈ? ਸੂਰਾ ਸੋ ਪਹਿਚਾਨਿਐ ਜੋ ਲੜੈ ਦੇਨ ਕੇ ਹੇਤ। ਮੌਤ ਸੂਰਮੇ ਦੀ ਮੰਜ਼ਿਲ ਵਿੱਚ ਕੋਈ ਰੁਕਾਵਟ ਨਹੀਂ। ਮੌਤ ਦਾ ਸੰਬੰਧ ਕੇਵਲ ਜਿਸਮ ਤੱਕ ਹੈ, ਰੂਹ ਤੱਕ ਨਹੀਂ। ਇਸ ਲਈ ਮੋਹੇ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੇ ਦੁਆਰ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਮੇਰੇ ਸਤਿਗੁਰੂ ਜੀ ਕਹਿ ਰਹੇ ਸਨ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੇ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਣ ਨਾ ਕੀਜੈ। ਐਸਾ ਕੁਝ ਕੇਵਲ ਗੁਰੂਆਂ ਨੇ ਕਿਹਾ ਨਹੀਂ, ਸਗੋਂ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲੀ ਸੰਸਾਰ ਦੇ ਸਾਹਮਣੇ ਵਿਖਾਉਣ ਲਈ ਅੱਜ ਆਏ ਨੇ ਕੁਰਬਾਨੀ ਦੇ ਖੇਤਰ ਵਿੱਚ। ਸੰਸਾਰ ਦਾ ਇਤਿਹਾਸ ਪੜਿਆ, ਵੱਡੇ ਵੱਡੇ ਮਹਾਨ ਕੁਰਬਾਨੀ ਵਾਲੇ ਸੂਰਮੇ, ਹਜ਼ਰਤ ਈਸਾ ਜੀ ਵਰਗੇ ਸੂਲੀ ਉੱਤੇ ਲਟਕਦੇ, ਮਨਸੂਰ ਵਰਗੇ ਸੂਲੀਆਂ ਉੱਤੇ ਚੜ੍ਹਦੇ, ਸ਼ਮਸ਼ਤ ਬਰੇਦਿਆਂ ਦੀ ਉਤਰਦੀ ਖਲ ਨਜ਼ਰ ਆਉਂਦੀ ਹੈ। ਧੰਨ ਗੁਰੂ ਅਰਜਨ ਸਾਹਿਬ ਉਸੇ ਮੰਚ ਵਾਸਤੇ, ਮਨੁੱਖਤਾ ਦੀ ਭਲਾਈ ਵਾਸਤੇ, ਸੱਚ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ, ਕਲਯੁੱਗ ਵਿੱਚ ਧਰਮ ਦੀ ਜੜ੍ਹ ਮਜ਼ਬੂਤ ਕਰਨ ਲਈ ਅੱਜ ਕੁਰਬਾਨੀ ਦੇ ਖੇਤਰ ਵਿੱਚ ਧਰਮ ਨਿਭਾਉਣ ਵਾਸਤੇ ਆਏ ਨੇ। ਦੀਵਾਨ ਚੰਦੂ ਨੇ ਅੱਗ ਵਰੋਲੇ ਹੋ ਕੇ ਇੱਕ ਭੱਠੀ ਪਟਵਾਈ, ਉਹਦੇ ਉੱਤੇ ਦੇਗ ਬੀੜ ਦਿੱਤੀ, ਜਲ ਨਾਲ ਦੇਗ ਭਰ ਦਿੱਤੀ ਗਈ। ਜਦੋਂ ਕਹਿਰ ਦੀ ਅੱਗ ਥੱਲੇ ਬਲੀ, ਪਾਣੀ ਰੰਗ ਤਬਦੀਲ ਕਰਕੇ ਬਾਹਰ ਨੂੰ ਖੌਲਦਾ ਨਜ਼ਰ ਆਇਆ। ਕਹਿੰਦਾ ਸਾਰੀਆਂ ਗੱਲਾਂ ਭੁੱਲ ਜਾਣਗੀਆਂ ਜਦੋਂ ਉਸ ਦੇਗ ਵਿੱਚ ਬੈਠੇ। ਸਤਿਗੁਰੂ ਸਤ ਕਰਤਾਰ ਕਹਿ ਕੇ ਉੱਠੇ ਨੇ, ਜਾਲ ਆਇਆ ਚੌਕੜਾ, ਗਰਦਨ ਤੱਕ ਉਹ ਜਲ ਵਿੱਚ ਖੌਲਦੇ ਹੋਏ ਵਿੱਚ ਬੈਠੇ ਨੇ। ਉਹਨਾਂ ਨੂੰ ਸਾੜ ਰਿਹਾ ਹੈ ਜਲ, ਪਰ ਕੇਵਲ ਸਰੀਰ ਨੂੰ, ਰੂਹ ਨੂੰ।

0: ਡੋਲੇ ਹੁਣ ਅਗਨੀ ਤੇਜ ਕਰੋ, ਨੇਤਰ ਲਾਲ ਕਰੇ ਤੇ ਬੋਲੇ
1: ਗੁੱਸੇ ਦਾ ਭਰਿਆ ਸੀ ਸਭ ਨੂੰ।

ਜਵਾਨ ਚੰਦੂ ਫੁੱਲਾਂ ਦੀ ਸੇਜ ਤੇ ਬੈਠਾ ਠੰਡਾ ਪਾਣੀ ਪੀਂਦਾ ਪੱਖਿਆਂ ਦੀ ਹਵਾ ਲੈਂਦਾ ਮੱਚਿਆ ਹੋਇਆ ਹੈ। ਉਬਲਦੀ ਡੇਗ ਵਿੱਚ ਸਤਿਗੁਰੂ ਸ਼ਾਂਤ ਚਿੱਤ ਬੈਠੇ ਨੇ। ਦੂਜੀ ਪ੍ਰੀਖਿਆ ਸਤਿਗੁਰੂ ਜੀ ਦੀ ਤੱਤੀ ਤਵੀ ਕੀਤੀ ਗਈ।

ਅੱਗ ਦੇ ਅੰਗਿਆਰਾਂ ਵਰਗੀ ਰੇਤ ਗਰਮ ਕੀਤੀ ਗਈ। ਸਤਿਗੁਰੂ ਜੀ ਨੂੰ ਕਿਹਾ ਜੇ ਅਜੇ ਵੀ ਨਹੀਂ ਮੰਨਦੇ ਫਿਰ ਤੱਤੀ ਤਵੀ ਤੇ ਬੈਠੋ, ਤੁਹਾਡਾ ਚਿਹਰਾ ਸਾੜ ਦੇਵਾਂਗਾ। ਸਤਿਗੁਰੂ ਸਤਨਾਮ ਦਾ ਜਾਪ ਕਰਦੇ ਹੋਏ ਉਬਲਦੀ ਦੇਗ ਚ ਉੱਠੇ ਨੇ, ਤੱਤੀ ਤਵੀ ਤੇ ਜਾ ਬੈਠੇ। ਗੁਰਦਿੱਤਾ ਪਠਿਆਰਾ ਅੱਗ ਵਰਗੀ ਰੇਤ ਸਤਿਗੁਰੂ ਜੀ ਦੇ ਪਵਿੱਤਰ ਸੀਸ ਤੇ ਪਾ ਰਿਹਾ ਹੈ। ਤਪਿਆਂ ਨੂੰ ਸ਼ਾਂਤ ਕਰਨ ਵਾਲੇ ਸਤਿਗੁਰੂ ਸੜੀ ਹੋਈ ਤਵੀ ਉੱਤੇ ਇਉਂ ਕੁਰਬਾਨੀ ਕਰ ਰਹੇ ਹਨ।

0: ਹੁਣੇ ਤੁਸੀਂ ਸੁਣ ਰਹੇ ਸੀ ਰੰਗਲੀ ਧਰਤੀ ਪ੍ਰੋਗਰਾਮ 'ਚ ਲਖਮੀਰ ਸਿੰਘ ਮਸਤ ਕਵੀਸ਼ਰ ਅਤੇ ਸਾਥੀਆਂ ਪਾਸੋਂ ਕਵੀਸ਼ਰੀ। ਆਕਾਸ਼ਵਾਣੀ ਅਤੇ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਰੰਗਲੀ ਧਰਤੀ ਪ੍ਰੋਗਰਾਮ। ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਮੁਖਤਿਆਰ ਸਿੰਘ ਜ਼ਾਫਰ ਢਾਡੀ ਜੱਥੇ ਪਾਸੋਂ ਵਾਰ ਭਾਈ ਕਨੱਈਆ ਜੀ।
1: ਸਤਿਕਾਰਯੋਗ ਪੰਜਾਬੀ ਮਾਂ ਦੇ ਸਪੂਤਾਂ ਸੂਝਵਾਨ ਸਰੋਤਿਆਂ ਨੂੰ ਮੁਖਤਿਆਰ ਸਿੰਘ ਜ਼ਫਰ ਦਾ ਢਾਡੀ ਜਥਾ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਣਾ ਅਤੇ ਮਰਨਾ ਮਨੁੱਖੀ ਜ਼ਿੰਦਗੀ ਦੇ ਦੋ ਪੱਖ ਹਨ। ਜਿਸ ਬਾਰੇ ਕਵੀ ਲਿਖਦਾ, ਦਾਨੀ ਸੂਰਮੇ ਭਗਤ ਜਿਉਣ ਮਰ ਕੇ, ਜਿਉਂਦੇ ਮਰੇ ਵੇ ਬੜੇ ਜਹਾਨ ਹੁੰਦੇ। ਬਹੁਤੇ ਟੱਬਰ ਦੇ ਬੱਬਰ ਪਾਲਦੇ ਨੇ, ਵਿਰਲੇ ਪਰ ਉਪਕਾਰੀ ਜਹਾਨ ਹੁੰਦੇ। ਮੋਮੋ ਠੱਗਣੇ ਅਤੇ ਖੁਸ਼ਾਮਦੀ ਜੋ, ਵਿਰਲੇ ਪਰ ਉਪਕਾਰੀ ਇਨਸਾਨ ਹੁੰਦੇ। ਪੱਲੇ ਜਿਨ੍ਹਾਂ ਦੇ ਧਰਮ ਦੀ ਕਣੀ ਹੁੰਦੀ, ਜ਼ਫਰ ਵਿਰਲੇ ਉਹ ਪੁਰਸ਼ ਮਹਾਨ ਹੁੰਦੇ। ਖੁਦ ਗਰਜ ਮਨੁੱਖ ਆਪਣੇ ਲਈ ਸੋਚਣ ਲੋਚਣ ਵਾਲਾ ਮਰੀ ਜ਼ਮੀਰ ਵਾਲਾ ਹੁੰਦਾ ਹੈ ਅਤੇ ਸਾਰਿਆਂ ਦਾ ਭਲਾ ਸੋਚਣ ਵਾਲਾ ਮਰਨ ਤੋਂ ਬਾਅਦ ਵੀ ਜਿਉਂਦਾ ਰਹਿੰਦਾ। ਜਦੋਂ ਭਾਰਤ ਵਿੱਚ ਫੁੱਟ ਅਤੇ ਬੇਇਤਫਾਕੀ ਕਰਕੇ ਵਾਰ ਵਾਰ ਗੁਲਾਮੀ ਦੀਆਂ ਜ਼ੰਜੀਰਾਂ ਪਈਆਂ, ਜਾਤਾਂ ਗੋਤਾਂ ਅਤੇ ਊਚ ਨੀਚ ਕਰਕੇ ਨਫ਼ਰਤ ਦੀ ਅੱਗ ਵਿੱਚ ਮੱਚ ਰਿਹਾ ਸੀ ਭਾਰਤ ਵਰਸ਼, ਉਸ ਵਕਤ ਗੁਰੂ ਨਾਨਕ ਜੀ ਅਤੇ ਉਹਨਾਂ ਦੇ ਪੈਰੋਕਾਰਾਂ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ, ਰੱਬ ਦੇ ਬੰਦਿਓ ਬੰਦਿਆਂ ਤਾਂ ਹੀ ਪਿਆਰ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਖੜ੍ਹੀ ਕਰਕੇ ਜ਼ੁਲਮ ਨਫ਼ਰਤ ਦਾ ਖਾਤਮਾ ਕਰਨ ਦਾ ਯਤਨ ਕੀਤਾ। ਕਵੀ ਲਿਖਦਾ ਹੈ, ਧਰਮ ਦੇ ਵਿਕਾਸ ਅਤੇ ਜ਼ੁਲਮ ਦੇ ਨਾਸ ਲਈ ਤੇਗ ਦੀ ਦਾ ਧਰਮ ਉਪਜਾਇਆ ਗੁਰੂ ਖਾਲਸਾ। ਕਰ ਦਿੱਤੀ ਪੱਟੀ ਮੇਸ ਬੁਰੇ ਕਰਮ ਭਰਮ ਵਾਲੀ, ਕੱਢ ਵਿੰਗ ਗਾਡੀ ਰਾਹ ਚੜ੍ਹਾਇਆ ਗੁਰੂ ਖਾਲਸਾ। ਲੋਹੇ ਦਾ ਸੁਹਾਗਾ ਫੇਰ ਦਿੱਤਾ, ਜਾਤ ਪਾਤ ਉੱਤੇ ਸਾਰੇ ਹੀ ਬਰੋਬਰ ਪੜ੍ਹਾਇਆ ਗੁਰੂ ਖਾਲਸਾ। ਮੰਨ ਕੇ ਉੱਤਮ ਭੇਖ ਨਾਲੋਂ ਦਸ਼ਮੇਸ਼ ਬਾਣੀ, ਨਾਲ ਸੀ ਅਸੂਲਾਂ ਦੇ ਸਜਾਇਆ ਗੁਰੂ ਖਾਲਸਾ। ਉਹਨਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਸੀ

ਚਾਹੁੰਦਾ ਧਰਤੀ 'ਤੇ ਜਰਵਾਣਾ ਨਾ ਰਹੇ, ਆਦਮ ਦਾ ਪੁੱਤ ਜੀ ਭਿਆਣਾ ਨਾ ਰਹੇ, ਕਰੇ ਜੋ ਕਿਰਤ ਉਹੀ ਰੱਜ ਖਾਵੇ, ਵਿਹਲਣ ਨਾ ਕੋਈ ਮਾਂ ਜਲ ਜਾਵੇ, ਬੱਕਰੀਆਂ 'ਚ ਪਾ ਦੂੰ ਸ਼ੇਰਾਂ ਦੇ ਗੁਰਦੇ, ਉਹ ਮੈਂ ਤੇਗਾਂ 'ਤੇ ਤੋਰੂੰ ਜਿਉਂਦੇ ਜੋ ਮੁਰਦੇ, ਸਹਿ ਦੇ ਤਾਂ ਹੀ ਮੈਂ ਸ਼ੇਰ ਬਣਾਊਂ, ਤਾਂ ਗੋਬਿੰਦ ਸਿੰਘ ਨਾਮ ਕਹਾਊਂ। ਦਿੱਲੀ ਦੀ ਮੁਗਲ ਹਕੂਮਤ ਉਹਨਾਂ ਦੇ ਭਾਈਵਾਲ ਰਾਜਪੂਤ ਰਜਵਾੜੇ ਜਰ ਨਾ ਸਕੇ, ਉਹਨਾਂ ਗੁਰੂ ਸੋਚ 'ਤੇ ਅਨੰਦਪੁਰ ਨੂੰ ਤਬਾਹ ਕਰਨ ਲਈ ਭੰਗਾਣੀ ਤੋਂ ਲੈ ਕੇ ਮੁਕਤਸਰ ਤੀਕ ਮਾਰੂ ਹਮਲੇ ਕੀਤੇ। ਅਨੰਦਪੁਰ ਉੱਤੇ ਆਖਰੀ ਹਮਲਾ 1704 ਈਸਵੀ ਵਿੱਚ ਹੋਇਆ। ਇਸ ਲੜਾਈ ਵਿੱਚ ਸਿੱਖੀ ਦੀ ਰੂਹ ਵਿਚਾਰਧਾਰਕ ਰੂਹ ਭਾਈ ਕਨ੍ਹੱਈਆ ਜੀ ਦਾ ਜ਼ਿਕਰ ਇਤਿਹਾਸ ਕਰਦਾ ਹੈ। ਗੁਜਰਾਂ ਵਾਲੇ ਜ਼ਿਲ੍ਹੇ ਵਿੱਚ ਸੋਦਰਾ ਸੀ ਪਿੰਡ ਇੱਕ, ਜਿੱਥੋਂ ਦਾ ਕਨ੍ਹੱਈਆ ਭਾਈ ਸਭਨਾਂ ਦਾ ਸੱਕਾ ਸੀ। ਮੋਢੇ ਪਾ ਮਸ਼ਕ ਵੱਡੀ ਵੜ ਗਿਆ ਮੈਦਾਨ ਵਿੱਚ, ਜ਼ਖਮੀ ਲਚਾਰਾਂ ਦਾ ਉਹ ਹਮਦਰਦ ਪੱਕਾ ਸੀ। ਵਿਤਕਰੇ ਬਗੈਰ ਸਭ ਨੂੰ ਪਿਆਵੇ ਪਾਣੀ, ਗੁਰੂ ਦੇ ਹੁਕਮ ਵਿੱਚ ਨਾ ਕੋਈ ਜੱਕਾ ਤੱਕਾ ਸੀ। ਕਹਿਰਵਾਨ ਹੋਏ ਉਹਨੂੰ ਵੇਖ ਕੇ ਅਤੇ ਉਹਦੇ ਸਾਥੀ, ਜ਼ਫਰ ਸ਼ਿਕਾਇਤ ਕੀਤੀ ਲਾਇਆ ਨਾ ਫੜੱਕਾ ਸੀ। ਮੈਦਾਨੇ ਜੰਗ ਵਿੱਚੋਂ ਆ ਕੇ ਲੜਾਕੂ ਸਿੱਖ ਨੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਜਿਵੇਂ ਭਾਈ ਕਨ੍ਹੱਈਆ ਜੀ ਦੀ ਸ਼ਿਕਾਇਤ ਕੀਤੀ, ਇੰਜ ਵਰਣਨ ਕੀਤਾ ਜਾਂਦਾ ਹੈ

0: ਹੁਣ ਤੁਸੀਂ ਸੁਣ ਰਹੇ ਸੀ ਮੁਖਤਿਆਰ ਸਿੰਘ ਜ਼ਾਫਰ ਢਾਡੀ ਜੱਥੇ ਪਾਸੋਂ ਵਾਰ ਭਾਈ ਕਨੱਈਆ ਜੀ। ਇਸੇ ਦੇ ਨਾਲ ਹੀ ਰੰਗਲੀ ਧਰਤੀ ਪ੍ਰੋਗਰਾਮ ਹੁਣ ਖਤਮ ਹੋਇਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, ਟੀਆਰਐਮ 864 ਕਿਲੋਹਰਟਜ਼, ਐਫਐਮ 100.8 ਮੈਗਾਹਰਟਜ਼, ਐਫਐਮ 100.9 ਮੈਗਾਹਰਟਜ਼ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਸਾਡੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਸੈਕਰੋਂ ਦਾ ਨਾਲ ਵਿਵਾਟੈਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਉਹ ਪੈਰਿਸ ਵਿੱਚ ਫਰਾਂਸ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਉੱਚ ਪੱਧਰੀ ਮੀਟਿੰਗਾਂ ਵੀ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਵੇ। ਕਲਕੱਤਾ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਬਾਗੀ ਵਿਧਾਇਕ ਰਿਤਾਬ੍ਰਤ ਬੈਨਰਜੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ 'ਤੇ ਕੋਈ ਅੰਤਰਿਮ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਏ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਕਿਹਾ ਹੈ ਕਿ 1.74 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕਰਕੇ ਪੰਜਾਬ ਨੇ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਹੈ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਾਹਟਕਰ ਨੇ ਅੱਜ ਪਟਿਆਲਾ 'ਚ ਕਿਹਾ ਹੈ ਕਿ ਪੀੜਤ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਕੌਮੀ ਮਹਿਲਾ ਕਮਿਸ਼ਨ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ। ਕੇਂਦਰੀ ਏਕੀਕ੍ਰਿਤ ਕਿੱਟ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਸਾਂਝਾ ਖੇਤਰੀ ਸਰਵੇਖਣ ਕੀਤਾ ਗਿਆ। ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ

ਅੰਦਰ ਪੱਛਮੀ ਸਮੇਤ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਸਫਾਈ ਤੇ ਸੀਵਰੇਜ ਵਿਵਸਥਾ ਦਾ ਜਾਇਜ਼ਾ ਲਿਆ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਕਮਿਸ਼ਨ ਹਾਸਲ ਕਰਨ ਵਾਲੇ ਹੁਣਹਾਰ ਕੈਡਿਟਾਂ ਅਤੇ ਨੈਸ਼ਨਲ ਡਿਫੈਂਸ ਅਕੈਡਮੀ NDA ਤੋਂ ਗ੍ਰੈਜੂਏਟ ਹੋਏ ਕੈਡਿਟਾਂ ਨੂੰ ਵਕਾਰੀ ਅਚੀਵਰਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ FIH ਮਹਿਲਾ ਨੇਸ਼ਨਸ ਕੱਪ ਹਾਕੀ ਵਿੱਚ ਭਾਰਤ ਅੱਜ ਉਰੂਗਵੇ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ।

DTS ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ, ਤੁਹਾਡਾ ਇਹ ਆਪਣਾ ਪ੍ਰੋਗਰਾਮ ਜਿਸਦਾ ਨਾਂ ਹੈ ਜੀ ਚਿੱਠੀਆਂ ਮਿੱਠੀਆਂ, ਅਤੇ ਮੈਂ ਜੀ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ। ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਇਹ ਪ੍ਰੋਗਰਾਮ ਤੁਸੀਂ ਚਿੱਠੀਆਂ ਰਾਹੀਂ ਜੋ ਹੈ ਭੇਜ ਕੇ ਆਪਣਾ ਜੋ ਹੈ ਪਸੰਦੀਦਾ ਪ੍ਰੋਗਰਾਮ ਸੁਣਦੇ ਹੋ, ਅਤੇ ਆਪਣਾ ਖਤ ਜੋ ਹੈ ਟਾਈਮ ਟੂ ਟਾਈਮ ਭੇਜ ਦਿਓ, ਰੋਜ਼ ਦੇ ਰੋਜ਼ ਭੇਜ ਦਿਓ, ਅਤੇ ਨਵੇਂ ਦੋਸਤਾਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਪਤਾ ਨੋਟ ਕਰ ਲਓ ਜੀ, ਇਸ ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅਤੇ ਲਓ ਜੀ, ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜੀ ਮੰਨਤ ਨੂਰ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਜੀ ਬਿਲਕੁਲ, ਤੁਹਾਡੇ ਅਤੇ ਸਾਡੇ ਵਿਚਕਾਰ ਤੀਜਾ ਕੌਣ ਹੈ ਜੀ? ਦੱਸੋ ਦੱਸੋ, ਤੀਜਾ ਕੌਣ ਹੈ ਜੀ? ਭਾਈ ਤੁਹਾਡੀ ਭੇਜੀ ਹੋਈਆਂ ਚਿੱਠੀਆਂ ਅਤੇ ਚੌਥੇ ਹੈ ਜੀ ਗਾਣੇ। ਕਿੰਨੇ ਸਾਰੇ ਜਣੇ ਆ ਗਏ ਨਾ ਇਸ ਪ੍ਰੋਗਰਾਮ ਵਿੱਚ। ਫਿਲਹਾਲ ਚਿੱਠੀਆਂ ਚੀਕਾਂ ਮਾਰ ਕੇ ਕਹਿ ਰਹੀਆਂ ਨੇ ਕਿ ਪੜ੍ਹ ਲਓ ਮੈਨੂੰ ਜਿੱਲੀ। ਬਿਲਕੁਲ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਪੰਚਕੂਲਾ ਸੈਕਟਰ 9 ਤੋਂ ਆਸ਼ੁਚੁਕ, ਅਸ਼ਵਨੀ, ਗੋਵਿੰਦ, ਟੋਨੀ, ਲਵ, ਰਾਧੇ, ਭਾਵਿਕ ਅਤੇ ਸਾਰਾ ਪਰਿਵਾਰ। ਪਿੰਡ ਕੁੜਿਆਣਾ ਜ਼ਿਲ੍ਹਾ ਫਜ਼ਲਕਾ ਤੋਂ ਭੋਲਾ ਸੁਹਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਗੁਣਤਾਜ, ਅਭਿਜੋਤ, ਗੁਰਤੇਸਵਰ ਅਤੇ ਰਿਤਮਨਜੋਤ। ਲਿਖ ਰਹੇ ਨੇ ਜ਼ਿਲ੍ਹਾ ਫਜ਼ਲਕਾ ਤੋਂ ਬਾਬਾ ਤ੍ਰਿਲੋਕ, ਦੋਤਾ ਸ਼ਿਵਜੋਤ, ਸੀਪ ਸਿੰਘ, ਗੁਰਸਿਮਰਨ, ਰਾਜਦੀਪ ਅਤੇ ਪ੍ਰੀਤ, ਦੋਸਤ ਨੇ ਬਲਤੇਜ ਅਤੇ ਸਾਰਾ ਪਰਿਵਾਰ। ਲਿਖ ਰਹੇ ਨੇ ਹਾਜੀਪੁਰ ਤੋਂ ਸਾਨੂੰ ਇੰਦਰਪਾਲ, ਗੈਮੀ ਅਤੇ ਨਾਲ ਇਹਨਾਂ ਦੇ ਸਾਰੇ ਸਾਥੀ ਅਤੇ ਦੋਸਤ। ਕਨੇਰਾ ਮੁਹੱਲਾ ਪਟਿਆਲਾ ਤੋਂ ਲਿਖ ਰਹੇ ਨੇ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਅਤੇ ਸੁਣਨਾ ਚਾਹੁੰਦੇ ਨੇ ਕੋਈ ਵੀ ਗੀਤ ਮੇਰੀ ਪਸੰਦ ਆ ਜੀ? ਬਿਲਕੁਲ ਮੇਰੀ ਪਸੰਦ ਦਾ ਗੀਤ ਚਲਾਉਂਦੇ ਹਾਂ ਜੀ, ਚਲਾ ਰਹੇ ਹਾਂ ਜੀ। ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਕਿਹੜਾ? ਤੁਹਾਡਾ ਆਪਣਾ ਪ੍ਰੋਗਰਾਮ ਜਿਸਦਾ ਨਾਂ ਹੈ ਜੀ ਚਿੱਠੀਆਂ ਮਿੱਠੀਆਂ।

ਜੀ ਬਿਲਕੁਲ, ਦਿਲ ਤਾਂ ਤੁਹਾਡਾ ਵੀ ਨਹੀਂ ਲੱਗਦਾ ਅਤੇ ਹਰ ਰੋਜ਼ ਦੇ ਰੋਜ਼ ਚਿੱਠੀਆਂ ਭੇਜਦੇ ਹੋ ਕਿਸ ਪਤੇ 'ਤੇ ਦੱਸਦੀ ਹਾਂ। ਇਸ ਪ੍ਰੋਗਰਾਮ ਦਾ ਨਾਂ ਲਿਖਣਾ ਹੈ ਜੀ, ਪੋਸਟ ਕਾਰਡ ਦੇ ਐਡਰੈਸ ਵਾਲੇ ਪਾਸੇ ਚਿੱਠੀਆਂ ਮਿੱਠੀਆਂ, ਮੈਨੀਫੈਸਟ੍ਰੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001, ਅਤੇ ਦੂਜੇ ਪਾਸੇ ਆਪਣਾ ਨਾਂ, ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਭੇਜ ਦਿਓ। ਅਤੇ ਇਹ ਲਿਖ ਰਹੇ ਨੇ ਖਤ ਸਾਨੂੰ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ ਬਿਰਗ, ਜੈਤੇਕ ਅਤੇ ਮਿੱਕਾ ਬਿਰਗ, ਆਦਰਸ਼ ਨਗਰ ਮਲੌਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ ਅਤੇ ਨਿਵਾਨ, ਅਤੇ ਕੋਈ ਵੀ ਗੀਤ ਇਹਨਾਂ ਨੇ ਲਿਖਿਆ। ਲਿਖ ਰਹੇ ਨੇ ਮੰਡੀ ਹਰਜੀ ਰਾਮ ਮਲੌਟ ਤੋਂ, ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਅਤੇ ਵਿਨੋਦ ਗਰਗ, ਮੱਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ, ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ ਆਕਾਸ਼ਦੀਪ, ਅਨਹ ਅਤੇ ਪੋਤਰਾ ਗੁਰਸ਼ਬਦ, ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਨਾਭਾ ਤੋਂ ਲਿਖ ਰਹੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ, ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਲਖਵਿੰਦਰ ਵਡਾਲੀ ਦੀ ਆਵਾਜ਼ ਵਿੱਚ। ਪਿਆਰਾ ਜਿਹਾ ਗੀਤ ਹੈ, ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਹੁਣੇ ਤੁਸੀਂ ਸੁਣਿਆ ਲਖਵਿੰਦਰ ਵਡਾਲੀ ਦੀ ਆਵਾਜ਼ ਵਿੱਚ ਗੀਤ। ਅਤੇ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਅੱਜ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਅਤੇ ਉਹਨਾਂ ਦੀ ਜੇ ਸਿੱਖਿਆਵਾਂ ਦੀ ਗੱਲ ਕਰਾਂ ਤਾਂ ਸਿੱਖਿਆਵਾਂ ਜੋ ਹੈ ਹਰ ਕੋਈ ਦਿੰਦਾ ਅਤੇ ਉਸ 'ਤੇ ਅਮਲ ਕਰਨਾ ਸਾਡੇ ਉੱਤੇ ਨਿਰਭਰ ਕਰਦਾ। ਅਤੇ ਸਿੱਖਿਆਵਾਂ ਵਿੱਚੋਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਸਿੱਖਿਆ ਦਿੱਤੀ ਕਿ ਹੁਕਮ ਵਿੱਚ ਰਹਿਣਾ। ਗੁਰੂ ਜੀ ਨੇ ਸਿੱਖਿਆਵਾਂ ਵਿੱਚ ਇਹੀ ਕਿਹਾ ਕਿ ਹਰ ਸਥਿਤੀ ਵਿੱਚ ਪਰਮਾਤਮਾ ਦੇ ਪਾਣੇ ਨੂੰ ਮੰਨਣਾ ਚਾਹੀਦਾ ਹੈ। ਅਤੇ ਉਹਨਾਂ ਦਾ ਮਹਾਨ ਕਥਨ ਤੇਰਾ ਕੀਆ ਮਿੱਠਾ ਲਾਗੇ। ਅਤੇ ਇਸ ਦੇ ਇਲਾਵਾ ਸਰਬੱਤ ਦਾ ਭਲਾ ਅਤੇ ਸੇਵਾ, ਹਰ ਕਿਸੇ ਦੇ ਮਨ ਵਿੱਚ ਸੇਵਾ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ। ਆਪ ਜੀ ਨੇ ਮਾਨਵਤਾ ਦੀ ਨਿਸ਼ਕਾਮ ਸੇਵਾ ਦਾ ਸੰਦੇਸ਼ ਦਿੱਤਾ। ਅਤੇ ਇਸ ਦਿਨ ਗੁਰਦੁਆਰਿਆਂ ਵਿੱਚ ਵਿਸ਼ੇਸ਼ ਲੰਗਰ ਕੀਰਤਨ ਅਤੇ ਠੰਡੇ ਪਾਣੀ ਦੀਆਂ ਛਬੀਲਾਂ ਲਗਾਈ ਜਾਂਦੀਆਂ ਨੇ। ਅਤੇ ਹੋਰ ਵੀ ਦੱਸਾਂਗੀ ਸਿੱਖਿਆਵਾਂ ਕਿਹੜੀਆਂ। ਅਤੇ ਇਸ ਤੋਂ ਇਲਾਵਾ ਸਾਡੇ ਘਰ ਵਿੱਚ ਮਾਤਾ ਪਿਤਾ, ਦਾਦਾ ਦਾਦੀ ਜਾਂ ਨਾਨਾ ਨਾਨੀ ਹਰ ਰੋਜ਼ ਸਾਨੂੰ ਸਿੱਖਿਆਵਾਂ ਦਿੰਦੇ ਨੇ ਕਿ ਇਹ ਕੰਮ ਚੰਗਾ ਅਤੇ ਕਿਹੜਾ ਮਾੜਾ। ਅਤੇ ਉਸ ਦੇ ਉੱਤੇ ਜੇ ਅਮਲ ਕਰਦੇ ਹੋ ਤਾਂ ਬਹੁਤ ਹੀ ਚੰਗੀ ਜ਼ਿੰਦਗੀ ਤੁਸੀਂ ਜਿਉਂਦੇ ਹੋ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੌੜਾ ਰਸਤਾ ਤਾਂ ਹਰ ਕੋਈ ਅਪਣਾ ਹੀ ਲੈਂਦਾ, ਉਹ ਵੀ ਆਪਣੇ ਹੱਥੀਂ। ਫਿਲਹਾਲ ਚਿੱਠੀਆਂ ਪੜ੍ਹ ਲੈਂਦੇ ਹਾਂ, ਨਹੀਂ ਤਾਂ ਤੁਸੀਂ ਨਾਰਾਜ਼ ਹੋ ਜਾਓਗੇ। ਲਿਖ ਰਹੇ ਨੇ ਸਾਨੂੰ ਹਾਜੀਪੁਰ ਤੋਂ, ਲਿਖ ਰਹੇ ਨੇ ਬਿਮਲਾ ਕੌਂਡਲ, ਵਿਜੇ ਕੁਮਾਰ ਕੌਂਡਲ, ਨੂਰਾਣੀ ਪੂਜਾ ਕੌਂਡਲ, ਰਜਦੀਪ ਕੌਂਡਲ, ਕੇ ਕੇ ਕੌਂਡਲ, ਰਾਜ ਕੌਂਡਲ, ਅਲੀਸ਼ਾ ਅਤੇ ਸਾਰਾ ਪਰਿਵਾਰ। ਲਿਖ ਰਹੇ ਨੇ ਗੁਰੂ ਗੋਬਿੰਦ ਸਿੰਘ ਨਗਰ ਪੂਛੋਂ ਕੈਂਚੀਆਂ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਅਤੇ ਨਾਲ ਇਹਨਾਂ ਦੇ ਕੁਲਦੀਪ ਕੌਰ, ਏਕਮ, ਦਮਨ ਅਤੇ ਅਭਿਜੋਤ। ਡਬਲ ਹਰਿਆਣਾ ਤੋਂ ਲਿਖ ਰਹੇ ਨੇ ਜੇਕੇ ਬੁਕਾਲੀਆ, ਸੁਨੀਤਾ, ਸੰਜੇ ਅਤੇ ਮੀਨੂ ਅਤੇ ਸਾਰਾ ਪਰਿਵਾਰ। ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ।

ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਹੁਣੇ ਹੁਣੇ ਤੁਸੀਂ ਸੁਣਿਆ ਗੁਰਦਾਸ ਮਾਨ ਦੀ ਆਵਾਜ਼ ਵਿੱਚ ਸਰਬੰਸ ਦਾਨੀਆ ਵੇ। ਅਤੇ ਲਓ ਜੀ ਚਿੱਠੀਆਂ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਜਿੰਦਰ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਮ, ਮਹਿਰਾਜਾਂ ਅਤੇ ਸਾਰਾ ਪਰਿਵਾਰ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ, ਮਲੌਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ, ਗੈਵੀ, ਅਮਨਦੀਪ ਗਿੱਲ, ਸੁਖਬੀਰ, ਬੁਰਜ ਸਿੱਧਵਾਂ, ਮਲੌਟ ਤੋਂ ਸਰਬਜੋਤ ਸਿੱਧੂ, ਅਵਿਤਾ ਸਿੱਧੂ, ਜਗਤਾਰ ਜੱਗਾ ਅਤੇ ਸਾਰਾ ਪਰਿਵਾਰ, ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਸੁਰਿੰਦਰ ਕੌਰ ਬੂਕ, ਬਲਵਿੰਦਰ, ਰਾਜ ਮਿਸਤਰੀ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਹਾਂ ਜੀ ਗੁਰਦਾਸ ਮਾਨ, ਮਾਸਟਰ ਸਲੀਮ ਅਤੇ ਜਸਪਿੰਦਰ ਦੀ ਆਵਾਜ਼ ਵਿੱਚ ਗੀਤ ਹੈ, ਕਿਉਂਕਿ ਮੈਂ ਵਾਅਦਾ ਕੀਤਾ ਸੀ ਗੁਰਦਾਸ ਮਾਨ ਜੀ ਦਾ ਜੋ ਹੈ ਬੈਕ ਟੂ ਬੈਕ ਗੀਤ ਮੈਂ ਜ਼ਰੂਰ ਪਲੇ ਕਰਾਂਗੀ। ਸੁਣਦੇ ਹਾਂ ਜੀ ਇਸ ਗੀਤ ਨੂੰ।

ਜੀ ਬਿਲਕੁਲ, ਸਾਡਾ ਰੱਬ ਸਾਡੇ ਦਿਲ ਦੇ ਅੰਦਰ ਹੈ। ਇੱਕ ਇੱਕ ਸ਼ਬਦ, ਇੱਕ ਇੱਕ ਜੋ ਵਰਡ ਹੈ ਗੁਰਦਾਸ ਮਾਨ ਦਾ ਗਾਇਆ ਹੋਇਆ, ਉਹ ਇੰਨਾ ਕੁ ਜ਼ਿਆਦਾ ਸਿੱਖਿਆ ਵਾਲਾ ਹੁੰਦਾ ਨਾ ਕਿ ਬਸ ਸੁਣ ਕੇ ਕਈ ਵਾਰ ਤਾਂ ਰੋਂਗਟੇ ਖੜ੍ਹੇ ਹੋ ਜਾਂਦੇ ਨੇ ਕਿ ਇਹ ਗੱਲ ਕਹਿ ਗਏ ਨੇ, ਹੈ ਨਾ। ਅਤੇ ਆਮ ਜੀ ਗੱਲ ਹੈ, ਪਰ ਆਮ ਜੀ ਗੱਲ ਨਹੀਂ ਹੁੰਦੀ ਹੈ, ਬਹੁਤ ਵੱਡੀ ਗੱਲ ਕਹਿ ਜਾਂਦੇ ਨੇ ਗੁਰਦਾਸ ਮਾਨ ਆਪਣੇ ਗੀਤਾਂ 'ਚ। ਅਤੇ ਲਓ ਜੀ, ਤੁਸੀਂ ਵੀ ਆਪਣੇ ਖਤਾਂ 'ਚ ਬਹੁਤ ਸਾਰੀਆਂ ਗੱਲਾਂ ਕਹਿ ਜਾਂਦੇ ਹੋ, ਹੈ ਨਾ। ਕਈ ਵਾਰ ਖੁਸ਼ੀ ਪ੍ਰਗਟ ਕਰਦੇ ਹੋ, ਕਈ ਵਾਰ ਸ਼ਿਕਾਇਤਾਂ ਪ੍ਰਗਟ ਕਰਦੇ ਹੋ, ਕਈ ਵਾਰ ਕੋਈ ਇਸ ਤਰ੍ਹਾਂ ਦੀ ਗੱਲਾਂ ਆਮ ਜਿਹੀਆਂ ਗੱਲਾਂ ਕਰ ਦਿੰਦੇ ਹੋ ਕਿ ਸਾਡਾ ਖਤ ਨਹੀਂ ਪੜਿਆ ਜਾਂਦਾ, ਇਹ ਹੈ ਅਤੇ ਉਹ ਹੈ। ਕਦੇ ਕਦੇ ਕੋਈ ਜੋਕ ਵੀ ਲਿਖ ਦਿਆ ਕਰੋ, ਕੋਈ ਚੁਟਕਲਾ ਲਿਖ ਦਿਆ ਕਰੋ ਕਿ ਆਪਾਂ ਪੜ੍ਹ ਕੇ ਥੋੜ੍ਹਾ ਜਿਹਾ ਖੁਸ਼ ਹੋ ਜਾਈਏ। ਇਹ ਥੋੜ੍ਹਾ ਕਿ ਸਾਡਾ ਹੀ ਫਰਜ਼ ਆ ਅਸੀਂ ਚੁਟਕਲਾ ਸੁਣਾਈਏ, ਤੁਸੀਂ ਵੀ ਲਿਖ ਕੇ ਭੇਜ ਸਕਦੇ ਹੋ ਜੀ। ਬਿਲਕੁਲ, ਕਿੱਥੇ ਲਿਖਣਾ ਹੈ? ਇਸ ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ। ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਇਹ ਨਹੀਂ ਹੈ ਕਿ ਸਿਰਫ ਤੁਸੀਂ ਜੋਕ ਲਿਖਣਾ ਹੈ, ਆਪਣੀ ਸ਼ੇਰੋ ਸ਼ਾਇਰੀ ਵੀ ਲਿਖ ਸਕਦੇ ਹੋ, ਤੁਹਾਨੂੰ ਲਿਖਣ ਦਾ ਮੌਕਾ ਮਿਲਦਾ ਹੈ। ਇਹ ਚਲੋ ਠੀਕ ਹੈ ਕਿ ਆਪਣੇ ਦੋਸਤਾਂ ਮਿੱਤਰਾਂ ਦਾ ਨਾਂ ਲਿਖ ਦਿੱਤਾ ਅਤੇ ਗੀਤ ਦੇ

ਬੋਲ ਲਿਖ ਦਿੱਤੇ, ਉਸਦੇ ਨਾਲ ਤੁਸੀਂ ਕੋਈ ਸ਼ੇਰੋ ਸ਼ਾਇਰੀ ਲਿਖ ਸਕਦੇ ਹੋ, ਕੋਈ ਵਧੀਆ ਜਿਹੀ ਗੱਲ ਲਿਖ ਸਕਦੇ ਹੋ, ਕੋਈ ਜੋਕ ਲਿਖ ਕੇ ਭੇਜ ਸਕਦੇ ਹੋ, ਤੁਹਾਡੇ ਕੋਲ ਇੱਕ ਪੂਰਾ ਪੋਸਟ ਕਾਰਡ ਦਾ ਪੂਰਾ ਪੇਜ ਹੁੰਦਾ। ਜਾਂ ਫਿਰ ਦੂਜੇ ਜੋ ਇਨਲੈਂਡ ਜੋ ਖਤ ਆਉਂਦੇ ਨੇ ਉਹਨਾਂ ਨੂੰ ਵੀ ਤੁਸੀਂ ਲਿਖ ਕੇ ਭੇਜ ਸਕਦੇ ਹੋ, ਜਾਂ ਫਿਰ ਆਪਣਾ ਕੋਈ ਕਾਪੀ ਦਾ ਪੰਨਾ ਫਾੜ ਕੇ ਤੁਸੀਂ ਐਨਵਲਪ 'ਚ ਪਾ ਕੇ ਲਿਫਾਫੇ 'ਚ ਪਾ ਕੇ ਭੇਜ ਸਕਦੇ ਹੋ ਆਪਣੇ ਦਿਲ ਦੀ ਗੱਲ। ਬਟ ਵਧੀਆ ਜੀ ਗੱਲ। ਮਲੋਟ ਕੈਂਪ ਪੰਜਾਬ ਤੋਂ ਲਿਖ ਰਹੇ ਨੇ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਲਾਟੀ, ਵਿਵਾਨ, ਲਖਮਿੰਦਰ, ਮਹਾਵੀਰ ਸੰਧੂ, ਗੁਰਚਰਨ, ਰਮੇਸ਼ ਮਿਗਲਾਨੀ ਅਤੇ ਮਾਫ ਕਰਨਾ ਰਮੇਸ਼ ਮਿਗਲਾਨੀ ਨੋਟ ਗੁਗਲਾਨੀ। ਚਲੋ ਖੈਰ, ਕਈ ਵਾਰ ਟੰਗ ਟਵਿਸਟ ਹੋ ਜਾਂਦੀ ਹੈ। ਰਮੇਸ਼ ਮਿਗਲਾਨੀ ਹੈ ਜੀ ਅਤੇ ਸਾਰਾ ਪਰਿਵਾਰ। ਜ਼ਿਲ੍ਹਾ ਫਜ਼ਿਲਕਾ ਤੋਂ ਲਿਖ ਰਹੇ ਨੇ ਪੱਪੂ, ਅੰਬੋਰ, ਰਾਜੂ, ਹਰਪ੍ਰੀਤ, ਬਲਜੀਤ, ਹਰਮੇਸ਼, ਪੋਤਰੇ ਗੁਰਨੂਰ, ਪ੍ਰਤੀਕ ਕੌਰ, ਨਵਨੀਤ, ਬਬਲੂ ਅਤੇ ਸਾਰਾ ਪਰਿਵਾਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਲਿਖ ਰਹੇ ਨੇ ਹਰਜਿੰਦਰ ਚਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ, ਕੋਈ ਵੀ ਗੀਤ ਦੀ ਡਿਮਾਂਡ ਕੀਤੀ ਹੈ। ਸ਼੍ਰੀਗੰਗਾਨਗਰ ਤੋਂ ਲਿਖ ਰਹੇ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ ਅਤੇ ਨਰੇਸ਼ ਕੁਮਾਰ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਚੰਦਨ ਅਤੇ ਅੰਕੁਸ਼ ਅਰੋੜਾ। ਅਤੇ ਇਹਨਾਂ ਸਾਰਿਆਂ ਦੀ ਆਵਾਜ਼ ਫਰਮਾਇਸ਼ 'ਤੇ ਆਪਾਂ ਸੁਣਾਉਂਦੇ ਹਾਂ ਜੀ ਇਸ ਖੂਬਸੂਰਤ ਗੀਤ ਨੂੰ। ਮਿੱਕੀ ਨਰੋੜਾ ਦੀ ਆਵਾਜ਼ ਵਿੱਚ ਗੀਤ ਹੈ ਅਤੇ ਤੁਹਾਡੀ ਆਵਾਜ਼ ਹੈ, ਆਵਾਜ਼ ਇਸ ਕਰਕੇ ਤੁਸੀਂ ਇਸ ਗੀਤ ਦੇ ਨਾਲ ਆਪਣੀ ਆਵਾਜ਼ ਵੀ ਮਿਲਾ ਸਕਦੇ ਹੋ, ਇਹੀ ਕਹਿਣਾ ਸੀ।

ਮੈਂ ਇਸ ਗੀਤ ਵਿੱਚ ਮਿਊਜ਼ਿਕ ਤੁਸੀਂ ਧਿਆਨ ਨਾਲ ਸੁਣਿਆ, ਕਿੰਨਾ ਕੁ ਜ਼ਿਆਦਾ ਫਾਸਟ ਮਿਊਜ਼ਿਕ ਸੀ, ਅਤੇ ਜੋ ਗੀਤ ਦੇ ਬੋਲ ਸੀ ਜਾਂ ਜੋ ਗੀਤ ਗਾ ਰਹੇ ਸੀ ਅਤੇ ਉਹ ਬਿਲਕੁਲ ਮੈਚ ਹੋ ਰਹੇ ਸੀ, ਹੈ ਨਾ। ਅਤੇ ਇਹ ਮਿਊਜ਼ਿਕ ਚਲਾਉਣਾ ਵੀ ਕਿੰਨੀ ਕੁ ਔਖੀ ਚੀਜ਼ ਹੈ, ਪਰ ਜੋ ਚਲਾਉਣ ਵਾਲੇ ਨੇ ਉਹਨਾਂ ਨੂੰ ਪ੍ਰੈਕਟਿਸ ਤਾਂ ਹੋ ਹੀ ਜਾਂਦੀ ਹੈ, ਪਰ ਕਿੰਨਾ ਕੁ ਜ਼ਿਆਦਾ ਰਿਆਜ਼ ਕੀਤਾ ਜਾਂਦਾ ਹੈ, ਹੈ ਨਾ, ਕਿੰਨਾ ਕੁ ਜ਼ਿਆਦਾ ਪ੍ਰੈਕਟਿਸ ਕੀਤੀ ਜਾਂਦੀ ਹੈ, ਤਾਂ ਹੀ ਇੰਨਾ ਖੂਬਸੂਰਤ ਮਿਊਜ਼ਿਕ ਨਿਕਲ ਕੇ ਸਾਹਮਣੇ ਆਉਂਦਾ। ਪਰ ਅਸੀਂ ਗਾਣਾ ਸੁਣ ਕੇ ਕਈ ਵਾਰ ਕਹਿੰਦੇ ਨਾ ਠੀਕ ਹੀ ਸੀ, ਹਾਂ ਮਿਊਜ਼ਿਕ ਵੀ ਠੀਕ ਸੀ ਅਤੇ ਗੀਤ ਵੀ ਠੀਕ ਹੀ ਸੀ, ਪਰ ਉਸ ਦੇ ਪਿੱਛੇ, ਇੱਕ ਗੀਤ ਦੇ ਪਿੱਛੇ ਕਿੰਨੀ ਕੁ ਜ਼ਿਆਦਾ ਮਿਹਨਤ ਹੁੰਦੀ ਹੈ, ਇਹ ਤੁਹਾਨੂੰ ਸ਼ਾਇਦ ਨਹੀਂ ਪਤਾ। ਪਰ ਧਿਆਨ ਨਾਲ ਜੇ ਸੁਣੋਗੇ ਨਾ ਮਿਊਜ਼ਿਕ ਨੂੰ ਵੀ ਅਤੇ ਗਾਉਣ ਵਾਲੇ ਨੂੰ ਵੀ ਅਤੇ ਲਿਖਣ ਵਾਲੇ ਨੂੰ ਵੀ, ਅਤੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਗੀਤ ਕਿੰਨਾ ਔਖਾ ਬਣਦਾ। ਫਿਲਹਾਲ ਲਿਖੇ ਨੇ ਖਤ ਤੁਸੀਂ ਵੀ ਅਤੇ ਅਸੀਂ ਪੜ੍ਹਨੇ ਹਾਂ। ਲਿਖ ਰਹੇ ਨੇ ਬਾਗਾ ਪੁਰਾਣਾ ਤੋਂ ਸਤਨਾਮ ਸਿੰਘ, ਅਮਰਜੀਤ ਕੌਰ, ਪੋਤਰੀ ਜਸਗੁਣ, ਪੋਤਰਾ ਤੇਗ ਫਤਿਹ ਸਿੰਘ। ਰਾਜਸਥਾਨ ਜ਼ਿਲ੍ਹਾ ਹਨੂਮਾਨਗੜ੍ਹ ਨੇੜੇ ਮੰਡੀ ਗੁਲਵਾਲਾ ਨਹਿਰ ਕਿਨਾਰੇ ਠਾਣੀ ਫਤਿਹ ਵਾਲੀ ਤੋਂ ਰਾਮ ਸਿੰਘ, ਖੁਸ਼ਪ੍ਰੀਤ ਕੌਰ, ਜਸਕੀਰਤ ਅਤੇ ਸਾਰਾ ਪਰਿਵਾਰ। ਕਿੰਨਾ ਕੁ ਲੰਬਾ ਇਹਨਾਂ ਨੇ ਜੋ ਐਡਰੈਸ ਦੱਸਿਆ, ਅਤੇ ਆਪਾਂ ਜਦ ਆਵਾਂਗੇ ਨਾ ਤਾਂ ਤੁਹਾਨੂੰ ਸਾਨੂੰ ਨਾ ਬੜੇ ਔਖ ਹੋਣੇ ਪਹੁੰਚਣ 'ਤੇ। ਆਪਾਂ ਪਹਿਲਾਂ ਪੁੱਛਾਂਗੇ ਜੀ ਰਾਜਸਥਾਨ ਜ਼ਿਲ੍ਹਾ ਹਨੂਮਾਨਗੜ੍ਹ ਕਿੱਥੇ ਹੈ ਜੀ, ਅਤੇ ਨੇੜੇ ਮੰਡੀ ਗੋਲੂਵਾਲਾ ਨਹਿਰ 'ਚ ਚੱਲਾਂਗੇ ਅਤੇ ਕਿਨਾਰੇ 'ਤੇ ਚੱਲਾਂਗੇ, ਅਤੇ ਉਸ ਤੋਂ ਬਾਅਦ ਫਤਿਹ ਵਾਲੀ ਆ ਕੇ ਤੁਹਾਨੂੰ ਮਿਲਾਂਗੇ। ਖੈਰ ਕੋਈ ਗੱਲ ਨਹੀਂ, ਆਵਾਂਗੇ ਜ਼ਰੂਰ। ਮੁੱਲਾਪੁਰ ਦਾਕਾ ਮੰਡੀ ਤੋਂ ਲਿਖ ਰਹੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਅਤੇ ਜੇ ਬੀ ਰਾਓ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ, ਗੌਤਮ, ਰਸਗੁੱਲਾ ਅਤੇ ਨਗੀਨਾ ਜੈਨ। ਮੁੱਲਾਪੁਰ ਮੰਡੀ ਤੋਂ ਲਿਖ ਰਹੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ, ਦੀਪਕ, ਅਰੀਸ਼ਨ, ਸੁਰਭੀ ਅਤੇ ਮੋਨੀ ਜੈਨ। ਸਾਧੂਲ ਸ਼ਹਿਰ ਤੋਂ ਲਿਖ ਰਹੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ। ਪੇਂਡ ਕੁਣਿਆਣਾ ਤੋਂ ਲਿਖ ਰਹੇ ਨੇ ਕੁਲਦੀਪ ਸਿੰਘ, ਵਿਸ਼ਾਲ, ਸੁਮਿਤ, ਕਵਿਤਾ ਅਤੇ ਪੱਪੂ ਅਤੇ ਸਾਰਾ ਪਰਿਵਾਰ। ਸੁੰਦਰਖੇੜ ਰਾਜਮਾਤਾ ਨਗਰ ਤੋਂ ਲਿਖ ਰਹੇ ਨੇ, ਯਾਨੀ ਕਿ ਮਹਾਰਾਸ਼ਟਰ ਤੋਂ ਇੱਕ ਖਤ ਆਇਆ, ਲਿਖ ਰਹੇ ਨੇ ਨਰਿੰਦਰ ਨਰਵਾੜੇ, ਜੋਤੀ, ਆਕਾਂਸ਼ਾ ਅਤੇ ਆਕਾਸ਼ ਕੁਮਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਹਾਂ ਜੀ, ਐਮੀ ਵਿਰਕ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਚਲੋ ਜੀ, ਰੋਣਾ ਥੋੜਾ ਕੁਝ ਜ਼ਿਆਦਾ ਹੀ ਹੋ ਗਿਆ ਤੇ ਹੁਣ ਇੱਕ ਛੋਟਾ ਜਿਹਾ ਜੋਕ ਮੇਰੇ ਮਾਈਂਡ 'ਚ ਆ ਗਿਆ। 3 ਮਿੰਟ ਰਹਿ ਗਏ ਨੇ ਤੇ ਇੱਕ ਵਾਰ ਦੋਸਤ ਇਹ ਬਿਮਾਰ ਹੁੰਦਾ ਤੇ ਹੋਸਪਿਟਲ ਵਿੱਚ ਐਡਮਿਟ ਹੋ ਜਾਂਦਾ ਤੇ ਇੱਕ ਦੋਸਤ ਕਹਿੰਦਾ ਕਿ ਜਦ ਕੋਈ ਅੰਗਰੇਜ਼ ਆਪਣੇ ਬਿਮਾਰ ਦੋਸਤ ਨੂੰ ਹਸਪਤਾਲ ਵਿੱਚ ਫੁੱਲ ਦੇ ਕੇ ਮਿਲਦੇ ਨੇ ਤੇ ਇਹੀ ਕਹਿੰਦੇ ਨੇ ਗੈਟ ਵੈੱਲ ਸੂਨ।

ਹੁਣ ਬਰੋ ਕੈਚ ਵੈਲ ਸੁਣ ਬਰੋ ਇੱਦਾਂ ਹੀ ਕੈਚ ਵੈਲ ਸੁਣ ਬਰੋ ਇੱਦਾਂ ਨਾ ਅਤੇ ਪਰ ਉਹ ਦੋਸਤ ਜੋ ਦੂਜਾ ਸੀ ਉਹ ਕਹਿੰਦਾ ਬੜੀ ਸੋਹਣੀ ਨਰਸ ਹੈ ਯਾਰ ਹੌਲੀ ਹੌਲੀ ਜੋ ਹੈ ਠੀਕ ਹੋਈ ਕੱਲ੍ਹ ਫਿਰ ਆਵਾਂਗੇ ਬਸ ਬਸ ਸਾਡੇ ਕੰਪਿਊਟਰ ਇੰਨਾ ਹੱਸ ਰਿਹਾ ਤੁਸੀਂ ਹੱਸ ਰਹੇ ਹੋ ਲਿਖ ਕੇ ਦੱਸ ਦਿਓ ਇਸੀ ਪਤੇ 'ਤੇ ਅਤੇ ਲਓ ਜੀ ਹੁਣ ਖੱਤ ਰਹਿ ਗਏ ਨੇ ਤਿੰਨ ਪੜ੍ਹ ਲੈਂਦੇ ਹਾਂ ਲਿਖ ਰਹੇ ਨੇ ਸਾਨੂੰ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ ਨੀਰਜ ਕੁਮਾਰ ਚੌਹਾਨ ਅਤੇ ਸਾਰਾ ਪਰਿਵਾਰ ਮੈਂ ਆਪ ਐਡ ਕੀਤਾ ਤੁਸੀਂ ਤਾਂ ਕੁਝ ਕਰਨਾ ਨਹੀਂ

ਬਸ ਬਸ ਸਾਡੇ ਕੰਪਿਊਟਰ ਇੰਨਾ ਹੱਸ ਰਿਹਾ, ਤੁਸੀਂ ਹੱਸ ਰਹੇ ਹੋ, ਲਿਖ ਕੇ ਦੱਸ ਦਿਓ ਇਸੀ ਪਤੇ 'ਤੇ। ਅਤੇ ਲਓ ਜੀ, ਹੁਣ ਖੱਤ ਰਹਿ ਗਏ ਨੇ ਤਿੰਨ, ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਸਾਨੂੰ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਅਤੇ ਸਾਰਾ ਪਰਿਵਾਰ। ਸਾਰਾ ਪਰਿਵਾਰ ਮੈਂ ਆਪ ਐਡ ਕੀਤਾ, ਤੁਸੀਂ ਤਾਂ ਕੁਝ ਕਰਨਾ ਨਹੀਂ। ਮਲੌਟ ਤੋਂ ਲਿਖ ਰਹੇ ਨੇ ਕੁਲਵੰਤ, ਜਸਵੰਤ, ਰਮਨ, ਜ਼ਿਲ੍ਹਾ ਮੁਕਤਸਰ ਤੋਂ ਲਿਖ ਰਹੇ ਨੇ ਪਾਲਗਿੱਲ, ਗੁਰਦਿਆਲ, ਸਾਧੂ, ਦਿਸ਼ਾ, ਦਰਸ਼ਨ ਅਤੇ ਮਲਗੀਤ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਲਿਆਓ ਜੀ, ਚੌਥੀ ਚਿੱਠੀ ਵੀ ਮਿਲ ਗਈ ਹੈ। ਪਿੰਡ ਤੇਜਾ ਮੋੜੀ ਤੋਂ ਲਿਖ ਰਹੇ ਨੇ, ਕੌਣ ਲਿਖ ਰਹੇ ਨੇ, ਬਈ ਤੁਸੀਂ ਨਾ ਸਾਫ਼ ਸੁਥਰਾ ਲਿਖਿਆ ਕਰੋ। ਬੰਸੀ ਲਾਲ, ਸੰਧੂ, ਪੋਤਰੇ ਕਬੀਰ, ਜਸਬੀਰ ਅਤੇ ਪੋਤਰਨੀਆਂ ਵਨੀਤ, ਪਰਮਨੀਤ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਨੂੰ ਜਾਂਦੇ ਆਉਂਦੇ ਸੁਣਾ ਰਹੇ ਹਾਂ ਜੀ, ਬਿਊਟੀਫੁੱਲ ਬਿੱਲੋ, ਯਾਨੀ ਕਿ ਦਿਲਜੀਤ ਦੁਸਾਂਝ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਹੈ।

ਇੰਨੀ ਜ਼ਿਆਦਾ ਗਰਮੀ ਹੈ, ਖਾਣ ਨੂੰ ਕੁਝ ਜੀ ਨਹੀਂ ਕਰਦਾ ਤੇ 65 ਤੋਂ 45 ਜਾਂ 35 ਕਿਲੋ ਵੀ ਹੋ ਸਕਦਾ। ਆਪਣੀ ਖੁਰਾਕ ਦਾ ਧਿਆਨ ਰੱਖਣਾ ਹੈ ਤੇ ਇਸ ਤੋਂ ਬਾਅਦ ਠੀਕ 4 ਵਜੇ ਹੋਏਗਾ ਜੀ ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 4:03 ਹੋ ਰਹੇ ਨੇ। ਹੁਣ ਪੇਸ਼ ਹੈ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ।

ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ। ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਗੁੱਡੀ ਦਾ ਗੀਤ, ਆਵਾਜ਼ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ ਵਿੱਚ, ਫਿਲਮ ਚੰਨ ਪਰਦੇਸੀ 'ਚੋਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪੰਜਾਬੀ ਸੰਗੀਤ ਦਾ ਪ੍ਰੋਗਰਾਮ। ਪ੍ਰੋਗਰਾਮ 'ਚ ਹੁਣ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਫਿਲਮ ਕਣਕਾਂ ਦੇ ਓਲੇ 'ਚੋਂ। ਆਵਾਜ਼ ਹੈ ਜੀ ਮੁਹੰਮਦ ਰਫੀ ਅਤੇ ਊਸ਼ਾ ਤਿਮੋਥੀ ਦੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ। ਪ੍ਰੋਗਰਾਮ 'ਚ ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਲੱਛੀ ਦਾ ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ। ਅਗਲਾ ਗੀਤ ਸੁਣਵਾ ਜਾ ਰਹੇ ਹਾਂ ਜੀ ਫਿਲਮ ਦਾਸ 'ਚੋਂ, ਆਵਾਜ਼ ਹੈ ਮੁਹੰਮਦ ਰਫੀ ਦੀ।
1: ਤੇਰਾ ਮਸ਼ਹੂਰ ਤਾਂ ਆ ਗਿਆ, ਲੈ ਮੈਂ ਚੱਲਿਆ ਕਿਤੇ 10 ਰੁਪਇਆ ਪਿੱਛੇ, ਮੈਂ ਨਾ ਜੁੱਤੀਆਂ ਖਾ
2: ਫੁੱਟ ਫੁੱਟ ਫੁੱਟ ਉਧਰੋਂ।

ਇਸੇ ਗੀਤੇ ਨਾਲ ਹੀ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਹ ਹੁਣ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਹੋਏ ਤਸੀਹਿਆਂ ਨੂੰ ਚਲਦੇ ਹੋਏ ਲਾਸਾਨੀ ਸ਼ਹਾਦਤ ਦਿੱਤੀ ਤੇ ਫਰਮਾਇਆ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਆਪ ਜੀ ਦੇ ਸਮੁੱਚੇ ਜੀਵਨ ਨੂੰ ਕੁਝ ਇੱਕ ਲਫ਼ਜ਼ਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਭੱਟ ਮਥੁਰਾ ਜੀ ਆਪ ਜੀ ਬਾਬਤ ਫਰਮਾਉਂਦੇ ਨੇ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੂਨ ਗਰਭ ਨਾ ਆਇਓ। ਸਰਵਣ ਕਰਦੇ ਹਾਂ ਭਾਈ ਕਪੂਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਸ

ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਡੰਕੇ ਦੀ ਚੋਟ ਦੇ ਨਾਲ ਵਾਰ ਵਾਰ ਦੁਹਰਾਇਆ ਗਿਆ ਹੈ ਕਿ ਗੁਰਮਤਿ ਵਿੱਚ ਜਾਤ ਪਾਤ ਵਰਨ ਵੰਡ ਫੋਕਟ ਕਰਮ ਕਾਂਡਾਂ ਵਹਿਮਾਂ ਭਰਮਾਂ ਅੰਧ ਵਿਸ਼ਵਾਸਾਂ ਨੂੰ ਕੋਈ ਥਾਂ ਨਹੀਂ। ਜਿਸ ਨੂੰ ਕਰਮ ਕਾਂਡੀ ਅਤੇ ਕੱਟੜਵਾਦੀ ਲਈ ਬਰਦਾਸ਼ਤ ਕਰਨਾ ਅਸੰਭਵ ਸੀ। 1598 ਈਸਵੀ ਵਿੱਚ ਇਹ ਤਾਕਤਾਂ ਕਾਫੀ ਜ਼ੋਰ ਫੜ ਗਈਆਂ ਸਨ ਜਦੋਂ ਇਹਨਾਂ ਨੇ ਗੁਰੂ ਘਰ ਦੇ ਦੋਖੀ ਨਕਸ਼ਬੰਦੀਆਂ ਆਦਿ ਨਾਲ ਮਿਲ ਕੇ ਇੱਕ ਸਾਂਝੀ ਜੁੰਡਲੀ ਬਣਾ ਸਿੱਖੀ ਦਾ ਵਿਰੋਧ ਕੀਤਾ। ਪਰ ਬਾਦਸ਼ਾਹ ਅਕਬਰ ਜੀ ਦੇ ਨਿਰਪੱਖ ਨੀਤੀ ਅੱਗੇ ਇਹਨਾਂ ਦੀ ਕੋਈ ਵਾਹ ਪੇਸ਼ ਨਾ ਚੱਲੀ। ਇਸ ਚੰਡਾਲ ਚੌਂਕੜੀ ਦਾ ਆਗੂ ਸ਼ੇਖ ਅਹਿਮਦ ਸਰਹੱਦੀ ਸੀ, ਦੂਜਾ ਸ਼ੇਖ ਫਰੀਦ ਬੁਖਾਰੀ ਸੀ, ਜਿਸ ਨੂੰ ਬਾਦਸ਼ਾਹ ਵੱਲੋਂ ਮੁਰਤਜ਼ਾ ਖਾਂ ਦੀ ਉਪਾਧੀ ਹਾਸਲ ਸੀ। ਚੰਦੂ ਸ਼ਾਹ ਜੋ ਸਰਕਾਰੀ ਅਹਿਲਕਾਰ ਸੀ, ਉਸਨੇ ਵੀ ਆਪਣੀ ਨੀਚ ਬਿਰਤੀ ਦਾ ਪ੍ਰਗਟਾਵਾ ਕੀਤਾ। ਜਹਾਂਗੀਰ ਨੇ ਰਾਜ ਗੱਦੀ 'ਤੇ ਬੈਠਦਿਆਂ ਹੀ ਅਕਬਰ ਦੀ ਨਿਰਪੱਖਤਾ ਵਾਲੀ ਸੋਚ ਛੱਡ ਦਿੱਤੀ। ਜਹਾਂਗੀਰ ਖੁਦ ਸਿੱਖ ਧਰਮ ਦੇ ਹੋ ਰਹੇ ਵਿਕਾਸ ਨੂੰ ਝੂਠ ਦੀ ਦੁਕਾਨ ਆਖ ਕੇ ਭੰਡਦਾ ਸੀ ਅਤੇ ਇਸ ਨੂੰ ਖਤਮ ਕਰਨ ਜਾਂ ਇਸਲਾਮ ਦੇ ਘੇਰੇ ਵਿੱਚ ਲਿਆਉਣਾ ਚਾਹੁੰਦਾ ਸੀ। ਖੁਸਰੋ ਦੇ ਬਗਾਵਤ ਕਰਨ 'ਤੇ ਉਸ ਦੇ ਫੜੇ ਜਾਣ 'ਤੇ ਸ਼ੇਖ ਅਹਿਮਦ ਸਰਹੱਦੀ ਅਤੇ ਇਸ ਦੀ ਜੁੰਡਲੀ ਨੇ ਜਹਾਂਗੀਰ ਨੂੰ ਭੜਕਾਇਆ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਦੀ ਮਦਦ ਕੀਤੀ ਹੈ ਤਾਂ ਕਿ ਉਹ ਬਾਦਸ਼ਾਹ ਜਹਾਂਗੀਰ ਦਾ ਮੁਕਾਬਲਾ ਕਰ ਸਕੇ। ਪਰ ਸੱਚ ਇਹ ਹੈ ਕਿ ਜਹਾਂਗੀਰ ਦੇ ਗੱਦੀ 'ਤੇ ਬੈਠਣ ਤੋਂ ਬਾਅਦ ਖੁਸਰੋ ਗੁਰੂ ਸਾਹਿਬ ਜੀ ਨੂੰ ਨਹੀਂ ਮਿਲਿਆ, ਕਿਉਂਕਿ ਜਿਸ ਵਕਤ ਖੁਸਰੋ ਨੇ ਦਰਿਆ ਬਿਆਸਾ ਪਾਰ ਕੀਤਾ, ਗੁਰੂ ਸਾਹਿਬ ਜੀ ਉਸ ਵਕਤ ਗੋਇੰਦਵਾਲ ਨਹੀਂ ਸਨ। ਜਹਾਂਗੀਰ ਪਹਿਲਾਂ ਹੀ ਇਹੀ ਚਾਹੁੰਦਾ ਸੀ, ਸੋ ਉਸਨੇ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਆਖਰ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਅਤੇ ਸਭਨਾ ਦੇ ਸਾਜਨ ਸਤਿਗੁਰੂ ਨੂੰ ਸੰਨ 1606 ਮਈ ਦੇ ਆਖਰੀ ਹਫ਼ਤੇ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਲਾਹੌਰ ਦੇ ਹਾਕਮ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤਾ ਅਤੇ ਹੁਕਮ ਕੀਤਾ ਕਿ ਇਹਨਾਂ ਨੂੰ ਸਿਆਸਤ ਅਤੇ ਯਾਸ਼ਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਏ। ਇਹ ਕਾਨੂੰਨ ਕਿਸੇ ਮਜ਼ਹਬੀ ਆਗੂ ਜਾਂ ਕਿਸੇ ਬਹੁਤ ਵੱਡੀ ਰੂਹਾਨੀ ਤਾਕਤ ਰੱਖਣ ਵਾਲੇ ਸੰਤ ਲਈ ਵਰਤਿਆ ਜਾਂਦਾ ਸੀ ਕਿ ਉਸ ਨੂੰ ਮਾਰਨ ਲਈ ਉਸ ਦਾ ਪਵਿੱਤਰ ਖੂਨ ਜ਼ਮੀਨ 'ਤੇ ਨਾ ਡੁੱਲਣ ਦਿੱਤਾ ਜਾਏ, ਪਾਣੀ ਵਿੱਚ ਉਬਾਲ ਕੇ ਜਾਂ ਹੋਰ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਦਰਿਆ ਦੇ ਡੂੰਘੇ ਪਾਣੀ ਵਿੱਚ ਸੁੱਟ ਕੇ ਸਰੀਰ ਦਾ ਅੰਤ ਕਰ ਦਿੱਤਾ ਜਾਏ। ਸੋ ਯਾਸ਼ਾ ਕਾਨੂੰਨ ਦੇ ਅਨੁਸਾਰ ਗੁਰੂ ਸਾਹਿਬ ਜੀ ਨੂੰ ਅੱਤ ਦੇ ਤਸੀਹੇ ਦਿੱਤੇ ਜਾਣ ਲੱਗੇ। ਗੁਰੂ ਸਾਹਿਬ ਜੀ ਦੇ ਸਬਰ, ਸ਼ੁਕਰ ਅਤੇ ਨਿਮਰਤਾ ਨੂੰ ਜ਼ੋਰ ਅਤੇ ਜ਼ਬਰ ਨਾਲ ਜ਼ੇਰ ਕਰਨ ਲਈ ਜੇਠ ਦੀ ਗਰਮੀ ਵਿੱਚ ਤੱਤੀ ਤਵੀ ਉੱਤੇ ਬਿਠਾ ਕੇ ਉੱਤੋਂ ਗਰਮ ਰੇਤਾ ਪਵਾਈ ਗਈ। ਸਰੀਰ ਨੂੰ ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ, ਪਰੰਤੂ ਕੋਮਲ ਸੁਭਾਅ ਵਾਲੇ ਪ੍ਰੀਤਮ ਤੇਰਾ ਕੀਆ ਮਿੱਠਾ ਲਾਗੇ ਹੀ ਗਾ ਰਹੇ ਸਨ। ਸਬਰ ਅਤੇ ਜ਼ਬਰ ਦੇ ਇਸ ਮਹਾਨ ਅਤੇ ਬੇਮਿਸਾਲ ਸੰਗਰਾਮ ਨੂੰ ਕੀ ਹਜ਼ਰਤ ਮੀਆਂ ਮੀਰ, ਕੀ ਹੋਰ ਮਖਲੂਕ ਮੂੰਹ ਵਿੱਚ ਉਂਗਲਾਂ ਪਾ ਕੇ ਤੱਕ ਰਹੇ ਸਨ। ਤਪਦੀ ਰੇਤ, ਸੁਰਖ ਤਵੀ ਸਰੀਰ ਨੂੰ ਖੀਨ ਕਰੀ ਜਾ ਰਹੇ ਸਨ, ਪਰ ਬ੍ਰਹਮ ਗਿਆਨੀ ਸਤਿਗੁਰੂ ਦੇ ਜੀ ਦੇ ਮੂੰਹ ਤੋਂ ਸੀ ਤੱਕ ਨਾ ਨਿਕਲੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਅੱਤ ਦੇ ਤਸੀਹੇ ਦੇ ਕੇ ਜਿਵੇਂ ਤਪਦੀ ਬਰੇਤੀ ਉੱਤੇ ਬਿਠਾ ਮਗਰੋਂ ਦਰਿਆ ਦੇ ਤੇਜ਼ ਵਹਿਣ ਵਿੱਚ ਰੋੜ ਦਿੱਤਾ ਗਿਆ। ਵਿਆਖਿਆ ਵਾਲੇ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਹਨ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਭਾਵ ਕਿ ਮੇਰਾ ਗੁਰੂ ਸਦਾ ਮੇਰੇ ਨਾਲ ਵੱਸਦਾ ਹੈ, ਮੇਰੇ ਅੰਗ ਸੰਗ ਰਹਿੰਦਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ। ਵਿਆਖਿਆ ਵਾਲੇ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਹਨ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਭਾਵ ਕਿ ਅੰਗ ਸੰਗ ਵੱਸਦੇ ਗੁਰੂ ਜੀ ਦੀ ਕਿਰਪਾ ਸਦਕਾ ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਧਿਆਉਂਦਾ ਹਾਂ ਅਤੇ ਧਿਆਉਣ ਦੀ ਬਰਕਤ

0: ਨਾਲ ਮੈਂ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹਾਂ ਅਤੇ ਆਪਣੇ ਸੰਗੀ ਸਾਥੀ ਭਾਵ ਗਿਆਨ ਇੰਦਰੀਆਂ ਨੂੰ ਵੀ ਪਾਰ ਲੰਘਾਉਣ ਦੇ ਸਮਰੱਥ ਬਣਾ ਰਿਹਾ ਹਾਂ। ਵਿਆਖਿਆ ਵਾਲੇ ਸ਼ਬਦ ਦੀਆਂ ਆਖਰੀ ਪੰਕਤੀਆਂ ਹਨ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, ਭਾਵ ਕਿ ਗੁਰੂ ਦੀ ਮਿਹਰ ਨਾਲ ਮੈਨੂੰ ਤੇਰਾ ਹਰੇਕ ਕੰਮ, ਤੇਰੀ ਰਜ਼ਾ, ਤੇਰਾ ਭਾਣਾ ਚੰਗਾ ਲੱਗ ਰਿਹਾ ਹੈ, ਪਿਆਰਾ ਲੱਗ ਰਿਹਾ ਹੈ। ਇਸ ਲਈ ਤੇਰਾ ਦਾਸ ਤੇਰੇ ਕੋਲੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ। ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ।
1: ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਰਸ਼ਨ ਸਿੰਘ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਸਹਿ ਤੇ ਅਕਹਿ ਤਸੀਹੇ ਚੱਲਦੇ ਹੋਏ ਜੇਠ ਸੁਦੀ ਚੌਥ ਸੰਮਤ 1663 ਬਿਕਰਮੀ ਨੂੰ ਲਾਹੌਰ ਰਾਵੀ ਦੇ ਕੰਢੇ ਲਾਸਾਨੀ ਕੁਰਬਾਨੀ ਦੇ ਗਏ। ਆਪ ਜੀ ਦੀ ਜੋਤ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਸੁਣੋਗੇ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਵ, ਬੱਕਰੀਆਂ ਪਾਲਣਾ 'ਤੇ ਗੱਲਬਾਤ ਕਰਨਗੇ ਡਾਕਟਰ ਨਰਿੰਦਰ ਪਾਲ ਸਿੰਘ, ਤੰਦਰੁਸਤ ਮਨ ਅਤੇ ਤੰਦਰੁਸਤ ਸਰੀਰ 'ਤੇ ਵਾਰਤਾ ਕਰਨਗੇ ਨਰਿੰਦਰ ਖਾਂਗ।

7:10 ਤੇ ਦਿੱਲੀ ਕੇਂਦਰ ਤੋਂ ਸੁਣੋਗੇ ਵਿਸ਼ੇਸ਼ ਕਾਰਜਕ੍ਰਮ ਵਿਰਾਸਤ। ਇਸ ਤੇ ਗੱਲਬਾਤ ਕਰਨਗੇ ਮਿਨਿਸਟਰ ਆਫ ਕਲਚਰ ਐਂਡ ਟੂਰਿਜ਼ਮ ਤੇ ਗਜੇਂਦਰ ਸਿੰਘ ਸ਼ੇਖਾਵਤ।

0: आप शार प्रोग्राम सुनोगे 7:55 ते जिंदगी हसीन रात 8 बजे। शास्त्रीय संगीत प्रोग्राम सुर साधना सुनोगे रात 10:02 ते। आज इस प्रोग्राम च सुनोगे सितार वादन ते राग चंद्रकोंस, कलाकार होंगे पंडित निखिल बेनर्जी। साढ़े 10 बजे होएगा प्रोग्राम सरगम। 6:20 ते तुसीं सुनोगे प्रादेशिक खबरां। 7 बजे होणगीआं पंजाबी च खबरां। रात 8:45 ते तुसीं सुनोगे समाचार संध्या। 9 बजे न्यूज़ एट 9, 9:15 स्पॉटलाइट, 9:30 कंट्री वाइड ते 9:45 ते सुनोगे दिल्ली केंद्र तो इनसाइट। रात 11 बजे दिल्ली केंद्र तो सुनोगे हिंदी च समाचार, 11:05 ते अंग्रेजी च समाचार। ਇਹ ਸੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਸ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਵਜੇ ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨੀ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦੇਸ਼ ਗਾਨ।

0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਦੇਸ਼ ਗਾਨ। ਵੇਲਾ ਛੋਟੇ ਜਿਹੇ ਅੰਤਰਾਲ ਦਾ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋ ਰਹੇ ਨੇ। ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: ਇੰਗਲੈਂਡ ਵਿੱਚ ਭਾਰਤ ਨੇ ਉਰੂਗਵੇ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਲਈ ਦੀਪਿਕਾ ਨੇ 2 ਅਤੇ ਦੀਪਿਕਾ ਸੋਰੇਂਗ ਨੇ 1 ਗੋਲ ਕੀਤਾ। ਭਾਰਤ ਨੇ ਪੂਲ ਏ ਵਿੱਚ ਸਿਖਰ 'ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਏਗਾ। ਕੇਂਦਰ ਸਰਕਾਰ ਵੱਲੋਂ ਇਤਿਹਾਸਿਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1,400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਮੀ ਬ੍ਰੌਡ ਗੇਜ ਰੇਲ ਲਾਈਨ ਬਣਾਈ ਜਾਏਗੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਅੱਜ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ੇ ਦਿਹਾਤੀ ਪ੍ਰੋਗਰਾਮ।

0: ਮੈਂ ਕਿਹਾ ਰੁਲੀਆ ਰਾਮ ਜੀ ਲੰਘ
1: ਆਈਏ। ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਨੂੰ ਆਜੋ।
0: ਆ ਗਏ ਜੀ ਆ ਗਏ। ਜੈ ਹਿੰਦ ਜੀ, ਰੁਲੀਆ ਰਾਮ ਜੀ ਜੈ ਹਿੰਦ।
1: ਜੈ ਜੀ ਜੈ ਜੀ ਸੰਧੂ ਸਾਹਿਬ, ਬੱਚਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ?
0: ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਜਦੋਂ ਆਪਾਂ ਤੰਦਰੁਸਤੀ ਦੀ ਜ਼ਿਕਰ ਕਰਦੇ ਹਾਂ ਜਾਂ ਗੱਲ ਕਰਦੇ ਹਾਂ, ਤੰਦਰੁਸਤੀ ਸਰੀਰ ਦੀ ਤਦੇ ਸੰਭਵ ਹੈ ਜੇ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਹੋ। ਤੁਸੀਂ ਸਰੀਰਕ ਤੌਰ 'ਤੇ ਤੰਦਰੁਸਤੀ ਬਾਰੇ ਸੋਚ ਨਹੀਂ ਸਕਦੇ ਜੇ ਤੁਸੀਂ ਮਾਨਸਿਕ ਤੌਰ 'ਤੇ ਬਿਮਾਰ ਹੋ।
0: ਬਹੁਤ ਸਾਰੀਆਂ ਘਟਨਾਵਾਂ ਜੋ ਦੇਖਣ ਨੂੰ ਸੁਣਨ ਨੂੰ ਆਪਾਂ ਨੂੰ ਰੁਲੀਆ ਰਾਮ ਜੀ ਮਿਲਦੀਆਂ ਨੇ ਨਾ, ਇਹਦਾ ਮਤਲਬ ਇਹੀ ਹੈ ਕਿ ਬੰਦਾ ਜਿਹੜਾ ਮਾਨਸਿਕ ਤੌਰ 'ਤੇ ਉਹ ਵਿਕਾਰਾਂ ਨਾਲ ਘਿਰਿਆ ਹੋਇਆ। ਜਦੋਂ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚਿਆਂ ਨਾਲ ਵੀ ਅਸੀਂ ਬਦਸਲੂਕੀ ਕਰਦੇ ਹੈ,
1: ਬਿਲਕੁਲ
0: ਹਾਂਜੀ, ਕਿਸ ਤਰੀਕੇ ਨਾਲ। ਸੋ ਇਹ ਬੜਾ ਮਹੱਤਵਪੂਰਨ ਹੈ ਕਿ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਤੰਦਰੁਸਤ ਸਰੀਰ ਦੇ ਵਿੱਚ ਵੀ ਤੰਦਰੁਸਤ ਮਨ ਜਿਹੜਾ ਉਹ ਵਾਸ ਕਰਦਾ ਹੈ ਜੀ,
1: ਕਰਦਾ ਹੈ। ਸੋ ਇਸ ਕਰਕੇ ਦੋਨਾਂ ਦਾ ਜਿੱਦਾਂ ਇਹ ਕਹਿੰਦੇ ਹਾਂ ਕਿ ਇੱਕ ਦੂਜੇ ਦੇ ਪੂਰਕ ਹੈ।
0: ਹਾਂ,
1: ਸੋ ਮਾਨਸਿਕ ਤੌਰ 'ਤੇ ਤੰਦਰੁਸਤੀ ਜਿਹੜੀ ਹੈ ਉਹ ਜਿੱਦਾਂ ਤੁਸੀਂ ਕਹੋ ਵੀ ਦਵਾਈਆਂ ਬੂਟੀਆਂ ਖਾ ਕੇ ਤਾਂ ਆਉਂਦੀ ਨਹੀਂ, ਉਹ ਤਾਂ ਤੁਹਾਡੀ ਸੋਚ 'ਤੇ ਖੜੀ ਹੈ ਕਿ ਤੁਹਾਡਾ ਨਜ਼ਰੀਆ ਕੀ ਹੈ ਸੋਚਣ ਦਾ। ਆਸ਼ਾਵਾਦੀ ਨਜ਼ਰੀਆ ਹੈ ਜਾਂ ਨਿਰਾਸ਼ਾਵਾਦੀ ਨਜ਼ਰੀਆ, ਦੋ ਹੀ ਤਰ੍ਹਾਂ ਦੇ ਨਜ਼ਰੀਏ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਅੱਜ ਜ਼ਿਆਦਾਤਰ ਲੋਕ ਤੁਹਾਨੂੰ ਸਰੀਰਕ ਪੱਖੋਂ ਤੁਹਾਨੂੰ ਬੜੇ ਮਿਲਣਗੇ ਵੀ ਠੀਕ ਠਾਕ ਲੱਗਦਾ ਬੰਦਾ, ਪਰ ਸੰਧੂ ਸਾਹਿਬ ਮਾਨਸਿਕ ਤੌਰ 'ਤੇ ਤੁਹਾਨੂੰ ਕੋਈ ਬੰਦਾ ਟਾਵਾਂ ਬਿਰਲਾ ਦੇਊਗਾ ਜਿਹੜਾ ਮਾਨਸਿਕ ਤੌਰ 'ਤੇ ਠੀਕ ਹੈ। ਸੋ ਇਸ ਕਰਕੇ ਅੱਜ ਬੜਾ ਜ਼ਰੂਰੀ ਹੈ ਕਿ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਜਿਹੜਾ ਵਿਦਰੋਹ ਜਾ ਵੱਧ ਰਿਹਾ ਹੈ, ਇੱਕ ਦੂਜੇ ਨਾਲ ਮਾਰ ਕੁਟਾਈ, ਲੜਾਈ, ਝਗੜੇ, ਵਿਕਾਰ, ਹਿੰਸਾ, ਇਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈ ਜਿਹੜੀਆਂ ਸਮਾਜ ਦੇ ਵਿੱਚ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ। ਕੋਈ ਮਤਲਬ ਕਿਸੇ ਤਰ੍ਹਾਂ ਦਾ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਅੱਗੇ ਸ਼ਰਮ ਹਿਆ ਹੁੰਦੀ ਸੀ, ਬੰਦੇ ਨੂੰ ਇਹ ਹੁੰਦਾ ਸੀ ਕਿ ਯਾਰ ਆਹ ਗੱਲ ਕਹਿਣੀ ਹੈ ਮੈਂ ਆਹ ਗੱਲ ਨਹੀਂ ਕਹਿਣੀ ਹੈ, ਜਾਂ ਮੇਰਾ ਰਿਸ਼ਤੇ ਦੇ ਵਿੱਚ ਵੱਡਾ ਹੈ ਜਾਂ ਮੇਰਾ ਰਿਸ਼ਤੇ ਦੇ ਵਿੱਚ ਛੋਟਾ ਹੈ, ਹੁਣ ਤਾਂ ਮਰਿਆਦਾ ਹੀ ਕੋਈ ਨਹੀਂ ਹੈ।
0: ਬਿਲਕੁਲ ਬਿਲਕੁਲ ਜੀ, ਸਾਡੀ ਭਾਸ਼ਾ ਹੀ ਵਿਗੜ ਗਈ ਜੀ ਇਹਦੇ ਨਾਲ।
1: ਸੋ ਇਸ ਕਰਕੇ ਇੱਕ ਮਰਿਆਦਾਹੀਣ ਸਮਾਜ ਵੱਲ ਅਸੀਂ ਤੁਰੇ ਜਾ ਰਹੇ ਹਾਂ ਜਿਹਨੂੰ ਰੋਕਣਾ ਬੜਾ ਲਾਜ਼ਮੀ ਹੈ। ਸੋ ਤੰਦਰੁਸਤੀ ਦੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਤੰਦਰੁਸਤ ਮਨ ਅਤੇ ਤੰਦਰੁਸਤ ਸਰੀਰ
0: ਜੀ,
1: ਇਸ ਵਿਸ਼ੇ ਦੇ ਉੱਤੇ ਨਰਿੰਦਰ ਕਾਂਗ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੇ ਆਪਾਂ ਸਾਂਝੀਆਂ ਕਰਦੇ ਹਾਂ।
2: ਅੱਜ ਮੈਂ ਸਰੋਤਿਆਂ ਨੂੰ ਦੱਸਾਂਗੀ ਕਿ ਕਿਵੇਂ ਯੋਗਾ ਦੇ ਜ਼ਰੀਏ ਅਸੀਂ ਆਪਣੇ ਮਨ ਨੂੰ ਤੰਦਰੁਸਤ ਰੱਖ ਕੇ ਆਪਣੇ ਸਰੀਰ ਦੀ ਤੰਦਰੁਸਤੀ ਕਾਇਮ ਰੱਖ ਸਕਦੇ ਹਾਂ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਉੱਦਮਾਂ ਅਤੇ ਰਹਿਨਮਾਈ ਸਦਕਾ ਪਿਛਲੇ ਕੁਝ ਸਾਲਾਂ ਵਿੱਚ ਇਸ ਖੇਤਰ ਵਿੱਚ ਕਾਫੀ ਜਾਗਰੂਕਤਾ ਆਈ ਹੈ। ਬਹੁਤ ਸਾਰੇ ਅਦਾਰਿਆਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਯੋਗ ਦੇ ਬਾਰੇ 'ਚ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਕਰੀਕੁਲਮ ਤਿਆਰ ਕੀਤੇ ਗਏ ਹਨ। ਇਸੇ ਪ੍ਰੋਗਰਾਮ ਅਧੀਨ ਹੀ ਮੈਂ

ਅੱਜ ਤੰਦਰੁਸਤ ਮਨ ਤੰਦਰੁਸਤ ਸਰੀਰ ਵਿਸ਼ੇ ਤੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨ ਜਾ ਰਹੀ ਹਾਂ। ਯੋਗ ਵਿੱਚ ਮਨ ਦਾ ਬਹੁਤ ਮਹੱਤਵ ਹੈ। ਰੋਜ਼ਾਨਾ ਮਨੁੱਖ ਆਪਣੇ ਮਨ ਦੇ ਵਸ ਵਿੱਚ ਹੋ ਕੇ ਸੁੱਖ ਦੁੱਖ ਭੋਗਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਪੰਜਾਂ ਵਿਕਾਰਾਂ ਕਰਕੇ ਮਨ ਦੇ ਮਗਰ ਭੱਜਦਾ ਹੋਇਆ ਆਪਣਾ ਮਾਨਸਿਕ ਚੈਨ ਗੁਆ ਲੈਂਦਾ ਹੈ ਅਤੇ ਦੁਖੀ ਰਹਿੰਦਾ ਹੈ। ਪੁਰਾਣੇ ਯੁੱਗ ਵਿੱਚ ਰਿਸ਼ੀ ਮੁਨੀ ਮਨ ਸਾਧਨਾ ਰਾਹੀਂ ਹੀ ਸਿੱਧੀਆਂ ਪ੍ਰਾਪਤ ਕਰਕੇ ਆਪਣੀ ਬਿਰਤੀ ਪ੍ਰਭੂ ਨਾਲ ਜੋੜ ਲੈਂਦੇ ਸਨ, ਜਿਸ ਕਰਕੇ ਉਹਨਾਂ ਦੇ ਮੂੰਹ 'ਚੋਂ ਬੋਲੇ ਚੰਗੇ ਅਤੇ ਮੰਦੇ ਬਚਨ ਵਰ ਜਾਂ ਸਰਾਪ ਹੋ ਨਿਬੜਦੇ ਸਨ। ਮਨ ਜਿੱਥੇ ਯੋਗ ਸਾਧਨਾ ਦੁਆਰਾ ਪਾਈ ਹੋਈ ਸ਼ਕਤੀ ਹੈ, ਉੱਥੇ ਰੋਗਾਂ ਦੀ ਆਧਾਰ ਭੂਮੀ ਵੀ ਹੈ। ਪੁਰਾਤਨ ਸਮਿਆਂ ਵਿੱਚ ਲੋਕ ਬਹੁਤ ਘੱਟ ਬਿਮਾਰ ਹੁੰਦੇ ਸਨ, ਕਿਉਂਕਿ ਉਹ ਰੋਜ਼ ਯੋਗ ਕਰਕੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਦੇ ਸਨ। ਕਈ ਲੋਕ ਬੁੱਧੀ ਅਤੇ ਮਨ ਦੋਹਾਂ ਨੂੰ ਇੱਕ ਹੀ ਮੰਨਦੇ ਹਨ, ਪਰ ਇਹ ਸੱਚ ਨਹੀਂ। ਮਨ ਇੱਛਾ ਕਰਦਾ ਅਤੇ ਵਿਵੇਕ ਯਾਨੀ ਬੁੱਧੀ ਉਸ ਇੱਛਾ ਦੇ ਠੀਕ ਜਾਂ ਗਲਤ ਹੋਣ ਦਾ ਵਿਸ਼ਲੇਸ਼ਣ ਕਰਦੀ ਹੈ, ਵਿਚਾਰ ਕਰਦੀ ਹੈ। ਸੋ ਆਨੰਦ ਦਾ ਅਹਿਸਾਸ ਤਾਂ ਕੇਵਲ ਮਨ ਹੀ ਕਰ ਸਕਦਾ, ਬੁੱਧੀ ਨਹੀਂ। ਸ਼੍ਰੀ ਕ੍ਰਿਸ਼ਨ ਜੀ ਭਗਵਤ ਗੀਤਾ ਵਿੱਚ ਕਹਿੰਦੇ ਹਨ ਕਿ ਮਨੁੱਖਾ ਦੇਹੀ ਰੱਥ ਹੈ ਅਤੇ ਇੰਦਰੀਆਂ ਉਸ ਰੱਥ ਦੇ ਘੋੜੇ ਹਨ। ਮਨ ਰੱਥ ਦਾ ਸਾਰਥੀ ਹੈ, ਆਤਮਾ ਰੱਥ ਦਾ ਸਵਾਮੀ ਅਤੇ ਬੁੱਧੀ ਲਗਾਮ। ਦੇਹ ਰੂਪੀ ਰੱਥ ਨੂੰ ਆਪਣੇ ਟੀਚੇ 'ਤੇ ਪਹੁੰਚਾਉਣ ਲਈ ਇੰਦਰੀਆਂ ਰੂਪੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਵਿਆਸਾ ਦੀ ਵਾਰ ਵਿੱਚ ਕਹਿੰਦੇ ਹਨ, ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥਵਾ। ਆਤਮਾ ਇਸ ਸਾਰੇ ਸਫ਼ਰ ਵਿੱਚ ਇੱਕ ਯਾਤਰੂ ਦੀ ਭੂਮਿਕਾ ਨਿਭਾਉਂਦੀ ਹੈ। ਹੁਣ ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਸਪਸ਼ਟੀਕਰਨ ਲਈ ਆਧੁਨਿਕ ਯੁੱਗ ਦੇ ਮਸ਼ੀਨੀਕਰਨ ਦੀ ਗੱਲ ਕਰਦੇ ਹਾਂ। ਅੱਜ ਦਾ ਮਨੁੱਖ ਆਪਣੇ ਪੂਰਵਜਾਂ ਨਾਲੋਂ ਵੱਖਰਾ ਹੈ। ਬਾਕੀ ਕਾਰਜ ਤਾਂ ਉਹ ਆਪਣੇ ਪੂਰਵਜਾਂ ਵਾਂਗ ਹੀ ਨਿਭਾਉਂਦਾ ਹੈ, ਪਰ ਸਰੀਰਕ ਮਿਹਨਤ ਪੱਖੋਂ ਉਹ ਨਿਠੱਲਾ ਹੋ ਗਿਆ ਹੈ, ਹਾਰ ਗਿਆ ਹੈ। ਪੁਰਾਣੇ ਲੋਕ ਕਿੰਨਾ ਕਿੰਨਾ ਪੈਂਡਾ ਪੈਦਲ ਕਰ ਲੈਂਦੇ ਸਨ, ਕਿਉਂਕਿ ਉਦੋਂ ਆਧੁਨਿਕ ਸਾਧਨ ਮੁਹੱਈਆ ਨਹੀਂ ਸਨ। ਸਰੀਰਕ ਮਿਹਨਤ ਕਰਕੇ ਉਹ ਤੰਦਰੁਸਤ ਰਹਿੰਦੇ ਸਨ, ਕੁਦਰਤੀ ਵਾਤਾਵਰਣ ਵਿੱਚ ਵਿਚਰਦੇ ਸਨ ਅਤੇ ਬਿਨਾਂ ਦਵਾਈ ਦੇ ਮਿੱਥੀ ਉਮਰ ਤੱਕ ਤੰਦਰੁਸਤ ਜੀਵਨ ਬਿਤਾਉਂਦੇ ਸਨ। ਜੇ ਮਨੁੱਖ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਰੱਖੇ, ਆਪਣੇ ਕੰਮ ਅਤੇ ਆਰਾਮ ਦੇ ਸਮੇਂ ਵਿੱਚ ਸੰਤੁਲਨ ਬਣਾ ਕੇ ਰੱਖੇ, ਤਾਂ ਨਿਸ਼ਚੇ ਹੀ ਕਾਫੀ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ। ਮਨੁੱਖ ਦਾ ਸਰੀਰ ਬੜਾ ਵਿਚਿੱਤਰ ਹੈ, ਇਸ ਦੀ ਰਚਨਾ ਵੀ ਬੜੇ ਅਨੋਖੇ ਢੰਗ ਨਾਲ ਹੋਈ ਹੋਈ ਹੈ, ਜਿਸ ਵਿੱਚ ਪਰਮਾਤਮਾ ਨੇ ਕਈ ਦੈਵੀ ਸ਼ਕਤੀਆਂ ਭਰੀਆਂ ਹਨ। ਇਸ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਆਪਣੇ ਆਪ ਹੀ ਹੁੰਦੀਆਂ ਰਹਿੰਦੀਆਂ ਹਨ। ਮਨੁੱਖ ਨੂੰ ਉਸ ਵਾਸਤੇ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ, ਜਿਵੇਂ ਭੋਜਨ ਪਚਾਉਣਾ, ਸਾਹ ਲੈਣਾ, ਛੱਡਣਾ, ਖੂਨ ਦੇ ਸੰਚਾਰ ਦੀ ਕਿਰਿਆ। ਸਾਡੀ ਨੀਂਦ ਦੌਰਾਨ ਵੀ ਇਹ ਕਿਰਿਆਵਾਂ ਨਿਰੰਤਰ ਚੱਲਦੀਆਂ ਰਹਿੰਦੀਆਂ ਹਨ। ਯੋਗੀਆਂ ਅਨੁਸਾਰ ਸਾਰੇ ਸਰੀਰ ਵਿੱਚ ਸਾਡੇ ਕਈ ਚੱਕਰ ਹਨ ਜੋ ਸਾਡੀਆਂ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਦੇ ਹਨ। ਕੰਟਰੋਲ ਹੀ ਨਹੀਂ ਕਰਦੇ, ਬਲਕਿ ਸਾਡੇ ਅੰਦਰ ਦੀ ਅਪਾਰ ਸ਼ਕਤੀ ਦਾ ਅਹਿਸਾਸ ਕਰਾ ਕੇ ਉਹਦੇ ਅੰਦਰ ਸ਼ਕਤੀਆਂ ਦਾ ਸੰਚਾਰ ਕਰਦੇ ਹਨ। ਜੇ ਯੋਗ ਕਿਰਿਆਵਾਂ ਰਾਹੀਂ ਇਹਨਾਂ ਚੱਕਰਾਂ ਨੂੰ ਜਾਗਰਿਤ ਕੀਤਾ ਜਾਏ ਤਾਂ ਅਸੀਂ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਗ੍ਰਹਿਣ ਕਰ ਸਕਦੇ ਹਾਂ। ਮਨ ਨੂੰ ਇਕਾਗਰ ਕਰਨ ਲਈ ਯੋਗ ਸ਼ਾਸਤਰਾਂ ਵਿੱਚ ਅਨੇਕ ਵਿਧੀਆਂ ਦੱਸੀਆਂ ਗਈਆਂ ਹਨ। ਇਹ ਵਿਧੀਆਂ ਸਨਾਤਨ ਕਾਲ ਤੋਂ ਚੱਲੀਆਂ ਆ ਰਹੀਆਂ ਹਨ। ਯੋਗ ਸਾਧਕ ਆਪਣੇ ਭੋਜਨ ਪ੍ਰਤੀ ਵੀ ਸਜਗ ਰਹੇ, ਇਹ ਬਹੁਤ ਜ਼ਰੂਰੀ ਹੈ। ਤਾਮਸੀ ਗੁਣਾਂ ਵਾਲਾ ਭੋਜਨ ਨਾ ਖਾਏ, ਮਾਸ ਮੱਛਲੀ ਦਾ ਪਰਹੇਜ਼ ਕਰੇ, ਕਿਉਂਕਿ ਇਹ ਸਭ ਵਸਤਾਂ ਨੁਕਸਾਨਦੇਹ ਹਨ। ਭੋਜਨ ਦੀ ਮਾਤਰਾ 'ਤੇ ਵੀ ਵਿਸ਼ੇਸ਼ ਧਿਆਨ ਦੇਵੇ, ਥੋੜ੍ਹਾ ਥੋੜ੍ਹਾ ਖਾਏ, ਨਾ ਤਾਂ ਕਮਜ਼ੋਰੀ ਮਹਿਸੂਸ ਹੋਵੇ ਅਤੇ ਨਾ ਹੀ ਵਿਕਾਰ ਪੈਦਾ ਹੋਣ। ਸੰਤੁਲਿਤ ਅਤੇ ਪੌਸ਼ਟਿਕ ਆਹਾਰ ਸਰੀਰ ਦੀ ਬਿਹਤਰੀ ਲਈ ਅਤੇ ਤੰਦਰੁਸਤੀ ਲਈ ਬਹੁਤ ਲੋੜੀਂਦੇ ਹਨ। ਜਿਹੜਾ ਵਿਅਕਤੀ ਯੋਗ ਸਾਧਨਾ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਅਭਿਆਸ ਕਰੀ ਜਾਵੇ, ਉਹ ਰਾਜਯੋਗੀ ਬਣ ਜਾਂਦਾ ਹੈ। ਉਸਦਾ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਹੈ, ਮਨ ਵੀ ਖਿੜਿਆ ਖਿੜਿਆ ਰਹਿੰਦਾ ਹੈ। ਮਨ ਦੀ ਤੰਦਰੁਸਤੀ ਅਤੇ ਸਰੀਰ ਦੀ ਤੰਦਰੁਸਤੀ ਇੱਕ ਦੂਜੇ ਦੇ ਪੂਰਕ ਹਨ। ਜੇ ਸਰੀਰ ਤੰਦਰੁਸਤ ਤਾਂ ਮਨ ਤੰਦਰੁਸਤ, ਅਤੇ ਜੇ ਮਨ ਨਿਘਾਰ ਦੀ ਅਵਸਥਾ ਵੱਲ ਨੂੰ ਤੁਰ ਪਵੇ ਤਾਂ ਪੋਜ਼ੀਟਿਵ ਸੋਚ ਰੱਖਦਾ ਹੋਇਆ ਵੀ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ। ਇੰਝ ਉਹ ਸਰੀਰਕ ਅਤੇ ਮਾਨਸਿਕ ਹਰ ਤਰ੍ਹਾਂ ਦੇ ਰੋਗਾਂ ਤੋਂ ਰੋਗ ਮੁਕਤ ਰਹਿੰਦਾ ਹੈ। ਮਨੁੱਖਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ, ਪ੍ਰਿਥਵੀ,

0: ਜਲ, ਵਾਯੂ, ਤੇਜ ਅਤੇ ਆਕਾਸ਼। ਬਹੁਤ ਸਾਰੇ ਲੋਕ ਇਸ ਸਰੀਰ ਨੂੰ ਮਾਇਆ ਦੇ ਮੋਹ ਦਾ ਮੂਲ ਜਾਣ ਕੇ ਇਸ ਨੂੰ ਪਿੱਤ, ਕਫ ਅਤੇ ਵਾਤ ਆਦਿ ਵਿਕਾਰਾਂ ਤੋਂ ਬਣਿਆ ਹੋਣ ਕਰਕੇ ਇਸ ਬਾਰੇ ਨੈਗੇਟਿਵ ਸੋਚਦੇ ਹਨ। ਪਰ ਇਹ ਗੱਲ ਕਦੀ ਨਾ ਭੁੱਲੋ ਕਿ ਇਸੇ ਸਰੀਰ ਕਰਕੇ ਅਸੀਂ ਚੰਗੇ ਕਰਮ ਕਰਨ ਦੇ ਸਮਰੱਥ ਹੋਏ ਹਾਂ। ਸਰੀਰ ਕਰਕੇ ਹੀ ਵਿਅਕਤੀ ਧਿਆਨ ਜਾਂ ਸਮਾਧੀ ਰਾਹੀਂ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਕਰਦਾ ਹੈ। ਮਨੁੱਖਾ ਸਰੀਰ ਵਿੱਚ ਬਾਹਰੀ, ਅੰਦਰੂਨੀ ਦੋਵੇਂ ਪ੍ਰਕਾਰ ਦੀਆਂ ਕੋਸ਼ਿਕਾਵਾਂ ਦੀ ਸੰਖਿਆ 400 ਤੋਂ ਵੀ ਵਧੇਰੇ ਹੈ। ਇਹਨਾਂ ਕੋਸ਼ਿਕਾਵਾਂ ਨੂੰ ਸ਼ਕਤੀਸ਼ਾਲੀ ਬਣਾਈ ਰੱਖਣ ਲਈ ਯੋਗਾ ਜਾਂ ਕਸਰਤ ਬਹੁਤ ਜ਼ਰੂਰੀ ਹੈ। ਇਹ ਰੋਗ ਨਿਵਾਰਨ ਦਾ ਇੱਕ ਕੁਦਰਤੀ ਇਲਾਜ ਹੈ। ਵਰਤਮਾਨ ਯੁੱਗ ਵਿੱਚ ਵੀ ਇਸ ਦੀ ਜ਼ਰੂਰਤ ਇੰਨੀ ਜ਼ਿਆਦਾ ਹੈ ਕਿ ਆਧੁਨਿਕ ਸੱਭਿਅਤਾ ਨੇ ਸਾਡੇ ਜੀਵਨ ਨੂੰ ਇਸ ਤਰ੍ਹਾਂ ਦੇ ਸਾਂਚੇ ਵਿੱਚ ਢਾਲ ਦਿੱਤਾ ਹੈ ਕਿ ਹਰ ਵੇਲੇ ਅਸੀਂ ਦੌੜਦੇ ਭੱਜਦੇ ਰਹਿੰਦੇ ਹਾਂ, ਦੌੜ ਭੱਜ ਲੱਗੀ ਰਹਿੰਦੀ ਹੈ। ਸਾਡੇ ਬਹੁਤੇ ਕੰਮ ਮਾਸਪੇਸ਼ੀਆਂ ਦਾ ਆਸਰਾ ਛੱਡ ਕੇ ਮਸ਼ੀਨਾਂ 'ਤੇ ਆਧਾਰਿਤ ਹੋ ਗਏ ਹਨ, ਜਿਸ ਕਰਕੇ ਸਾਡਾ ਸਰੀਰ ਸ਼ਿਥਲ ਅਤੇ ਬੇਜਾਨ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਵਿਅਕਤੀ ਨੂੰ ਕੁਝ ਆਸਨ ਜ਼ਰੂਰ ਅਪਣਾਉਣੇ ਚਾਹੀਦੇ ਹਨ। ਦੰਡ ਬੈਠਕਾਂ, ਪ੍ਰਾਣਾਯਾਮ, ਕਪਾਲ ਭਾਤੀ, ਅਲੋਮ ਵਿਲੋਮ, ਇਹੋ ਜਿਹੀਆਂ ਕਿਰਿਆਵਾਂ ਅਪਣਾ ਕੇ ਅਸੀਂ ਸ਼ਿਥਲ ਪਏ ਸਰੀਰ ਨੂੰ ਸੁਡੋਲ ਬਣਾ ਸਕਦੇ ਹਾਂ। ਇਹਨਾਂ ਆਸਨਾਂ ਦੇ ਲਾਉਣ ਨਾਲ ਸਰੀਰ ਥੱਕਦਾ ਨਹੀਂ। ਸ਼ਵ ਆਸਨ ਤਾਂ ਬਹੁਤ ਹੀ ਮਹੱਤਵਪੂਰਨ ਹੈ। ਸ਼ਵ ਆਸਨ ਸਰੀਰ ਦੀ ਐਨਰਜੀ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ। ਸਰੀਰ ਦਾ ਭਾਰੀਪਨ ਵੀ ਦੂਰ ਹੁੰਦਾ ਹੈ, ਉਨੀਂਦਰਾ ਵੀ ਖਤਮ ਹੋ ਜਾਂਦਾ ਹੈ। ਆਸਨਾਂ ਦੇ ਇਹਨਾਂ ਵਿਗਿਆਨਕ ਆਧਾਰਾਂ ਅਤੇ ਲਾਭਾਂ ਤੋਂ ਪ੍ਰਭਾਵਿਤ ਹੋ ਕੇ ਪੱਛਮੀ ਲੋਕ ਬੜੇ ਚਾਅ ਦੇ ਨਾਲ ਇਹੋ ਜਿਹੇ ਅਭਿਆਸ ਕਰਦੇ ਰਹਿੰਦੇ ਹਨ। ਮੁੱਕਦੀ ਗੱਲ ਇਹ ਕਿ ਸਰੀਰ ਨੂੰ ਜਿੰਨਾ ਅਸੀਂ ਸਾਧ ਕੇ ਰੱਖਾਂਗੇ, ਜਿੰਨੇ ਅਸੀਂ ਆਸਨ ਲਾਵਾਂਗੇ, ਉਨਾ ਹੀ ਸਾਡਾ ਮਨ ਸ਼ਾਂਤ ਅਤੇ ਤੰਦਰੁਸਤ ਰਹੇਗਾ। ਸਰੀਰ ਦੀ ਤੰਦਰੁਸਤੀ ਮਾਨਸਿਕ ਤੰਦਰੁਸਤੀ ਦੀ ਕੁੰਜੀ ਹੈ। ਸੋ ਮੇਰੀ ਸਾਰੇ ਸਰੋਤਿਆਂ ਨੂੰ ਬੇਨਤੀ ਹੈ, ਇਲਤਜ਼ਾ ਹੈ ਕਿ ਮਨ ਨੂੰ ਵਿਕਾਰਾਂ ਤੋਂ ਬਚਾਉਣ ਲਈ ਆਪਣੇ ਸਰੀਰ ਨੂੰ ਸਾਧ ਕੇ ਰੱਖਣ। ਮਨ ਤੰਦਰੁਸਤ ਤਾਂ ਸਰੀਰ ਵੀ ਤੰਦਰੁਸਤ। ਧੰਨਵਾਦ।
1: ਹਾਂਜੀ ਰੁਲੀਆ ਰਾਮ ਜੀ, ਸੁਣੀ ਜੀ ਜਾਣਕਾਰੀ।
2: ਸੰਧੂ ਸਾਹਿਬ, ਬੱਚਿਆਂ ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਜਿਹੜੀ ਖੇਤੀਬਾੜੀ ਹੈ ਉਹ ਕਿਤੇ ਧੰਦਿਆਂ ਦੀ ਹੈ। ਫਸਲੀ ਖੇਤੀਬਾੜੀ ਜਾਂ ਫਸਲਾਂ 'ਤੇ ਨਿਰਭਰਤਾ ਕਿਤੇ ਨਾ ਕਿਤੇ ਖੇਤੀਬਾੜੀ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਹੁਣ ਸਮਰੱਥ ਨਹੀਂ ਹੈ।
1: ਹਾਂ, ਜਿੱਦਾਂ ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਹੁਣ ਆਪਾਂ ਨੇ ਲੋੜਾਂ ਤਾਂ ਰੋਜ਼ ਹੀ ਪੈਣੀਆਂ,
2: ਹਾਂ,
1: ਅਤੇ ਜੇ 6 ਮਹੀਨੇ ਜਾਂ 3 ਮਹੀਨੇ ਉਡੀਕ ਕਰਾਓ,
2: ਹਾਂ ਬਿਲਕੁਲ
1: ਔਖਾ ਕੰਮ ਹੈ।
2: ਨਹੀਂ, ਅੱਗੇ ਦੇਖੋ ਕੋਈ ਸਮਾਂ ਐਸਾ ਹੁੰਦਾ ਸੀ ਜਦੋਂ ਪਰਿਵਾਰ ਇਕੱਠੇ ਹੁੰਦੇ ਸੀ, ਖਰਚੇ ਘੱਟ ਹੁੰਦੇ ਸੀ, ਕੰਮ ਚੱਲ ਜਾਂਦਾ ਸੀ। ਪਰ ਹੁਣ ਪਰਿਵਾਰਕ ਇਕਾਈ ਦਾ ਆਕਾਰ ਬਦਲਣ ਦੇ ਨਾਲ ਸਾਰਾ ਕੁਛ ਬਦਲ ਗਿਆ ਹੈ। ਲੋੜਾਂ ਸਾਡੀਆਂ ਦਿਨ ਬ ਦਿਨ ਵੱਧਦੀਆਂ ਹੀ ਜਾ ਰਹੀਆਂ ਨੇ, ਸਾਧਨ ਸਾਡੇ ਦਿਨ ਬ ਦਿਨ ਘੱਟਦੇ ਜਾ ਰਹੇ ਨੇ। ਸੋ ਇਹ ਸੀਮਤ ਸਾਧਨਾਂ ਦੇ ਵਿੱਚ ਇੱਕ ਆਮਦਨ ਜਿਹੜੀ ਜਿਹਦੇ ਨਾਲ ਸਾਡਾ ਘਰ ਬਾਰ ਠੀਕ ਚੱਲਦਾ ਹੋਵੇ, ਉਹਨੂੰ ਖੇਤੀਬਾੜੀ ਦੇ ਵਿੱਚ ਲਿਆਉਣ ਜਾਂ ਖੇਤੀਬਾੜੀ ਦੇ ਵਿੱਚ ਅਪਣਾਉਣ ਦਾ ਬੜਾ ਇਹ ਸਮਾਂ ਹੈ ਆਪਣੇ ਕਿਤੇ ਧੰਦਿਆਂ ਨੂੰ ਅਪਣਾ ਕੇ। ਸੋ ਬੱਕਰੀ ਪਾਲਣ, ਜਿੱਦਾਂ ਏ ਟੀ ਐੱਮ ਵੀ ਕਹਿੰਦੇ ਹਾਂ ਨਾ ਆਪਾਂ, ਕਿਸਾਨ ਦਾ ਏ ਟੀ ਐੱਮ ਹੈ ਜੀ। ਸਭ ਤੋਂ ਜੇ ਅੱਜ ਦੇ ਕਿਤੇ ਧੰਦਿਆਂ ਦੇ ਵਿੱਚ ਸਭ ਤੋਂ ਘੱਟ ਮਿਹਨਤ ਅਤੇ ਸਭ ਤੋਂ ਘੱਟ ਜਗ੍ਹਾ ਅਤੇ ਘੱਟ ਸਾਧਨਾਂ ਨਾਲ ਹੋਣ ਵਾਲਾ ਕਿੱਤਾ ਹੈ। ਔਰ ਬੱਕਰੀ ਇੱਕ ਐਸਾ ਜਾਨਵਰ ਹੈ ਜਿਹੜਾ ਹਰ ਮੌਸਮ ਨੂੰ ਸਹਾਰ ਲੈਂਦਾ ਹੈ। ਸੋ ਇਸ ਕਰਕੇ ਇਸ ਕਿੱਤੇ ਧੰਦੇ 'ਚ ਬਹੁਤ ਸਾਰੇ ਜ਼ਿਮੀਂਦਾਰ ਆ ਰਹੇ ਹੈ। ਬੱਕਰੀ ਪਾਲਣ ਦੇ ਕਿੱਤੇ ਧੰਦੇ ਦੇ ਬਾਬਤ ਡਾਕਟਰ ਵਰਿੰਦਰਪਾਲ ਸਿੰਘ ਉਹਨਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਡਾਕਟਰ ਵਰਿੰਦਰਪਾਲ ਸਿੰਘ, ਮੈਂ ਸਹਿਯੋਗੀ ਪ੍ਰੋਫੈਸਰ ਪਸ਼ੂ ਧਨ ਅਰਥ ਸ਼ਾਸਤਰ ਦੇ ਤੌਰ 'ਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਵਿੱਚ ਕੰਮ ਕਰ ਰਿਹਾ। ਸੋ ਕਿਸਾਨ ਵੀਰੋਂ, ਸਾਡਾ ਅੱਜ ਦਾ ਵਿਸ਼ਾ ਹੋਏਗਾ ਬੱਕਰੀ ਪਾਲਣ ਦਾ ਕਿੱਤਾ ਅਪਣਾ ਕੇ ਅਸੀਂ ਆਪਣਾ ਮੁਨਾਫਾ ਕਿਵੇਂ ਵਧਾ ਸਕਦੇ ਹਾਂ। ਸਭ ਤੋਂ ਪਹਿਲਾਂ ਕਿਸਾਨ ਵੀਰੋ, ਮੈਂ ਗੱਲ ਕਰਦਾ ਪੰਜਾਬ ਦੀ ਖੇਤੀਬਾੜੀ ਅਰਥ ਵਿਵਸਥਾ ਦੇ ਵਿੱਚ ਸਹਾਇਕ ਕਿੱਤਿਆਂ ਦਾ ਯੋਗਦਾਨ ਕੀ ਹੈ। ਖੇਤੀਬਾੜੀ ਦੀ ਗੱਲ ਕਰੀਏ, ਖੇਤੀਬਾੜੀ ਦਾ ਮਤਲਬ ਇਕੱਲਾ ਫਸਲਾਂ ਹੀ ਨਹੀਂ ਹੈ ਜੀ, ਖੇਤੀਬਾੜੀ ਤੋਂ ਮਤਲਬ ਫਸਲਾਂ ਦੇ ਨਾਲ ਨਾਲ ਸਹਾਇਕ ਕਿੱਤੇ ਵੀ ਆ ਜਾਂਦੇ ਹਨ। ਸਹਾਇਕ ਕਿੱਤਿਆਂ ਦੇ ਵਿੱਚ ਸਾਡਾ ਡੇਅਰੀ ਦਾ ਕਿੱਤਾ, ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਇਹ ਸਾਰੇ ਸਹਾਇਕ ਕਿੱਤੇ ਹੈਗੇ ਨੇ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਖੇਤੀਬਾੜੀ ਦੀ ਕੁੱਲ ਆਮਦਨ ਦੀ। ਕਿਸਾਨ ਵੀਰੋਂ, ਖੇਤੀਬਾੜੀ ਦੀ ਕੁੱਲ ਆਮਦਨ ਦੇ ਵਿੱਚ ਲਗਭਗ 40-42% ਹਿੱਸਾ ਪਸ਼ੂ ਧਨ ਨਾਲ ਸੰਬੰਧਿਤ ਸਹਾਇਕ ਕਿੱਤਿਆਂ ਤੋਂ ਆਉਂਦਾ ਹੈ। ਅਤੇ ਹੁਣ ਜੇਕਰ ਅਸੀਂ ਇਕੱਲੇ ਪਸ਼ੂ ਧਨ ਦੀ ਆਮਦਨ ਦੀ ਗੱਲ ਕਰੀਏ, ਉਹਦੇ ਵਿੱਚ ਲਗਭਗ 80% ਹਿੱਸਾ ਜਿਹੜਾ ਹੈ ਉਹ ਡੇਅਰੀ ਫਾਰਮਿੰਗ ਤੋਂ ਆਉਂਦਾ, ਮਤਲਬ ਕਿ ਦੁੱਧ ਦੇ ਉਤਪਾਦਨ ਤੋਂ ਆਉਂਦਾ ਹੈ। ਅਤੇ ਬਾਕੀ ਦਾ 20% ਹਿੱਸਾ ਜਿਹੜਾ ਰਹਿ ਗਿਆ ਉਹ ਆਉਂਦਾ ਹੈ ਜੀ

ਹੋਰ ਸਹਾਇਕ ਕਿੱਤੇ ਜਿਵੇਂ ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ। ਸੋ ਹੁਣ ਅਸੀਂ ਬੱਕਰੀ ਪਾਲਣ ਦੀ ਕਿੱਤੇ ਦੀ ਗੱਲ ਕਰਦੇ ਹਾਂ। ਇਹ ਕਿੱਤਾ ਜੋ ਹੈ ਆਮਦਨ ਦਾ ਲਗਾਤਾਰ ਆਮਦਨ ਦਾ ਇੱਕ ਸਾਧਨ ਹੈਗਾ ਅਤੇ ਰੁਜ਼ਗਾਰ ਵੀ ਸਾਨੂੰ ਲਗਾਤਾਰ ਮਿਲਦਾ। ਅਤੇ ਬੱਕਰੀ ਪਾਲਣ ਦਾ ਜਿਹੜਾ ਮੀਟ ਹੈ, ਬੱਕਰੀ ਦਾ ਮੀਟ ਹੈ, ਇਹ ਦੁਨੀਆ ਦੇ ਵਿੱਚ ਸਾਰੇ ਭਾਈਚਾਰਿਆਂ ਵੱਲੋਂ ਬਿਨਾਂ ਕਿਸੇ ਧਾਰਮਿਕ ਜਾਂ ਸਮਾਜਿਕ ਪੱਖਪਾਤ ਤੋਂ ਇਸ ਦਾ ਸੇਵਨ ਕੀਤਾ ਜਾਂਦਾ ਹੈ। ਸੋ ਅਸੀਂ ਜੇਕਰ ਬੱਕਰੀ ਪਾਲਣ ਦੇ ਕਿੱਤੇ ਨੂੰ ਅਪਣਾ ਕੇ ਵਿਗਿਆਨਿਕ ਢੰਗ ਦੇ ਨਾਲ ਇਸ ਨੂੰ ਅਪਣਾਈਏ ਅਤੇ ਉਪਰਾਲੇ ਕਰੀਏ ਮੁਨਾਫਾ ਵਧਾਉਣ ਦੇ, ਤਾਂ ਇਹ ਇੱਕ ਬਹੁਤ ਵਧੀਆ ਕਿੱਤਾ ਹੈ। ਹੁਣ ਕਿਸਾਨ ਵੀਰੋ, ਮੈਂ ਗੱਲ ਕਰਾਂਗਾ ਬੱਕਰੀ ਪਾਲਣ ਦੇ ਕਿੱਤੇ ਵਿੱਚ ਕਿਹੜੀ ਕਿਹੜੀਆਂ ਪ੍ਰਣਾਲੀਆਂ ਨੇ। ਮੁੱਖ ਤੌਰ 'ਤੇ ਦੋ ਪ੍ਰਣਾਲੀਆਂ ਬੱਕਰੀ ਪਾਲਣ ਦੇ ਕਿੱਤੇ ਵਿੱਚ ਹੈਗੀਆਂ ਨੇ। ਪਹਿਲੀ ਹੈ ਰਵਾਇਤੀ ਬੱਕਰੀ ਪਾਲਣ ਅਤੇ ਦੂਸਰੀ ਹੈ ਸੰਗਠਿਤ ਬੱਕਰੀ ਪਾਲਣ। ਹੁਣ ਮੈਂ ਗੱਲ ਕਰਦਾ ਰਵਾਇਤੀ ਬੱਕਰੀ ਪਾਲਣ ਦੀ। ਰਵਾਇਤੀ ਬੱਕਰੀ ਪਾਲਣ ਤੋਂ ਮਤਲਬ ਜਦੋਂ ਕਿ ਅਸੀਂ ਬੱਕਰੀਆਂ ਨੂੰ ਬਾਹਰ ਚਰਾਉਣ ਲਈ, ਇੱਜੜ ਨੂੰ ਬਾਹਰ ਚਰਾਉਣ ਦੇ ਲਈ ਲੈ ਕੇ ਜਾਂਦੇ ਹੁੰਦੇ ਸੀ, ਅਤੇ ਇਸ ਕਿੱਤੇ ਦੇ ਵਿੱਚ ਖਰਚੇ ਵੀ ਘੱਟ ਹੁੰਦਾ ਅਤੇ ਆਮਦਨ ਵੀ ਘੱਟ ਹੁੰਦੀ ਹੈ। ਅਤੇ ਦੂਸਰਾ ਜੋ ਪ੍ਰਣਾਲੀ ਹੈ ਉਹ ਹੈ ਸੰਗਠਿਤ ਬੱਕਰੀ ਪਾਲਣ, ਜਿਹਨੂੰ ਆਪਾਂ ਸਟਾਲ ਫੀਡਿੰਗ ਵੀ ਕਹਿ ਦਿੰਦੇ ਹਾਂ। ਬੱਕਰੀਆਂ ਨੂੰ ਇੱਕ ਵਾੜੇ ਦੇ ਵਿੱਚ ਬੰਨ੍ਹ ਕੇ ਉੱਥੇ ਆਪਾਂ ਉਹਨਾਂ ਦਾ ਦਾਣਾ ਪਾਣੀ ਚਾਰੇ ਦਾ ਪ੍ਰਬੰਧ ਕਰਦੇ ਹਾਂ। ਅਤੇ ਇਸ ਕਿੱਤੇ ਦੇ ਇਸ ਪ੍ਰਣਾਲੀ ਦੇ ਵਿੱਚ ਖਰਚੇ ਵੀ ਵੱਧ ਹੁੰਦੇ ਆ ਅਤੇ ਆਮਦਨ ਵੀ ਵੱਧ ਆਉਂਦੀ ਹੈ। ਹੁਣ ਜੇਕਰ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਬੱਕਰੀਆਂ ਨੂੰ ਬਾਹਰ ਚਰਾਉਣ ਲਈ ਜੇਕਰ ਅਸੀਂ ਚਾਹੀਏ ਤਾਂ ਉਹਦੇ ਲਈ ਖਾਲੀ ਜ਼ਮੀਨਾਂ ਹੀ ਨਹੀਂ ਰਹੀਆਂ। ਨੰਬਰ 2 'ਤੇ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਜੋ ਕਿ ਰੁਜ਼ਗਾਰ ਕੋਈ ਅਪਣਾਉਣਾ ਚਾਹੁੰਦੇ ਨੇ, ਉਹ ਵੀ ਇਸ ਪ੍ਰਣਾਲੀ ਨੂੰ ਪਸੰਦ ਨਹੀਂ ਕਰਦੇ। ਇਸ ਕਰਕੇ ਜਿਹੜਾ ਸੰਗਠਿਤ ਬੱਕਰੀ ਪਾਲਣ ਹੈ, ਸਟਾਲ ਫੀਡਿੰਗ ਹੈ, ਇਸ ਨੂੰ ਪੜ੍ਹੇ ਲਿਖੇ ਨੌਜਵਾਨ ਜੋ ਕੋਈ ਰੁਜ਼ਗਾਰ ਵਧੀਆ ਕਰਨਾ ਚਾਹੁੰਦੇ ਹੈ ਤਾਂ ਇਸ ਪ੍ਰਣਾਲੀ ਨੂੰ ਅਪਣਾ ਸਕਦੇ ਨੇ। ਹੁਣ ਕਿਸਾਨ ਵੀਰੋ, ਆਪਾਂ ਗੱਲ ਕਰਦੇ ਹਾਂ ਬੱਕਰੀ ਪਾਲਣ ਦੇ ਕਿੱਤੇ 'ਤੇ ਮੁਨਾਫਾ, ਕਿੰਨਾ ਕੁ ਮੁਨਾਫਾ ਆ ਜਾਂਦਾ। ਇਹ ਇੱਕ ਮੁਨਾਫੇ ਵਾਲਾ ਕਿੱਤਾ ਹੈ। ਅਤੇ ਜੇਕਰ ਅਸੀਂ ਪ੍ਰਤੀ ਬੱਕਰੀ ਗੱਲ ਕਰੀਏ, ਇੱਕ ਬੱਕਰੀ ਇੱਕ ਮਹੀਨੇ ਤੋਂ ਸਾਨੂੰ ਲਗਭਗ 500 ਤੋਂ 600 ਰੁਪਈਆ ਨਿਰੋਲ ਮੁਨਾਫਾ ਛੱਡ ਜਾਂਦੀ ਹੈ। ਸਾਰੇ ਹਰ ਤਰ੍ਹਾਂ ਦੇ ਖਰਚੇ ਕੱਢ ਕੇ 500 ਤੋਂ 600 ਰੁਪਈਆ ਨਿਰੋਲ ਮੁਨਾਫਾ ਪ੍ਰਤੀ ਬੱਕਰੀ ਪ੍ਰਤੀ ਮਹੀਨਾ। ਅਤੇ ਇੱਕ ਸਾਲ ਦਾ ਜੇਕਰ ਇੱਕ ਕਿੱਲਾ ਜ਼ਮੀਨ ਮੰਨ ਲਓ ਕਿਸੇ ਕਿਸਾਨ ਕੋਲ ਹੈ ਤਾਂ ਉਹਦੇ 'ਤੇ ਆਰਾਮ ਨਾਲ ਅਸੀਂ 20-25 ਬੱਕਰੀਆਂ ਪਾਲ ਸਕਦੇ ਹਾਂ। ਅਤੇ ਹੁਣ ਜੇਕਰ ਉਸੇ ਕਿੱਲੇ 'ਤੇ ਅਸੀਂ ਕਣਕ ਝੋਨੇ ਦਾ ਜਿਹੜਾ ਸਾਡਾ ਰਵਾਇਤੀ ਫਸਲੀ ਚੱਕਰ ਹੈ ਉੱਧਰ ਜਾਈਏ ਤਾਂ ਸਾਰੇ ਖਰਚੇ ਕੱਢ ਕੇ 50-60 ਹਜ਼ਾਰ ਤੋਂ 60-65 ਲਗਾ ਲਓ ਵੱਧ ਤੋਂ ਵੱਧ, ਇਸ ਤੋਂ ਵੱਧ ਅਸੀਂ ਨਿਰੋਲ ਮੁਨਾਫਾ ਨਹੀਂ ਕਮਾ ਸਕਦੇ। ਪਰ ਜੇਕਰ ਉਸੇ ਹੀ ਇੱਕ ਕਿੱਲੇ 'ਤੇ ਚਾਰਾ ਉਗਾ ਕੇ ਅਸੀਂ 20-25-30 ਬੱਕਰੀਆਂ ਪਾਲ ਲਈਏ ਤਾਂ ਅਸੀਂ ਲਗਭਗ 1 ਲੱਖ ਤੋਂ ਲੈ ਕੇ 1,20,000 ਰੁਪਇਆ ਆਰਾਮ ਨਾਲ ਇੱਕ ਸਾਲ ਦਾ ਕਮਾ ਸਕਦੇ ਹਾਂ। ਤੋ ਜੇਕਰ ਅਸੀਂ ਜਿਹੜਾ ਸਾਡਾ ਸੰਗਠਿਤ ਬੱਕਰੀ ਪਾਲਣ ਹੈ ਉਸ ਨੂੰ ਵੱਡੇ ਪੱਧਰ 'ਤੇ ਅਪਣਾਈਏ, ਮਤਲਬ ਕਿ 50-60-70-100 ਬੱਕਰੀਆਂ ਤੱਕ ਰੱਖੀਏ, ਤਾਂ ਇਹਦਾ ਮੁਨਾਫਾ ਜਿਹੜਾ ਹੈਗਾ ਹੋਰ ਵੀ ਵਧੇਗਾ। ਹੁਣ ਕਿਸਾਨ ਵੀਰੋ, ਅਸੀਂ ਗੱਲ ਕਰਦੇ ਹਾਂ ਬੱਕਰੀ ਪਾਲਣ ਦੇ ਕਿੱਤੇ ਨੂੰ ਹੋਰ ਕਾਮਯਾਬ ਬਣਾਉਣ ਲਈ, ਕਿਉਂਕਿ ਪਹਿਲਾਂ ਮੁਨਾਫੇ ਵਾਲਾ ਤਾਂ ਕਿੱਤਾ ਹੈਗਾ ਹੀ ਹੈ, ਹੁਣ ਇਸ ਮੁਨਾਫੇ ਨੂੰ ਅਸੀਂ ਹੋਰ ਕਿਵੇਂ ਵਧਾਉਣਾ ਤਾਂ ਸਾਨੂੰ ਕਿਹੜੇ ਕਿਹੜੇ ਉਪਰਾਲੇ ਕਰਨੇ ਚਾਹੀਦੇ ਨੇ, ਇਹ ਮੈਂ ਨੁਕਤੇ ਕੁਛ ਤੁਹਾਡੇ ਨਾਲ ਕਿਸਾਨ ਵੀਰੋ ਸਾਂਝੇ ਕਰਾਂਗਾ। ਸਭ ਤੋਂ ਪਹਿਲਾਂ ਹੈ ਜੀ ਇੱਜੜ ਦਾ ਆਕਾਰ, ਜਿਹੜਾ ਫਾਰਮ ਦਾ ਸਾਈਜ਼ ਹੈ, ਬੱਕਰੀਆਂ ਦਾ ਅਸੀਂ ਗਿਣਤੀ ਹੈ ਕਿੰਨੀ ਰੱਖਣੀ ਹੈ, ਉਹਦਾ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਜੀ। ਪ੍ਰਤੀ ਇਕਾਈ ਮੁਨਾਫਾ ਜਿਹੜਾ ਸਾਡਾ ਹੁੰਦਾ ਉਹਦਾ ਇੱਜੜ ਦੇ ਆਕਾਰ ਦਾ ਸਿੱਧਾ ਸੰਬੰਧ ਹੈ। ਜਿਵੇਂ ਇੱਜੜ ਦਾ ਸਾਈਜ਼ ਵਧੇਗਾ, ਪ੍ਰਤੀ ਬੱਕਰੀ ਜਿਹੜਾ ਸਾਡਾ ਮਹੀਨੇ ਦਾ ਮੁਨਾਫਾ ਹੈਗਾ ਉਹ ਵੀ ਵਧੇਗਾ। ਇਸ ਲਈ ਸਾਨੂੰ ਘੱਟੋ ਘੱਟ 45-50 ਪ੍ਰਜਨਨ ਯੋਗ ਬੱਕਰੀਆਂ ਤਾਂ ਘੱਟੋ ਘੱਟ ਰੱਖਣੀਆਂ ਚਾਹੀਦੀਆਂ। ਇਸ ਤੋਂ ਘੱਟ ਰੱਖਾਂਗੇ ਤਾਂ ਸਾਡਾ ਪ੍ਰਤੀ ਇਕਾਈ ਪ੍ਰਤੀ ਬੱਕਰੀ ਮੁਨਾਫਾ ਜਿਹੜਾ ਹੈਗਾ ਘਟੇਗਾ, ਇਸ ਤੋਂ ਵੱਧ ਰੱਖਾਂਗੇ ਪ੍ਰਤੀ ਬੱਕਰੀ ਮੁਨਾਫਾ ਸਾਡਾ ਵੱਧਦਾ ਜਾਵੇਗਾ। ਉਸ ਤੋਂ ਅੱਗੇ ਦੂਜਾ ਨੁਕਤਾ ਆਉਂਦਾ ਜੀ ਸਿਹਤ ਦਾ ਪ੍ਰਬੰਧ। ਜਿਵੇਂ ਸਾਡੇ ਜਨਮੇ ਮੇਮਣੇ ਹੈ ਬੱਕਰੀ ਦੇ, ਉਹਨਾਂ ਦੀ ਜਿਹੜੀ ਮੌਤ ਦਰ ਹੈ ਉਹਦਾ ਮੁਨਾਫੇ ਨਾਲ ਉਲਟਾ ਸੰਬੰਧ ਹੈ। ਜੇਕਰ ਅਸੀਂ ਉਹਦੀ ਸਿਹਤ ਦਾ ਧਿਆਨ ਨਾਲ ਰੱਖਾਂਗੇ, ਮੌਤ ਦਰ ਵਧੇਗੀ ਤਾਂ ਸਾਡਾ ਅਲਟੀਮੇਟਲੀ ਮੁਨਾਫਾ ਜਿਹੜਾ ਘਟੇਗਾ। ਇਸੇ ਤਰ੍ਹਾਂ ਬਾਲਗ ਬੱਕਰੀਆਂ ਜੋ ਹੈ ਉਹਨਾਂ ਦੇ ਵਿੱਚ ਸਾਨੂੰ ਬਿਮਾਰੀ ਦਾ ਪੂਰਾ ਧਿਆਨ ਰੱਖਣਾ ਪੈਣਾ, ਉਹਨਾਂ ਦਾ ਟੀਕਾਕਰਨ, ਰੱਖ ਰਖਾਓ ਵਧੀਆ ਢੰਗ ਨਾਲ, ਵਿਗਿਆਨਿਕ ਢੰਗ ਦੇ ਨਾਲ ਜੋ ਵੀ ਅਸੀਂ ਮਾਹਿਰਾਂ ਤੋਂ ਸਿੱਖਿਆ ਉਹਦੇ ਹਿਸਾਬ ਨਾਲ ਸਾਨੂੰ ਕਰਨਾ ਪੈਣਾ, ਤਾਂ ਇਸ ਤਰ੍ਹਾਂ ਨਾਲ ਸਾਡੇ ਜਿਹੜੇ ਹੈਗੇ ਹੈ ਖਰਚੇ ਘਟਣਗੇ ਅਤੇ ਉਤਪਾਦਨ ਵਧੇਗਾ। ਇਸ ਤੋਂ ਅੱਗੇ ਇੰਪੋਰਟੈਂਟ ਪੁਆਇੰਟ ਸਾਡਾ ਆਉਂਦਾ ਜੀ ਲੇਬਰ ਦਾ। ਲੇਬਰ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬੱਕਰੀ ਪਾਲਣ ਦੇ ਕਿੱਤੇ ਵਿੱਚ ਜਿੰਨੀ ਕੁੱਲ ਲਾਗਤ ਹੈ ਨਾ ਉਹਦਾ ਲਗਭਗ 20-25-30% ਖਰਚਾ ਸਾਡਾ ਲੇਬਰ 'ਤੇ ਹੋ ਜਾਂਦਾ। ਇਸ ਕਰਕੇ ਲੇਬਰ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਅਗਰ ਸਾਡੇ ਫਾਰਮ ਦਾ ਸਾਈਜ਼ ਬਹੁਤਾ ਵੱਡਾ ਨਹੀਂ ਹੈ, ਮੰਨ ਲਓ ਸਾਡੇ ਕੋਲ 20-25-30 ਬੱਕਰੀਆਂ ਹੀ ਹੈਗੀਆਂ, ਤਾਂ ਸਾਨੂੰ ਹਾਇਰਡ ਲੇਬਰ, ਬਾਹਰੋਂ ਜਿਹੜੀ ਆਪਾਂ ਲੇਬਰ ਮਜ਼ਦੂਰੀ ਲੈਂਦੇ ਹਾਂ ਉਹਦੀ ਲੋੜ ਨਹੀਂ ਹੈ। ਸਾਨੂੰ ਖੁਦ ਹੀ ਕੰਮ ਕਰ ਲੈਣਾ ਚਾਹੀਦਾ, ਆਪਣੇ ਪਰਿਵਾਰ ਦੇ

ਮੈਂਬਰਾਂ ਨੂੰ ਇਨਵੋਲਵ ਕਰਨਾ ਚਾਹੀਦਾ ਹੈ ਇਸ ਕਿੱਤੇ ਦੇ ਵਿੱਚ, ਅਤੇ ਲੋੜ ਮੁਤਾਬਕ ਜਿਵੇਂ ਜਿਵੇਂ ਸਾਡੇ ਇੱਜੜ ਦਾ ਆਕਾਰ ਵੱਧਦਾ ਜਾਏਗਾ ਫਿਰ ਸਾਨੂੰ ਲੋੜ ਮੁਤਾਬਕ ਕੰਮੇ ਅਸੀਂ ਰੱਖ ਸਕਦੇ ਹਾਂ। ਅਤੇ ਇਸ ਤੋਂ ਅਗਲਾ ਨੁਕਤਾ ਹੈ ਜੀ, ਵਧੀਆ ਨਸਲ ਵਾਲੀਆਂ ਬੱਕਰੀਆਂ ਖਰੀਦਣਾ, ਕਿਉਂਕਿ ਇੱਕ ਵਾਰ ਅਸੀਂ ਬੱਕਰੀ ਖਰੀਦ ਲਈ ਉਹ ਸਾਡੇ ਕੋਲ 4-5 ਸਾਲ ਰਹੇਗੀ, ਸੋ ਉਹੀ ਬੱਕਰੀ ਸਾਡੇ ਕੋਲ ਮਾੜੀ ਨਸਲ ਦੀ ਜਾਂ ਮਾੜੀ ਕੁਆਲਿਟੀ ਵਾਲੀ ਖਰੀਦੀ ਗਈ ਤਾਂ ਸਾਨੂੰ 4-5 ਸਾਲ ਉਹ ਘੱਟ ਪਾਏਗੀ। ਇਸ ਕਰਕੇ ਮਾਹਰਾਂ ਦੀ ਸਲਾਹ ਲਓ, ਮਾਹਿਰਾਂ ਤੋਂ ਪੁੱਛੋ ਕਿ ਅਸੀਂ ਬੱਕਰੀ ਖਰੀਦਣ ਵੇਲੇ ਉਹਦੀ ਚੋਣ ਕਿਵੇਂ ਕਰਨੀ ਹੈ, ਉਹਦੀ ਨਸਲ ਦੀ ਪਹਿਚਾਣ ਕਿਵੇਂ ਕਰਨੀ ਹੈ। ਜਿਹੜੀ ਪੰਜਾਬ ਦੇ ਵਿੱਚ ਬੀਟਲ ਨਸਲ ਹੈ ਬੱਕਰੀ ਦੀ, ਡਿਊਲ ਪਰਪਸ ਬਰੀਡ ਹੈਗੀ ਹੈ, ਇਹ ਦੁੱਧ ਵੀ ਵਧੀਆ ਦਿੰਦੀ ਹੈ ਅਤੇ ਮੀਟ ਤੋਂ ਉਤਪਾਦਨ ਵੀ ਇਸ ਤੋਂ ਵਧੀਆ ਸਾਨੂੰ ਮਿਲਦਾ ਹੈ, ਸੋ ਉਹਦੇ ਲੱਛਣ ਕਿਵੇਂ ਪਛਾਣਨੇ ਹੈਗੇ ਆ, ਠੀਕ ਹੈ। ਇਹਦੇ ਲੰਮੇ ਕੰਨ ਹੁੰਦੇ ਆ, ਲੰਮੀਆਂ ਲੱਤਾਂ, ਉੱਚਾ ਕੱਦ ਇਹਦਾ, ਅਤੇ ਇਹ ਜਿਹੜੇ ਨੁਕਤੇ ਹੈਗੇ ਆ ਤੁਸੀਂ ਮਾਹਰਾਂ ਦੀ ਸਲਾਹ ਦੇ ਨਾਲ ਅਤੇ ਉਹਦੀ ਬੱਕਰੀਆਂ ਦੀ ਚੋਣ ਕਰਨੀ ਹੈ। ਅਤੇ ਅਗਲਾ ਨੁਕਤਾ ਜਿਹੜਾ ਹੈ ਕਾਫੀ ਮਹੱਤਵਪੂਰਨ ਨੁਕਤਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿਸਾਨ ਵੀਰੋ, ਉਹ ਹੈ ਲਿਖਤੀ ਹਿਸਾਬ ਕਿਤਾਬ ਰੱਖਣਾ। ਕਿਉਂਕਿ ਅਸੀਂ ਸਭ ਕੁਝ ਕਰ ਲੈਂਦੇ ਹਾਂ, ਮਾਹਿਰਾਂ ਤੋਂ ਸਿੱਖ ਵੀ ਲੈਂਦੇ ਹਾਂ, ਅਸੀਂ ਉਹਨੂੰ ਅਪਣਾ ਵੀ ਲੈਂਦੇ ਹਾਂ ਵਿਗਿਆਨਿਕ ਢੰਗ ਦੇ ਨਾਲ, ਅਸੀਂ ਮਾਰ ਕਿੱਥੋਂ ਖਾਂਦੇ ਹਾਂ? ਹਿਸਾਬ ਕਿਤਾਬ ਰੱਖਣ ਦੇ ਵਿੱਚ, ਠੀਕ ਹੈ। ਸੋ ਹਿਸਾਬ ਕਿਤਾਬ ਕਿਸ ਚੀਜ਼ ਦਾ ਰੱਖਣਾ? ਖਰਚਿਆਂ ਦਾ ਵੀ ਰੱਖਣਾ ਅਤੇ ਆਮਦਨ ਦਾ ਵੀ ਰੱਖਣਾ। ਆਮਦਨ ਦੇ ਸਾਡੇ ਇੱਕ ਤਾਂ ਮੁੱਖ ਹੈਗਾ ਮੀਟ, ਜਿਹੜਾ ਮੀਟ ਲਈ ਬੱਕਰੀਆਂ ਨੂੰ ਅਸੀਂ ਵੇਚਿਆ, ਦੂਜਾ ਜਿਹੜਾ ਦੁੱਧ ਅਸੀਂ ਵੇਚਿਆ, ਠੀਕ ਹੈ, ਉਹਨਾਂ ਦਾ ਪੂਰਾ ਹਿਸਾਬ ਰੱਖੋ ਕਿ ਕਿੰਨੀ ਕਿੰਨੀ ਸਾਨੂੰ ਆਮਦਨ ਹੋਈ ਹੈ, ਜਿੰਨਾ ਅਸੀਂ ਦੁੱਧ ਘਰ ਵਰਤਿਆ ਉਹਦਾ ਵੀ ਹਿਸਾਬ ਲਗਾਓ ਕਿ ਕਿੰਨੇ ਕੀਮਤ ਦਾ ਦੁੱਧ ਅਸੀਂ ਘਰ ਵਰਤ ਲਿਆ। ਹੁਣ ਮੈਂ ਆਉਂਦਾ ਖਰਚਿਆਂ ਵੱਲ। ਖਰਚੇ ਕਿਸਾਨ ਵੀਰੋ ਦੋ ਤਰ੍ਹਾਂ ਦੇ ਹੈਗੇ ਆ, ਇੱਕ ਹੈ ਕੱਚੇ ਖਰਚੇ, ਦੂਜੇ ਹੈ ਪੱਕੇ ਖਰਚੇ। ਕੱਚੇ ਖਰਚੇ ਉਹ ਖਰਚੇ ਨੇ ਜਿਹੜੇ ਅਸੀਂ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ, ਜਿਵੇਂ ਕਿ ਹਰਾ ਚਾਰਾ, ਸੁੱਕਾ ਚਾਰਾ, ਵੰਡ, ਦਵਾਈਆਂ ਦਾ ਖਰਚਾ, ਲੇਬਰ ਦਾ ਖਰਚਾ, ਬਿਜਲੀ ਪਾਣੀ, ਇਹ ਸਾਰੇ ਸਾਡੇ ਕੱਚੇ ਖਰਚੇ ਨੇ ਜਿਹੜੇ ਅਸੀਂ ਰੋਜ਼ ਕਰਨੇ ਆ। ਅਤੇ ਟੋਟਲ ਖਰਚਿਆਂ ਦੇ ਵਿੱਚ 80 ਤੋਂ ਲੈ ਕੇ 90% ਜਿਹੜੇ ਹੈਗੇ ਆ ਉਹ ਕੱਚੇ ਖਰਚੇ ਹੁੰਦੇ ਆ। ਇਸ ਤੋਂ ਇਲਾਵਾ ਕੁਛ ਪੱਕੇ ਖਰਚੇ ਵੀ ਹੁੰਦੇ ਆ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ, ਜਿਹੜੇ ਆਪਾਂ ਕਿਸੇ ਨੂੰ ਦੇਣੇ ਵੀ ਹੈ ਨਹੀਂ, ਪਰ ਲੰਮੇ ਸਮੇਂ ਦੇ ਵਿੱਚ ਉਹ ਸਾਡੇ 'ਤੇ ਪੈਂਦੇ ਨੇ। ਅਤੇ ਜਿਵੇਂ ਕਿ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਆਪਾਂ ਸ਼ੈੱਡ ਬਣਾ ਲਿਆ ਬੱਕਰੀਆਂ ਦਾ, ਉਸ ਸ਼ੈੱਡ ਦੀ ਹਰ ਸਾਲ ਕੀਮਤ ਤਾਂ ਘੱਟ ਰਹੀ ਹੈ ਨਾ, ਉਹਦੀ ਭੰਨ ਤੋੜ ਹੋ ਰਹੀ ਆ, ਉਹਦੀ 20 ਸਾਲ ਦੀ ਉਮਰ ਹੈਗੀ ਆ, ਹਰ ਸਾਲ ਉਸਦੀ ਕੀਮਤ ਡਿੱਗ ਰਹੀ ਹੈ, ਉਹ ਵੀ ਸਾਡੇ 'ਤੇ ਖਰਚਾ ਪੈ ਰਿਹਾ। ਇਸੇ ਤਰ੍ਹਾਂ ਜਿਹੜੇ ਸਾਡੇ ਸ਼ੈੱਡ ਦੇ ਵਿੱਚ ਸਮਾਨ ਹੈ, ਔਜ਼ਾਰ ਹੈ, ਸੰਦ ਹੈ, ਉਹਨਾਂ ਦੀ ਵੀ ਕੋਈ ਉਮਰ ਹੈਗੀ ਹੈ, ਉਸ ਉਮਰ ਤੋਂ ਬਾਅਦ ਉਹਨਾਂ ਨੂੰ ਸਾਨੂੰ ਰਿਪਲੇਸ ਕਰਨਾ ਪੈਣਾ ਜਾਂ ਉਹਨਾਂ ਦੀ ਮੁਰੰਮਤ ਕਰਾਉਣੀ ਪੈਣੀ ਹੈ, ਉਹ ਖਰਚੇ ਕਿੱਥੋਂ ਆਉਣਗੇ? ਉਹ ਖਰਚੇ ਸਾਰੇ ਪੱਕੇ ਖਰਚੇ ਹੈ। ਅਤੇ ਜਿਹੜਾ ਅਸੀਂ ਪੂੰਜੀ ਨਿਵੇਸ਼ ਕੀਤੀ ਹੈ, ਜਿਹੜਾ ਅਸੀਂ ਪੈਸਾ ਇਨਵੈਸਟ ਕੀਤਾ, ਉਹਦੇ 'ਤੇ ਵਿਆਜ ਵੀ ਤਾਂ ਪੈ ਰਿਹਾ ਨਾ। ਅਗਰ ਬੈਂਕ ਤੋਂ ਲਿਆ ਤਾਂ ਬੈਂਕ ਦਾ ਕਰਜ਼ਾ, ਬੈਂਕ ਵਾਲੇ ਆਪਣੇ ਕਰਜ਼ੇ 'ਤੇ ਸਾਡੇ ਕੋਲੋਂ ਵਿਆਜ ਲੈਣਗੇ। ਅਗਰ ਅਸੀਂ ਆਪਣਾ ਪੈਸਾ ਵੀ ਖਰਚਿਆ ਤਾਂ ਉਸ ਪੈਸੇ ਦਾ ਵਿਆਜ ਵੀ ਅਸੀਂ ਲਗਾਉਣਾ, ਕਿਉਂਕਿ ਅਸੀਂ ਉਸ ਪੈਸੇ ਨੂੰ ਬੈਂਕ 'ਚ ਜਮ੍ਹਾਂ ਕਰਾ ਕੇ ਉਹਦਾ ਵਿਆਜ ਵੀ ਤਾਂ ਆਪਾਂ ਖਾ ਸਕਦੇ ਸੀ ਨਾ। ਇਸ ਕਰਕੇ ਭਾਵੇਂ ਪੈਸਾ ਤੁਹਾਡਾ ਆਪਣਾ ਲੱਗਿਆ, ਭਾਵੇਂ ਅਸੀਂ ਬੈਂਕ ਤੋਂ ਲਿਆ, ਉਹਦੇ 'ਤੇ ਵਿਆਜ ਲਗਾ ਕੇ ਚੱਲਣਾ। ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਲਿਖਤੀ ਹਿਸਾਬ ਕਿਤਾਬ ਰੱਖਣਾ ਜੀ, ਪੂਰੀ ਤਰ੍ਹਾਂ ਲਿਖਤੀ ਹਿਸਾਬ ਕਿਤਾਬ ਰੱਖਾਂਗੇ, ਫਿਰ ਅਸੀਂ ਦੇਖਾਂਗੇ ਇਸ ਖੇਤੀ ਨੂੰ ਸਾਨੂੰ ਮੁਨਾਫਾ ਹੈਗਾ ਕਿ ਨਹੀਂ ਹੈਗਾ। ਬਿਨਾਂ ਲਿਖਤੀ ਹਿਸਾਬ ਕਿਤਾਬ ਤੋਂ ਆਪਾਂ ਬਿਲਕੁਲ ਨਹੀਂ ਦੱਸ ਸਕਦੇ ਵੀ ਕਿੱਤਾ ਮੁਨਾਫੇ ਵਾਲਾ ਹੈ ਜਾਂ ਨਹੀਂ ਹੈ, ਠੀਕ ਹੈ। ਸੋ ਲਿਖਤੀ ਹਿਸਾਬ ਕਿਤਾਬ ਰੱਖੋ, ਉਸ ਹਿਸਾਬ ਕਿਤਾਬ ਦਾ ਵਿਸ਼ਲੇਸ਼ਣ ਕਰੋ, ਫਿਰ ਦੇਖੋ ਵਾਜਬ ਮੁਨਾਫਾ ਆ ਰਿਹਾ ਕਿ ਨਹੀਂ ਆ ਰਿਹਾ। ਜੇ ਨਹੀਂ ਆ ਰਿਹਾ ਤਾਂ ਉਹਦੇ ਕਾਰਨ ਲੱਭੋ, ਮਾਹਿਰਾਂ ਦੀ ਸਲਾਹ ਦੁਬਾਰਾ ਲਓ, ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਅਤੇ ਜੇ ਫਿਰ ਵੀ ਉਹ ਨਹੀਂ ਹੋ ਰਿਹਾ ਤਾਂ ਅਸੀਂ ਸਮੇਂ ਦੇ ਨਾਲ ਉਸ ਕਿੱਤੇ ਨੂੰ ਬੰਦ ਤਾਂ ਕਰ ਸਕਾਂਗੇ। ਤਾਂ ਇਹ ਨਾ ਹੋਵੇ ਕਿ ਅਸੀਂ ਹਿਸਾਬ ਕਿਤਾਬ ਰੱਖਿਆ ਨਹੀਂ, 10 ਸਾਲਾਂ ਬਾਅਦ ਪਤਾ ਚੱਲਿਆ ਕਿ ਕਿੱਤੇ ਦੇ ਵਿੱਚ 1,00,000 ਦਾ ਘਾਟਾ ਪੈ ਗਿਆ। ਸੋ ਇਸ ਕਰਕੇ ਹਿਸਾਬ ਕਿਤਾਬ ਰੱਖਣਾ ਬਹੁਤ ਜ਼ਰੂਰੀ ਹੈ। ਅਤੇ ਮੇਰੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਿ ਹਿਸਾਬ ਕਿਤਾਬ ਰੱਖੋ ਅਤੇ ਉਹਦਾ ਵਿਸ਼ਲੇਸ਼ਣ ਕਰੋ, ਅਤੇ ਫਿਰ ਇਸ ਤਰ੍ਹਾਂ ਕਿੱਤਾ ਜਿਹੜਾ ਹੈਗਾ ਤੁਹਾਡਾ ਕੋਈ ਵੀ ਘਾਟੇ ਵਾਲਾ ਨਹੀਂ ਹੋਏਗਾ। ਅੱਗੇ ਕਿਸਾਨ ਵੀਰੋ ਅਸੀਂ ਗੱਲ ਕਰਦੇ ਹਾਂ ਬੱਕਰੀ ਪਾਲਣ ਦੇ ਕਿੱਤੇ ਵਿੱਚ ਮਾਰਕੀਟਿੰਗ ਦੀ, ਕਿਉਂਕਿ ਹੁਣ ਉਤਪਾਦਨ ਦਾ ਤਾਂ ਮੈਂ ਤੁਹਾਨੂੰ ਦੱਸਤਾ ਵੀ ਉਤਪਾਦਨ 'ਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਰਿਕਾਰਡ ਕੀਪਿੰਗ ਦੀ ਗੱਲ ਵੀ ਕਰਤੀ ਹੈ, ਹਿਸਾਬ ਕਿਤਾਬ ਦੀ। ਹੁਣ ਦੂਜਾ ਸਾਡਾ ਜਿਹੜਾ ਸਾਈਡ ਹੈਗੀ ਹੈ ਉਹ ਹੈਗੀ ਹੈ ਮਾਰਕੀਟਿੰਗ ਦੀ, ਕਿਉਂਕਿ ਆਪਾਂ ਜੇ ਮੁਨਾਫਾ ਵਧਾਉਣਾ ਕਿਸਾਨ ਵੀਰੋ, ਮੁਨਾਫਾ ਵਧਾਉਣ ਦੀਆਂ ਦੋ ਹੀ ਸਾਈਡਾਂ ਹੈਗੀਆਂ। ਇੱਕ ਤਾਂ ਹੈਗਾ ਪ੍ਰਤੀ ਇਕਾਈ ਖਰਚੇ ਘਟਾ ਲਓ, ਵਧੀਆ ਫਾਰਮ ਪ੍ਰਬੰਧ ਕਰਕੇ ਆਪਾਂ ਪ੍ਰਤੀ ਇਕਾਈ ਖਰਚੇ ਘਟਾ ਲਾਂਗੇ, ਲੇਕਿਨ ਦੂਜੇ ਪਾਸੇ ਵਧੀਆ ਮੰਡੀਕਰਨ ਕਰ ਲਓ, ਵਧੀਆ ਮਾਰਕੀਟਿੰਗ ਕਰ ਲਓ, ਉਹਦੇ ਨਾਲ ਵੀ ਸਾਡਾ ਪ੍ਰਤੀ ਇਕਾਈ ਮੁਨਾਫਾ ਵਧੇਗਾ। ਸੋ ਮੰਡੀਕਰਨ ਦੇ ਵਿੱਚ ਮੈਂ ਗੱਲ ਕਰਾਂਗਾ, ਲਗਭਗ 25-30% ਜਿਹੜਾ ਸਾਡਾ ਆਮਦਨ ਹੈਗੀ ਆ ਉਹ ਬੱਕਰੀ ਦੇ ਦੁੱਧ ਤੋਂ ਆਉਂਦੀ ਹੈ। ਬਾਕੀ ਮੇਨ ਜਿਹੜੀ ਮੇਜਰ ਆਮਦਨ ਹੈਗੀ ਹੈ ਉਹ 70-75% ਸਾਡੀ ਬੱਕਰੀ ਨੂੰ ਜਿਹੜਾ ਅਸੀਂ ਮੀਟ ਲਈ ਵੇਚਦੇ ਹਾਂ ਉਹਦੇ ਤੋਂ ਆਉਂਦੀ ਹੈ। ਸੋ ਬੱਕਰੀ ਦੇ ਦੁੱਧ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਮੌਸਮੀ ਉਤਾਰ ਚੜ੍ਹਾ ਆਉਂਦਾ ਰਹਿੰਦਾ ਹੈ। ਜਦੋਂ ਡੇਂਗੂ ਦਾ ਸੀਜ਼ਨ ਹੁੰਦਾ ਹੈ ਉਦੋਂ ਕਾਫੀ ਮਹਿੰਗਾ ਇਹ ਦੁੱਧ ਬੱਕਰੀ ਦਾ ਵਿਕ ਜਾਂਦਾ, ਪਰ ਆਫ ਸੀਜ਼ਨ ਦੇ ਵਿੱਚ ਵੀ ਬੱਕਰੀ ਦੇ ਦੁੱਧ ਦੀ ਡਿਮਾਂਡ

0: ਹੁੰਦੀ ਹੈ, ਸਾਨੂੰ ਲੋੜ ਹੈ ਉਸ ਡਿਮਾਂਡ ਨੂੰ ਪਛਾਣਨ ਦੀ। ਸ਼ਹਿਰਾਂ ਦੇ ਵਿੱਚ ਕਈ ਵਾਰ ਜਿਹੜੇ ਲੋਕ ਲੋੜਵੰਦ ਹੁੰਦੇ ਆ ਨਾ, ਕੋਈ ਬਜ਼ੁਰਗ ਹੁੰਦੇ ਆ ਜਾਂ ਮਰੀਜ਼ ਹੁੰਦੇ ਆ ਜਿਹੜੇ ਕਿ ਬੱਕਰੀ ਦਾ ਦੁੱਧ ਹੀ ਚਾਹੁੰਦੇ ਨੇ, ਉਹਨਾਂ ਨੂੰ ਮਿਲਦਾ ਨਹੀਂ ਕਈ ਵਾਰੀ। ਸੋ ਸਾਨੂੰ ਲੋੜ ਹੈ ਉਸ ਚੀਜ਼ ਨੂੰ ਪਹਿਚਾਨਣ ਦੀ। ਸ਼ਹਿਰਾਂ ਦੇ ਵਿੱਚ ਜਾ ਕੇ ਟਾਈ ਅਪ ਕਰੋ, ਲੱਭੋ ਤੁਹਾਡੇ ਗਾਹਕ ਕਿੱਥੇ ਹੈਗੇ ਆ, ਸੋ ਤੁਸੀਂ ਖੁਦ ਸਪਲਾਈ ਕਰੋ ਤਾਂ ਜੋ ਤੁਹਾਨੂੰ ਵਧੀਆ ਕੀਮਤ ਜਿਹੜੀ ਬੱਕਰੀ ਦੇ ਦੁੱਧ ਦੀ ਪੂਰਾ ਸਾਲ ਮਿਲਦੀ ਰਹੇ। ਇਸੇ ਤਰ੍ਹਾਂ ਜਿਹੜਾ ਮੀਟ ਲਈ ਬੱਕਰੀਆਂ ਦੀ ਸੇਲ ਕਰਨੀ ਹੈ, ਉਹ ਵੀ ਤੁਸੀਂ ਦੇਖੋ ਕਿਹੜੀ ਮਾਰਕੀਟ 'ਚ ਵੇਚਣਾ, ਕਿਹੜੇ ਟ੍ਰੇਡਰ ਦੇ ਥਰੂ ਵੇਚਣਾ, ਨਾਪ ਤੋਲ ਕਰਕੇ ਉਸ ਨੂੰ ਵੇਚੋ। ਅਤੇ ਇਸ ਤੋਂ ਅੱਗੇ ਇੱਕ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਬੱਕਰੀ ਦੇ ਮੀਟ ਜਿਹੜਾ ਹੈਗਾ, ਇੱਕ ਤਾਂ ਹੈਗਾ ਅਸੀਂ ਬੱਕਰੀ ਨੂੰ ਲਾਈਵ ਐਨੀਮਲ ਵੇਚਤਾ ਮੀਟ ਦੇ ਲਈ, ਦੂਜਾ ਬੱਕਰੀ ਦੇ ਮੀਟ ਤੋਂ ਅਸੀਂ ਕੁਛ ਵੈਲਿਊ ਐਡਡ ਉਤਪਾਦ ਬਣਾ ਕੇ ਵੀ ਵੇਚ ਸਕਦੇ ਹਾਂ। ਉਹਦੇ ਨਾਲ ਕੀ ਫਾਇਦਾ ਹੋਏਗਾ, ਇੱਕ ਤਾਂ ਤੁਹਾਨੂੰ ਮੁਨਾਫਾ ਜ਼ਿਆਦਾ ਮਿਲੇਗਾ, ਦੂਜਾ ਉਹ ਇਹ ਜਿਹੜੇ ਉਤਪਾਦ ਹੈਗੇ ਆ ਇਹਦੇ ਸ਼ੈਲਫ ਲਾਈਫ ਕਾਫੀ ਹੁੰਦੀ ਹੈ, ਸਾਲ ਸਾਲ, 6-6 ਮਹੀਨੇ, 1-1.5 ਸਾਲ, ਠੀਕ ਹੈ। ਅਤੇ ਕਈ ਤਰ੍ਹਾਂ ਦੇ ਉਤਪਾਦ ਅਸੀਂ ਬਣਾ ਸਕਦੇ ਹਾਂ, ਜਿਵੇਂ ਅਚਾਰ, ਨਗਟਸ, ਪੈਟੀ, ਸੋਸਿਸ। ਜੇਕਰ ਅਸੀਂ ਇਹ ਉਤਪਾਦ ਬਣਾਉਣ ਦੀ ਟ੍ਰੇਨਿੰਗ ਲੈਣੀ ਚਾਹੁੰਦੇ ਹਾਂ ਤਾਂ ਸਾਡੀ ਯੂਨੀਵਰਸਿਟੀ ਦੇ ਵਿੱਚ ਪਸ਼ੂ ਉਤਪਾਦ ਤਕਨੋਲੋਜੀ ਵਿਭਾਗ ਹੈਗਾ, ਉੱਥੇ 3 ਦਿਨਾਂ ਦੀ ਟ੍ਰੇਨਿੰਗ ਚੱਲਦੀ ਹੈ ਅਤੇ 5,000 ਰੁਪਏ ਦੀ ਫੀਸ ਹੈ। ਜਦੋਂ 8-10 ਬੰਦਿਆਂ ਦਾ ਗਰੁੱਪ ਬਣ ਜਾਂਦਾ ਤਾਂ ਇਹ ਟ੍ਰੇਨਿੰਗ ਕਰਵਾਈ ਜਾਂਦੀ ਹੈ। 5,000 ਫੀਸ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਤੁਹਾਡੇ ਕੋਲ ਪੈਸੇ ਲੈ ਲਏ, ਉਹ ਪੈਸੇ ਤੁਹਾਨੂੰ ਰਿਟਰਨ ਬੈਕ ਹੋ ਜਾਣੇ ਆ, ਉਹ ਇਵੇਂ ਹੋਣੇ ਆ ਜਿਹੜੇ 3 ਦਿਨ ਤੁਸੀਂ ਟ੍ਰੇਨਿੰਗ ਕੀਤੀ ਹੈ ਨਾ, ਉਹਦੇ ਵਿੱਚ ਤੁਹਾਨੂੰ ਪ੍ਰੈਕਟੀਕਲ ਕਰਾਏ ਜਾਣਗੇ, ਤੁਹਾਡੇ ਕੋਲੋਂ ਹੀ ਉਤਪਾਦ ਬਣਵਾਏ ਜਾਣਗੇ, ਉਹ ਉਤਪਾਦ ਤੁਹਾਨੂੰ ਹੀ ਦੇ ਦਿੱਤੇ ਜਾਣੇ ਆ ਵੀ ਤੁਸੀਂ ਲਿਜਾ ਕੇ ਉਹਨੂੰ ਵੇਚ ਸਕਦੇ ਹੋ। ਅਤੇ ਨਾਲੇ ਇੱਕ ਹਾਈਜੀਨ ਕਿੱਟ ਤੁਹਾਨੂੰ ਦਿੱਤੀ ਜਾਏਗੀ ਜਿਹਦੇ ਵਿੱਚ ਕਿ ਵੱਖਰੇ ਵੱਖਰੇ ਔਜ਼ਾਰ ਹੋਣਗੇ ਜਿਹੜੇ ਕਿ ਮੀਟ ਦੀ ਪ੍ਰੋਸੈਸਿੰਗ ਦੇ ਲਈ ਜ਼ਰੂਰੀ ਹੈਗੇ ਆ। ਉਹ 5,000 ਦੀ ਕੀਮਤ ਦਾ ਤੁਹਾਨੂੰ ਸਮਾਨ ਅਤੇ ਜਿਹੜੇ ਔਜ਼ਾਰ ਹੈਗੇ ਆ ਉਹ ਵੀ ਦਿੱਤੇ ਜਾਣਗੇ, ਅਤੇ ਟ੍ਰੇਨਿੰਗ ਕਰਕੇ ਤੁਸੀਂ ਇਹ ਉਤਪਾਦ ਬਣਾਉਣੇ ਸ਼ੁਰੂ ਕਰ ਸਕਦੇ ਹੋ। ਅਤੇ ਇਸ ਤੋਂ ਅੱਗੇ ਬੱਕਰੀ ਦੇ ਦੁੱਧ ਤੋਂ ਆਪਾਂ ਚੀਜ਼ ਬਣਾ ਸਕਦੇ ਹਾਂ, ਜਿਵੇਂ ਮੱਝ ਦੇ ਦੁੱਧ ਤੋਂ ਮਜ਼ਰੇਲਾ ਚੀਜ਼ ਬਣਦਾ, ਇਸੇ ਤਰ੍ਹਾਂ ਬੱਕਰੀ ਦੇ ਦੁੱਧ ਤੋਂ ਸ਼ੈਵਰੇ ਚੀਜ਼ ਬਣਦਾ, ਉਹ ਚੀਜ਼ ਵੀ ਆਪਾਂ 800-900 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਸਕਦੇ ਹਾਂ। ਜੇਕਰ ਇਹ ਗੋਟ ਚੀਜ਼ ਬਣਾਉਣ ਦੀ ਤੁਸੀਂ ਟ੍ਰੇਨਿੰਗ ਲੈਣੀ ਹੈ, ਇਹ ਸਾਡੇ ਯੂਨੀਵਰਸਿਟੀ ਦੇ ਵਿੱਚ ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਹੈ, ਉਹਦੇ ਵਿੱਚ ਇਹ ਟ੍ਰੇਨਿੰਗ ਜਿਹੜੀ ਹੈਗੀ ਹੈ ਕਰਵਾਈ ਜਾਂਦੀ ਹੈ। ਸੋ ਕਿਸਾਨ ਵੀਰੋ, ਅੱਗੇ ਅਸੀਂ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਬੱਕਰੀ ਪਾਲਣ ਦੇ ਕਿੱਤੇ ਨੂੰ ਹੋਰ ਹੁਲਾਰਾ ਦੇਣ ਦੇ ਲਈ ਸਾਡੀ ਵੈਟਨਰੀ ਯੂਨੀਵਰਸਿਟੀ ਕੀ ਯੋਗਦਾਨ ਪਾ ਰਹੀ ਹੈ। ਸਭ ਤੋਂ ਪਹਿਲੇ ਕਿਸਾਨ ਵੀਰੋ, ਸਾਡੀ ਯੂਨੀਵਰਸਿਟੀ ਰਿਸਰਚ ਖੋਜ ਦੇ ਖੇਤਰ ਵਿੱਚ, ਬੱਕਰੀ ਪਾਲਣ ਦੇ ਕਿੱਤੇ ਵਿੱਚ ਖੋਜ ਕਰਦੀ ਹੈ ਵੱਖਰੇ ਵੱਖਰੇ ਪਹਿਲੂਆਂ 'ਤੇ, ਉਹਦੀ ਨਿਊਟ੍ਰੀਸ਼ਨ, ਉਹਦੀ ਹੈਲਥ ਦਾ, ਉਹਦਾ ਰਹਿਣ ਸਹਿਣ, ਅਤੇ ਇਹਦੇ ਬਾਰੇ ਜੋ ਹੈ ਵੱਖਰੇ ਵੱਖਰੇ ਸਾਡੇ ਜਿਹੜੇ ਵਿਗਿਆਨੀ ਹੈਗੇ ਆ ਉਹ ਲਗਾਤਾਰ ਖੋਜ ਕਰਦੇ ਰਹਿੰਦੇ ਨੇ। ਅਤੇ ਇਸ ਤੋਂ ਅੱਗੇ ਕਿਸਾਨ ਵੀਰੋ, ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਡੀ ਯੂਨੀਵਰਸਿਟੀ ਵੱਲੋਂ, ਲਗਭਗ 7-10 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ, 1,000 ਰੁਪਏ ਟ੍ਰੇਨਿੰਗ ਦੀ ਫੀਸ ਹੈ। ਅਤੇ ਇਹ ਟ੍ਰੇਨਿੰਗ ਤੁਸੀਂ ਅਗਰ ਯੂਨੀਵਰਸਿਟੀ ਤੋਂ ਲਓ ਤਾਂ ਉਸ ਤੋਂ ਬਾਅਦ ਆਪਣਾ ਕਿੱਤਾ ਵਧੀਆ ਢੰਗ ਨਾਲ ਸ਼ੁਰੂ ਕਰ ਸਕਦੇ ਹੋ। ਅਤੇ ਇੱਕ ਗੋਟ ਫਾਰਮਰਸ ਐਸੋਸੀਏਸ਼ਨ ਬਣੀ ਹੋਈ ਹੈ, ਉਸ ਐਸੋਸੀਏਸ਼ਨ ਦਾ ਯੂਨੀਵਰਸਿਟੀ ਨਾਲ ਵੀ ਰਾਬਤਾ ਹੁੰਦਾ ਹੈ, ਮਹੀਨੇ ਬਾਅਦ ਇੱਕ ਮੀਟਿੰਗ ਹੁੰਦੀ ਯੂਨੀਵਰਸਿਟੀ ਵਿੱਚ ਐਸੋਸੀਏਸ਼ਨ ਦੀ, ਅਤੇ ਜੋ ਵੀ ਬੱਕਰੀ ਪਾਲਣ ਵੀਰਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਹ ਉੱਥੇ ਡਿਸਕਸ ਕੀਤੀਆਂ ਜਾਂਦੀਆਂ ਨੇ। ਬਹੁਤ ਸਾਰੀਆਂ ਸਮੱਸਿਆ ਦਾ ਹੱਲ ਤਾਂ ਕਿਸਾਨ ਵੀਰ ਆਪੋ ਵਿੱਚ ਹੀ ਡਿਸਕਸ ਕਰਕੇ ਕਰ ਲੈਂਦੇ ਨੇ, ਅਤੇ ਬਾਕੀ ਜਿਹੜੀਆਂ ਸਮੱਸਿਆਵਾਂ ਰਹਿ ਜਾਂਦੀਆਂ ਨੇ ਉਹਦੇ ਲਈ ਸਾਡੇ ਜੋ ਵਿਗਿਆਨੀ ਹੈ, ਸਾਡੇ ਮਾਹਿਰ ਹੈ, ਉਹ ਉਹਨਾਂ ਦੀ ਮਦਦ ਕਰਦੇ ਨੇ।
1: ਹਾਂਜੀ ਰੁਲੀਆ ਰਾਮ ਜੀ, ਕੱਲ੍ਹ ਦਾ ਕੀ ਪ੍ਰੋਗਰਾਮ ਆ?
2: ਸੰਧੂ ਸਾਹਿਬ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਸਾਉਣੀ ਦੀਆਂ ਦਾਲਾਂ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ,
2: ਅਤੇ ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਸ਼ੂ ਪਾਲਕਾਂ 'ਚ ਪ੍ਰਚਲਿਤ ਧਾਰਨਾਵਾਂ, ਇਸ ਵਿਸ਼ੇ ਦੇ ਉੱਤੇ ਡਾਕਟਰ ਰਕੇਸ਼ ਕੁਮਾਰ ਸ਼ਰਮਾ, ਇਹਨਾਂ ਦੇ ਕੁਝ ਵਿਚਾਰ ਹੈ ਉਹ ਸੱਜਣਾਂ ਨਾਲ ਸਾਂਝੇ ਕਰਾਂਗੇ। ਅਤੇ ਜਿੱਥੋਂ ਤੱਕ ਗੱਲ ਹੈ ਬੱਚਿਆਂ ਵਾਲੇ ਮੌਸਮ ਦੀ
1: ਜੀ,
2: ਰਲਮਾ ਮਿਲਮਾ ਪ੍ਰਭਾਵ ਹੈ,
1: ਅੱਛਾ,
2: ਬੱਦਲਬਾਈ ਬਣਨ ਦਾ, ਅਤੇ ਕਿਤੇ ਛਿੱਟੇ ਵੀ ਪੈ ਸਕਦੇ ਆ, ਇਹ ਮੌਸਮ ਦਾ ਹਾਲ ਹੀ ਲੈ। ਆਪਾਂ ਚੱਲੀਏ ਜੀ,
1: ਜੈ

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, ਡੀਆਰਐਮ 864 ਕਿਲੋਹਰਟਸ, ਐਫਐਮ 100.8 ਮੈਗਾਹਰਟਸ, ਐਫਐਮ 100.9 ਮੈਗਾਹਰਟਸ, ਐਫਐਮ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਆਈ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਏ ਜਲੰਧਰ ਕੇਂਦਰ ਏ। ਸ਼ਾਮ ਦੇ 7 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪੰਜਾਬੀ 'ਚ ਖਬਰਾਂ।

0: નમસ્કાર, એ આકાશવાણી છે. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ. ਪਹਿਲਾਂ ਖਾਸ ਖਬਰਾਂ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿੱਚ ਬੀਵਾ ਟੈਕ ਸੰਮੇਲਨ ਨੂੰ ਸੰਬੋਧਨ ਕੀਤਾ ਹੈ. ਸ੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ. ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ. ਮੌਜੂਦਾ ਵਿੱਤੀ ਸਾਲ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ. 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਲ ਕੀਤਾ ਗਿਆ. IIT ਦਿੱਲੀ ਵਿਸ਼ਵ ਪੱਧਰ 'ਤੇ 118ਵੇਂ ਸਥਾਨ ਨਾਲ ਭਾਰਤ ਵਿੱਚ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ. ਅਤੇ ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਨ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ. ਹੁਣ ਖਬਰਾਂ ਵਿਸਥਾਰ ਨਾਲ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਜਿੱਥੇ ਰਵਾਇਤੀ ਪਹੁੰਚ ਘੱਟ ਪੈਂਦੀ ਹੈ ਉੱਥੇ ਨਵੀਨਤਾ ਹੱਲ ਪ੍ਰਦਾਨ ਕਰ ਸਕਦੀ ਹੈ. ਪੈਰਿਸ ਵਿੱਚ ਵੀਵਾਟੈਕ 2026 ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਡਿਜੀਟਲ ਭੁਗਤਾਨ, ਵਿੱਤੀ ਸਮਾਵੇਸ਼, ਸਿੱਖਿਆ, ਸਿਹਤ ਸੰਭਾਲ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਭਾਰਤ ਦੀ ਤੇਜ਼ ਤਕਨਾਲੋਜੀ ਆਧਾਰਿਤ ਤਬਦੀਲੀ ਨੂੰ ਉਜਾਗਰ ਕੀਤਾ. ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਪੁਲਾੜ ਤਕਨਾਲੋਜੀ ਅਤੇ ਪਰਮਾਣੂ ਊਰਜਾ ਵਿੱਚ ਪ੍ਰਾਪਤੀਆਂ ਰਾਹੀਂ ਮਨੁੱਖੀ ਸਮਰੱਥਾ ਦੀਆਂ ਸੀਮਾਵਾਂ ਦਾ ਵਿਸਥਾਰ ਕਰ ਰਿਹਾ ਹੈ. ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਤਕਨਾਲੋਜੀ ਹਰ ਕਿਸੇ ਲਈ ਪਹੁੰਚਯੋਗ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਭਾਰਤ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਲ ਇਨਕਲੂਸਿਵ ਵਜੋਂ ਦੇਖਦਾ ਹੈ. ਹਾਲ ਹੀ ਵਿੱਚ ਹੋਏ ਭਾਰਤ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਵਪਾਰ, ਨਿਵੇਸ਼, ਤਕਨਾਲੋਜੀ ਆਦਾਨ ਪ੍ਰਦਾਨ ਅਤੇ ਸੈਰ ਸਪਾਟੇ ਨੂੰ ਹੁਲਾਰਾ ਦੇਵੇਗਾ.
1: 2026 is a special year for India and Europe. At the beginning of the year, we concluded the historic India-EU Free Trade Agreement. This agreement will expand our trade and investment, and it will open up many pathways for the exchange of talent, technology and tourism.
0: ਉਹਨਾਂ ਨੇ ਆਲਮੀ ਨਵੀਨਤਾਕਾਰਾਂ ਨੂੰ ਭਾਰਤ ਨਾਲ ਰਲ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ. ਸ੍ਰੀ ਮੋਦੀ ਨੇ ਅੱਜ ਪੈਰਿਸ ਵਿੱਚ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ. ਮੀਟਿੰਗ ਵਿੱਚ ਨਿਰਮਾਣ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਮੁੰਦਰੀ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ 'ਤੇ ਚਰਚਾ ਹੋਈ. ਮੀਟਿੰਗ ਤੋਂ ਬਾਅਦ ਆਕਾਸ਼ਵਾਣੀ ਨਾਲ ਗੱਲ ਕਰਦਿਆਂ ਇਹਨਾਂ ਉਦਮੀਆਂ ਨੇ ਭਾਰਤ ਵਿੱਚ ਵੱਧ ਰਹੇ ਮੌਕਿਆਂ 'ਤੇ ਦੇਸ਼ ਵਿੱਚ ਆਪਣੀ ਭਵਿੱਖ ਦੀ ਭੂਮਿਕਾ 'ਤੇ ਚਾਨਣਾ ਪਾਇਆ. ਸੇਂਟ ਗੋਬਿਨ ਦੇ ਚੇਅਰਮੈਨ ਅਤੇ CEO ਬੋਨਾਇਟ ਵਾਸਿਨ ਨੇ ਕਿਹਾ ਕਿ ਭਾਰਤ ਏਸ਼ੀਆ ਪ੍ਰਸ਼ਾਂਤ ਖੇਤਰ ਲਈ ਇੱਕ ਪ੍ਰਮੁੱਖ ਨਿਰਮਾਣ ਅਤੇ ਬਰਾਮਦ ਕੇਂਦਰ ਵਜੋਂ ਉੱਭਰ ਰਿਹਾ ਹੈ. ਮਿਸਟਰ AIA ਦੇ CEO ਆਰਥਰ ਮੈਂਸ਼ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਲਈ ਸਮਰਥਨ ਨੂੰ ਮਜ਼ਬੂਤ ਕਰਨ, AI ਖੋਜ ਭਾਈਵਾਲੀ ਦਾ ਵਿਸਥਾਰ ਕਰਨ ਅਤੇ ਸੋਵਰਨ AI ਬਾਰੇ ਵਧੇਰੇ ਸਹਿਯੋਗ ਦੀ ਘੋਖ ਕਰਨ ਲਈ ਉਤਸੁਕ ਹੈ. ਉਹਨਾਂ ਨੇ ਭਾਰਤ ਵਿੱਚ ਕੰਪਨੀ ਦੀ ਮੌਜੂਦਗੀ ਨੂੰ ਵਧਾਉਣ ਦੀਆਂ ਯੋਜਨਾਵਾਂ ਦਾ ਵੀ ਸੰਕੇਤ ਦਿੱਤਾ. CMA CGM ਦੇ ਚੇਅਰਮੈਨ ਅਤੇ CEO ਰੋਡੈਲਫੇ ਸਾਦੇ ਨੇ ਕਿਹਾ ਕਿ ਭਾਰਤ ਗ੍ਰੀਨ ਸ਼ਿਪ ਬਿਲਡਿੰਗ ਲਈ ਇੱਕ ਹੱਬ ਵਜੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ. ਇਹਨਾਂ ਮੀਟਿੰਗਾਂ ਨੇ ਭਾਰਤ ਅਤੇ ਫਰਾਂਸ ਵਿਚਕਾਰ ਵੱਧ ਰਹੇ ਆਰਥਿਕ ਅਤੇ ਤਕਨਾਲੋਜੀ ਸਹਿਯੋਗ ਨੂੰ ਰੇਖਾਂਕਿਤ ਕੀਤਾ ਹੈ. ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ. ਮੀਟਿੰਗ ਦੌਰਾਨ ਉਹਨਾਂ ਨੇ ਪ੍ਰੀਖਿਆ ਪ੍ਰਕਿਰਿਆ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਕੁਸ਼ਲਤਾ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ. ਉਹਨਾਂ ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਮੁੜ ਪ੍ਰੀਖਿਆ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਾਉਣ ਲਈ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ. ਅਧਿਕਾਰੀਆਂ ਨੇ ਸੁਰੱਖਿਆ ਉਪਾਵਾਂ, ਪ੍ਰਬੰਧਾਂ ਅਤੇ ਸ਼ਿਕਾਇਤ ਨਿਵਾਰਨ ਵਿਧੀਆਂ ਦੀ ਵੀ ਸਮੀਖਿਆ ਕੀਤੀ. ਸਿੱਖਿਆ ਮੰਤਰਾਲੇ, ਰਾਜ ਸਰਕਾਰਾਂ, NTA ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ. ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਵਿਦਿਆਰਥੀਆਂ ਨੂੰ ਆਪਣੀਆਂ ਤਿਆਰੀਆਂ ਵਿੱਚ ਭਰੋਸਾ ਰੱਖਣ ਲਈ ਉਤਸ਼ਾਹਿਤ ਕਰਨ ਵਾਲਾ ਇੱਕ ਸੰਦੇਸ਼ ਜਾਰੀ ਕੀਤਾ ਹੈ. ਨੀਟ UG 2026 ਪ੍ਰੀਖਿਆ ਲਈ ਸਿਰਫ 3 ਦਿਨ ਬਾਕੀ ਰਹਿੰਦਿਆਂ ਏਜੰਸੀ ਨੇ ਕਿਹਾ ਹੈ ਕਿ ਉਮੀਦਵਾਰਾਂ ਨੇ ਸਾਲ ਭਰ ਮਿਹਨਤ ਕੀਤੀ ਹੈ ਅਤੇ ਹੁਣ ਉਹਨਾਂ ਨੂੰ ਪ੍ਰੀਖਿਆ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ. ਏਜੰਸੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇੱਕ ਸੁਰੱਖਿਅਤ, ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਨੂੰ ਯਕੀਨੀ ਬਣਾਏਗੀ. ਇਸ ਵਿੱਚ ਕਿਹਾ ਗਿਆ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਅਨੁਚਿਤ ਗਤੀਵਿਧੀ ਦੀ ਕੋਸ਼ਿਸ਼ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ. ਇਸ ਵਿੱਚ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਗਿਆ ਕਿ ਲੋੜ ਪੈਣ 'ਤੇ ਮਾਨਸਿਕ

0: ਲਈ ਮਾਨਸ ਹੈਲਪਲਾਈਨ 14416 ਤੋਂ ਮਦਦ ਲਈ ਜਾ ਸਕਦੀ ਹੈ। ਮੌਜੂਦਾ ਵਿੱਤੀ ਸਾਲ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ ਦੱਸਿਆ ਕੇਂਦਰ ਸਰਕਾਰ ਨੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 6,208 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਇਸ ਸਕੀਮ ਤਹਿਤ 47 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ। ਅਨੁਸੂਚਿਤ ਜਾਤਾਂ ਅਤੇ ਹੋਰਾਂ ਲਈ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਰਕਾਰ ਨੇ 562 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਹੈ, ਜਿਸ ਨਾਲ 26 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNNewsJalandhar ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR Jalandhar। ਸਿੱਖਿਆ ਮੰਤਰਾਲੇ ਨੇ ਕਿਹਾ ਕਿ 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਲ ਕੀਤਾ ਗਿਆ ਹੈ। IIT ਦਿੱਲੀ ਵਿਸ਼ਵ ਪੱਧਰ 'ਤੇ 118ਵੇਂ ਸਥਾਨ ਨਾਲ ਭਾਰਤ ਵਿੱਚ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। IIT ਦਿੱਲੀ, ਬੰਬੇ ਅਤੇ ਮਦਰਾਸ ਦੁਨੀਆ ਦੀਆਂ ਚੋਟੀ ਦੀਆਂ 200 ਸੰਸਥਾਵਾਂ ਵਿੱਚ ਸ਼ਾਮਲ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 52 ਭਾਰਤੀ ਸੰਸਥਾਵਾਂ ਨੂੰ ਰੈਂਕਿੰਗ ਵਿੱਚ ਸ਼ਾਮਲ ਕਰਨ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਕਿਹਾ ਹੈ ਕਿ ਕਮਿਊਨਿਟੀ ਰੇਡੀਓ ਦਾ ਉਦੇਸ਼ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਣਾ ਹੈ। ਚੇਨਈ 'ਚ ਆਕਾਸ਼ਵਾਣੀ ਕੇਂਦਰ ਵਿਖੇ ਆਯੋਜਿਤ ਇੱਕ ਕਿਤਾਬ ਦਾ ਰਿਲੀਜ਼ ਸਮੂਹ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਨਾਗਰਿਕਾਂ 'ਚ ਜਾਗਰੂਕਤਾ ਸੰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਰੇਡੀਓ ਵਿੱਚ ਨਵੀਨਤਾ ਬਹੁਤ ਜ਼ਰੂਰੀ ਹੈ। ਸ਼੍ਰੀ ਮੁਰੂਗਨ ਨੇ ਪਦਮ ਸ਼੍ਰੀ ਪੁਰਸਕਾਰ ਜੇਤੂ ਡਾਕਟਰ ਸ਼੍ਰੀਧਰਨ ਦੀ ਰੇਡੀਓ ਅਤੇ ਕਮਿਊਨਿਟੀ ਰੇਡੀਓ ਵਿੱਚ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਚੇਨਈ ਦੀ ਅੰਨਾ ਯੂਨੀਵਰਸਿਟੀ ਵਿੱਚ ਪਹਿਲਾ ਕਮਿਊਨਿਟੀ ਰੇਡੀਓ ਸ਼ੁਰੂ ਹੋਇਆ ਸੀ। ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਰਾਜੀਵ ਜੈਨ ਨੇ ਆਕਾਸ਼ਵਾਣੀ ਭੋਪਾਲ ਵਿਖੇ ਆਪਣੇ ਕਾਰਜਕਾਲ ਦੌਰਾਨ ਡਾਕਟਰ ਸ਼੍ਰੀਧਰਨ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਸ਼ਾਹ ਨੇ ਕਿਹਾ ਕਿ ਦੋਵਾਂ ਨੇ ਸੁਰੱਖਿਆ ਖੇਤਰ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਖਾਸ ਕਰਕੇ ਦਹਿਸ਼ਤਗਰਦੀ ਅਤੇ ਨਸ਼ੀਲੇ ਪਦਾਰਥਾਂ ਵਿਰੁੱਧ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੋਹਾਂ ਦੇਸ਼ਾਂ ਵਿਚਕਾਰ ਆਲਮੀ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਦੁਵੱਲੇ ਸਬੰਧਾਂ ਦਾ ਲਾਭ ਮਿਲੇ। ਸਰਕਾਰ ਨੇ ਕਿਹਾ ਹੈ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਉੱਚ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਕੱਚੇ ਤੇਲ ਦੇ ਟੁਕਵੇਂ ਭੰਡਾਰ ਮੌਜੂਦ ਨੇ। ਅੱਜ ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਟਕਰਾਅ ਬਾਰੇ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿੱਚ 1,47,00,000 LPG ਸਿਲੰਡਰ ਉਪਲਬਧ ਕਰਵਾਏ ਗਏ ਨੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਲਗਭਗ 22,945 ਟਨ ਵਪਾਰਕ LPG ਦੀ ਵਿਕਰੀ ਹੋਈ ਹੈ।
1: हमारी रिफाइनरीज ऑप्टिमम कैपेसिटी पर वर्क कर रही हैं। रिटेल आउटलेट्स पर और डिस्ट्रीब्यूटरशिप्स पर ऑपरेशन नॉर्मल है। LPG बैकलॉग घटकर 3.1 डेज हो गया है। पिछले 3 दिनों में 1.36 करोड़ बुकिंग्स के अगेंस्ट 1.47 करोड़ डिलीवरीज की गई हैं और मार्च से लेकर अब तक 10.02 लाख PNG कनेक्शंस गैसिफाई किए गए हैं। 3.22 लाख कनेक्शंस के लिए एडिशनल इंफ्रास्ट्रक्चर क्रिएट किया गया है।
0: ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਡਾਇਰੈਕਟਰ ਉਪੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ 62,370 ਮੀਟ੍ਰਿਕ ਟਨ LNG ਨਾਲ ਲੱਦਿਆ ਮਾਲਵਾਹਕ ਜਹਾਜ਼ ਦਿਸ਼ਾ ਕੱਲ੍ਹ ਸਵੇਰੇ ਗੁਜਰਾਤ ਦੇ ਦਹੇਜ ਬੰਦਰਗਾਹ 'ਤੇ ਪਹੁੰਚਣ ਦੀ ਉਮੀਦ ਹੈ। ਭਾਰਤ ਦੀ ਮੀਨਾਕਸ਼ੀ ਹੁੱਡਾ ਚੀਨ ਦੇ ਗੁਆਨ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ 2026 ਦੇ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ। ਮੀਨਾਕਸ਼ੀ ਨੇ ਔਰਤਾਂ ਦੇ 51 ਕਿਲੋਗ੍ਰਾਮ ਪ੍ਰੀ ਕੁਆਟਰ ਫਾਈਨਲ ਵਿੱਚ ਪੋਲੈਂਡ ਦੀ ਨਤਾਲੀਆ ਕੁਝ ਵਿਸਕਾ ਨੂੰ 5-0 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ। ਮਕਾਓ ਓਪਨ ਬੈਡਮਿੰਟਨ ਵਿੱਚ ਅਨਮੋਲ ਖਰਬ ਅਤੇ ਅਸਮਿਤਾ ਚਲੀਹਾ ਮਹਿਲਾ ਸਿੰਗਲਜ਼ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਅਨਮੋਲ ਨੂੰ ਉਸ ਦੀ ਵਿਰੋਧੀ ਦੇ ਜ਼ਖਮੀ ਹੋਣ ਤੋਂ ਬਾਅਦ ਕੁਆਟਰ ਫਾਈਨਲ ਵਿੱਚ ਦਾਖਲਾ ਮਿਲਿਆ, ਜਦੋਂ ਕਿ ਅਸਮਿਤਾ ਨੇ ਅਮਰੀਕਾ ਦੀ ਇਸ਼ਿਕਾ ਜੈਸਵਾਲ ਨੂੰ 22-21-15 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿੱਚ ਵਿਵਾਟੈਕ ਸੰਮੇਲਨ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਕਈ ਪ੍ਰਮੁੱਖ ਫਰਾਂਸੀਸੀ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੋੜ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਮੌਜੂਦਾ ਵਿੱਤੀ ਸਾਲ ਵਿੱਚ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਾਭ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ ਅਤੇ 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2000

ਵਿੱਚ ਸ਼ਾਮਲ ਕੀਤਾ ਗਿਆ। ਆਈਆਈਟੀ ਦਿੱਲੀ ਵਿਸ਼ਵ ਪੱਧਰ 118ਵੇਂ ਸਥਾਨ ਨਾਲ ਭਾਰਤ ਵਿੱਚ ਸਰਵੋੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਮੀਡੀਅਮ ਵੇਵ 343 6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:10 ਹੋ ਰਹੇ ਨੇ। ਸੁਣਦੇ ਹਾਂ ਦਿੱਲੀ ਕੇਂਦਰ ਤੋਂ ਵਿਸ਼ੇਸ਼ ਕਾਰਜਕ੍ਰਮ ਵਿਰਾਸਤ। ਮਿਨਿਸਟਰ ਆਫ ਕਲਚਰ ਐਂਡ ਟੂਰਿਜ਼ਮ 'ਤੇ ਗੱਲਬਾਤ ਕਰਨਗੇ ਗਜੇਂਦਰ ਸਿੰਘ ਸ਼ੇਖਾਵਤ।

0: ਹੁਣ ਤੁਸੀਂ ਸੁਣ ਰਹੇ ਸੀ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਵਿਰਾਸਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਮਾਚਾਰ ਦਰਸ਼ਨ।
1: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਸਰਬਜੀਤ ਕੌਰ। ਅੱਜ ਦੀ ਕੜੀ ਵਿੱਚ ਤੁਸੀਂ ਸੁਣੋਗੇ ਵੱਖ ਵੱਖ ਵਿਸ਼ਿਆਂ ਤੇ ਗੱਲਬਾਤ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਸੰਤੁਲਿਤ ਖਾਦ ਦੀ ਵਰਤੋਂ ਲਈ ਖੇਤ ਬਚਾਓ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਉਦੇਸ਼ ਸੰਤੁਲਿਤ ਖਾਦ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਅਤੇ ਚੁਗਿਰਦੇ ਪ੍ਰਤੀ ਸੁਖਾਵੇਂ ਖੇਤੀਬਾੜੀ ਢੰਗ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੁਹਿੰਮ ਤਹਿਤ ਸੰਤੁਲਿਤ ਖਾਦ ਦੀ ਵਰਤੋਂ ਅਤੇ ਵਿਗਿਆਨਕ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਮੁਤਾਬਕ ਵੱਡੀ ਗਿਣਤੀ ਵਿੱਚ ਕਿਸਾਨ ਖੇਤ ਬਚਾਓ ਮੁਹਿੰਮ ਵਿੱਚ ਸ਼ਾਮਿਲ ਹੋਏ ਨੇ, ਜਿਸ ਨਾਲ ਸੰਤੁਲਿਤ ਖਾਦ ਦੀ ਵਰਤੋਂ ਦੀ ਮੁਹਿੰਮ ਨੇ ਇੱਕ ਦੇਸ਼ ਵਿਆਪੀ ਲੋਕ ਲਹਿਰ ਦਾ ਰੂਪ ਲੈ ਲਿਆ ਹੈ। ਇਸ ਮੁਹਿੰਮ ਦਾ ਟੀਚਾ ਲੰਮੇ ਸਮੇਂ ਦੀ ਮਿੱਟੀ ਉਤਪਾਦਕਤਾ ਨੂੰ ਬਿਹਤਰ ਬਣਾਉਣਾ ਅਤੇ ਰਸਾਇਣਿਕ ਖਾਦਾਂ ਤੇ ਬਹੁਤ ਜ਼ਿਆਦਾ ਨਿਰਭਰਤਾ ਨੂੰ ਘਟਾਉਣਾ ਵੀ ਹੈ। ਇਸ ਨੂੰ ਧਿਆਨ ਚ ਰੱਖਦਿਆਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
2: ਮੈਂ ਕੁਲਵੰਤ ਸਿੰਘ, ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਵਿਖੇ ਤੈਨਾਤ ਹਾਂ। ਇਸ ਮੁਹਿੰਮ ਦੌਰਾਨ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੁਦਰਤੀ ਤਰੀਕਿਆਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ, ਜਿਸ ਦੌਰਾਨ ਕਿਸਾਨਾਂ ਨੂੰ ਔਰਗੈਨਿਕ ਖਾਦਾਂ, ਹਰੀ ਖਾਦ, ਰੂੜੀ ਦੀ ਖਾਦ ਆਦਿ ਵਰਤਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਰਸਾਇਣਿਕ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਰਸਾਇਣਿਕ ਖਾਦਾਂ ਦੀ ਜ਼ਮੀਨ ਵਿੱਚ ਵੱਧ ਮਾਤਰਾ ਵਿੱਚ ਵਰਤੋਂ ਕਰਨ ਨਾਲ ਜ਼ਮੀਨ ਵਿਚਲੇ ਜੀਵਾਣੂਆਂ ਤੇ ਮਾੜਾ ਅਸਰ ਪੈਂਦਾ ਹੈ।
3: ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਜੀ। ਸੰਤੁਲਿਤ ਖਾਦਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਕਿਸਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਸ ਫਸਲ ਦੇ ਵਾਸਤੇ ਖਾਦ, ਚਾਹੇ ਯੂਰੀਆ, DAP, MOP, ਜਿਹੜੀ ਵੀ ਕੋਈ ਖਾਦ ਕੈਮੀਕਲ ਪਾਣੀ ਹੈ, ਉਸ ਦੀ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਪਾਈ ਜਾਵੇ। ਇਸ ਲਈ ਕੁਦਰਤੀ ਖੇਤੀ ਨੂੰ ਵੀ ਬੜਾਵਾ ਦਿੱਤਾ ਜਾ ਰਿਹਾ ਹੈ, ਸੋ ਪਾਣੀ ਦੀ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ।
4: ਮੈਂ ਡਾਕਟਰ ਵਿਨੇ ਪਠਾਨੀਆ, ਸਹਾਇਕ ਪ੍ਰੋਫੈਸਰ ਪੌਦ ਰੱਖਿਆ, ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨਕੋਟ ਤੋਂ। ਬੇਲੋੜੇ ਰਸਾਇਣ ਪਾ ਕੇ ਜੋ ਹੈ ਮਿੱਟੀ ਦੀ ਸਿਹਤ ਜਾਂ ਇਸ ਤਰ੍ਹਾਂ ਦੀਆਂ ਕੁਛ ਅਣਗਹਿਲੀਆਂ ਅਸੀਂ ਕਰਦੇ ਹਾਂ, ਜਿਹਦੇ ਕਰਕੇ ਮਿੱਟੀ ਸਾਡੇ ਖੇਤਾਂ ਦੀ ਸਿਹਤ ਜਿਹੜੀ ਵਿਗੜਦੀ ਜਾ ਰਹੀ ਹੈ। ਇਸ ਕਰਕੇ ਜੋ ਭਾਰਤ ਸਰਕਾਰ ਨੇ ਕੌਮੀ ਪੱਧਰ ਤੇ ਜੋ ਮੁਹਿੰਮ ਚਲਾਈ ਹੈ, ਜਿਹਦੇ ਵਿੱਚ ਕਿ ਖਾਦਾਂ ਦੀ ਸੁਚੱਜੀ ਵਰਤੋਂ, ਮਿੱਟੀ ਤੇ ਪਾਣੀ ਦੀ ਜਾਂਚ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ, ਹਰੀ ਖਾਦ ਦੀ ਵਰਤੋਂ, ਦੇਸੀ ਰੂੜੀ ਅਤੇ ਹੋਰ ਕਈ ਤਰ੍ਹਾਂ ਦੀਆਂ ਖਾਦਾਂ ਦੀ ਵਰਤੋਂ ਜਿਹੜੀ ਹੈ ਉਹਦੇ ਬਾਰੇ ਜੋ ਹੈ, ਅਸੀਂ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਰੋਜ਼ ਅਸੀਂ ਕੈਂਪ ਵੀ ਲਾਉਂਦੇ ਹਾਂ ਤੇ ਨਾਲ ਦੇ ਨਾਲ ਅਸੀਂ ਖੇਤਾਂ ਦੇ ਦੌਰੇ ਕਰਕੇ ਜੋ ਹੈ ਕਿਸਾਨ ਭਰਾਵਾਂ ਨੂੰ ਮਿਲਦੇ ਹਾਂ। ਖੇਤਾਂ 'ਚ ਜਾ ਕੇ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਕਿਸ ਤਰ੍ਹਾਂ ਅਸੀਂ ਮਿੱਟੀ ਦੀ ਜੋ ਹੈ ਸਿਹਤ ਨੂੰ ਬਰਕਰਾਰ ਰੱਖਣਾ ਹੈ।
1: ਆਓ ਹੁਣ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ। ਵਿਸ਼ਵ ਯੋਗ ਦਿਵਸ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਯੋਗ ਰਾਹੀਂ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪੁਰਾਤਨ ਭਾਰਤੀ ਵਿਰਸਾ ਹੁਣ ਵਿਸ਼ਵ ਪੱਧਰ ਤੇ ਤੰਦਰੁਸਤੀ ਦਾ ਪ੍ਰਤੀਕ ਬਣ ਚੁੱਕਿਆ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਭਾਰਤ ਦੀ ਪਹਿਲਕਦਮੀ ਨਾਲ ਹੋਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਯੋਗ ਦਿਵਸ ਮਨਾਉਣ ਦੀ ਤਜਵੀਜ਼ ਰੱਖੀ ਸੀ। ਇਸ ਨੂੰ ਭਾਰੀ ਹਿਮਾਇਤ ਮਿਲੀ ਅਤੇ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦੇ ਦਿੱਤੀ। ਪਹਿਲਾ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ। ਆਓ ਸੁਣਦੇ ਹਾਂ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵਿਚਾਰ।
5: ਮੈਂ ਗੁਰਮੀਤ ਸਿੰਘ ਖਰੜ, ਡਿਸਟ੍ਰਿਕਟ ਮੋਹਾਲੀ ਤੋਂ ਰਿਟਾਇਰਡ ਪ੍ਰਿੰਸੀਪਲ ਬੋਲ ਰਿਹਾ। ਪਿਛਲੇ 5 ਸਾਲਾਂ ਤੋਂ ਯੋਗ ਦੇ ਨਾਲ ਜੁੜਿਆ ਹੋਇਆ ਹਾਂ। ਸਭ ਤੋਂ ਵੱਡਾ ਤਾਂ ਇਹ ਹੈਗਾ ਕਿ ਯੋਗ ਦੇ ਵਿੱਚ ਤੁਸੀਂ ਸਵੇਰੇ ਉੱਠ ਕੇ ਜਲਦੀ ਤੇ ਸੁਬਹਾ ਜਿਹੜਾ ਵਾਤਾਵਰਨ ਹੈ ਉਹਦੇ ਚ ਜਾ ਕੇ ਤੁਸੀਂ ਕਲਾਸ ਲਾਉਂਦੇ ਹੋ ਤੇ ਇਹਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਅੱਜ ਲਾਈਫ ਸਟਾਈਲ ਵਾਲੇ ਜਿਹੜੇ ਸਾਡੀਆਂ ਦਿੱਕਤਾਂ ਨੇ, ਬਿਮਾਰੀਆਂ ਨੇ, ਉਹਨਾਂ ਤੋਂ ਰਾਹਤ ਮਿਲਦੀ ਹੈਗੀ ਆ। ਜਿਵੇਂ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਤੇ ਓਲਡ ਏਜ ਵਿੱਚ ਤਾਂ ਹੈ ਹੀ ਹੈਗਾ, ਯੰਗ ਏਜ ਦੇ ਵਿੱਚ ਵੀ ਕਿਸੇ ਨੂੰ ਸ਼ੂਗਰ ਹੈ, ਕਿਸੇ ਦਾ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਤਣਾਅ ਹੈ, ਉਹ ਸਾਰਿਆਂ ਤੋਂ ਰਾਹਤ ਖਾਤਰ ਇੱਕ ਬਹੁਤ ਹੀ ਅੱਛਾ ਯੋਗ ਦੀ ਪ੍ਰਥਾ ਹੈ, ਇਹ ਬੜੀ ਕਾਰਗਰ ਹੈਗੀ ਹੈ।
6: ਮੈਂ ਕਵਲਪ੍ਰੀਤ ਕੌਰ, ਪਠਾਨਕੋਟ ਸ਼ਹਿਰ ਵਿੱਚ ਯੋਗਾ ਇੰਸਟ੍ਰਕਟਰ ਦੇ ਰੂਪ ਵਿੱਚ ਆਪਣੀ ਸੇਵਾਵਾਂ ਦੇ ਰਹੀ ਹਾਂ। ਯੋਗਾ ਕਰਨ ਨਾਲ ਸਾਨੂੰ ਬਹੁਤ ਹੀ ਲਾਭ ਹੁੰਦਾ ਹੈ। ਰੋਜ਼ਾਨਾ ਯੋਗਾ ਕਰਨ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਬਹੁਤ

0: ਸੁਧਾਰ ਆਂਦਾ ਹੈ, ਤਣਾਅ ਨੂੰ ਘਟਾਉਂਦਾ ਹੈ, ਮਾਸਪੇਸ਼ੀਆਂ ਨੂੰ ਲਚਕਦਾਰ ਬਣਾਉਂਦਾ ਹੈ ਅਤੇ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ। ਯੋਗਾ ਮਾਨਸਿਕ ਇਕਾਗਰਤਾ ਵਧਾਉਂਦਾ ਹੈ।
1: ਮੈਂ ਵਿਨੇ ਕੁਮਾਰ ਪਟਿਆਲਾ ਦਾ ਰਹਿਣ ਵਾਲਾ ਬੋਲ ਰਿਹਾ। ਯੋਗਾ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਲੋਕਾਂ ਨੇ ਯੋਗਾ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਇਆ, ਉਹਨਾਂ ਨੂੰ ਸਭ ਤੋਂ ਵੱਧ ਮੁਬਾਰਕਾਂ। ਇਹ ਵੀ ਦੱਸ ਦਈਏ ਕਿ ਅਸੀਂ ਪਟਿਆਲਾ ਦੇ ਵਿੱਚ ਹਰ ਰੋਜ਼ ਵਾਤਾਵਰਨ ਪਾਰਕ ਦੇ ਵਿੱਚ ਜਾਂਦੇ ਹਾਂ। ਤਕਰੀਬਨ 30-35 ਵਿਅਕਤੀ ਅਸੀਂ ਇਕੱਠੇ ਹੋ ਕੇ ਯੋਗਾ ਕਰਦੇ ਹਾਂ। ਇਹ ਯਕੀਨ ਮੰਨਿਓ ਕਿ ਯੋਗਾ ਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਤਾਂ ਮਿਲਦੀ ਹੈ ਅਤੇ ਨਾਲ ਹੀ ਤੁਹਾਡੀ ਬੋਡੀ ਵੀ ਹੀਲ ਹੁੰਦੀ ਹੈ। ਅਤੇ ਦੂਸਰਾ, ਭਾਰਤ ਸਰਕਾਰ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਯੋਗ ਨੂੰ ਇਸ ਲੈਵਲ ਤੱਕ ਲੈ ਕੇ ਗਏ, ਇੰਟਰਨੈਸ਼ਨਲ ਲੈਵਲ ਤੱਕ ਯੋਗ ਨੂੰ ਪਹੁੰਚਾਇਆ ਅਤੇ ਅੱਜ ਸਿਰਫ ਦੇਸ਼ ਦੇ ਵਿੱਚ ਨਹੀਂ ਬਲਕਿ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਯੋਗਾ ਨੂੰ ਲੋਕ ਬਹੁਤ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਰਹੇ ਨੇ।
2: ਮੈਂ ਉਦੇ ਰਣਦੇਵ, ਸਮਾਜ ਸੇਵੀ ਕਾਰਕੁਨ, ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ। ਮੈਂ ਪਿਛਲੇ 15 ਸਾਲਾਂ ਤੋਂ ਲਗਾਤਾਰ ਯੋਗ ਨੂੰ ਅਪਣਾਇਆ ਹੋਇਆ ਔਰ ਇਸ ਤੋਂ ਬਹੁਤ ਸਾਰਾ ਫਾਇਦਾ ਲਿਆ। ਪਿਛਲੇ 15 ਸਾਲਾਂ ਤੋਂ ਮੇਰਾ ਸਰੀਰ ਦਾ ਢਾਂਚਾ ਬਿਲਕੁਲ ਉਸੇ ਤਰ੍ਹਾਂ ਹੀ ਹੈ ਜੋ ਮੈਂ ਅੱਜ ਤੋਂ 15 ਸਾਲ ਪਹਿਲਾਂ ਸੀ। ਤਾਂ ਆਪਾਂ ਨੂੰ ਇਹ ਕਹਿ ਸਕਦੇ ਹਾਂ ਕਿ ਯੋਗ ਨੇ ਸਾਡੇ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਫਾਇਦਾ ਦਿੱਤਾ ਔਰ ਨਿਰੋਗ ਰਹਿਣ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਇੱਕ ਸਮਾਜਿਕ ਕਾਰਕੁਨ ਹੋਣ ਦੇ ਨਾਤੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਯੋਗਾ ਨੂੰ ਆਪਣੀ ਰੂਟੀਨ ਦੇ ਵਿੱਚ ਸ਼ਾਮਿਲ ਕਰੋ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ 'ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਿਹਤ ਨੂੰ ਠੀਕ ਰੱਖਣ ਦੇ ਲਈ ਬਹੁਤ ਸਾਰਾ ਲਾਹਾ ਤੱਕ ਸਕਦੇ ਹਾਂ।
3: ਜਿਹੜਾ ਯੋਗਾ ਹੈ ਇਹ ਹੈਲਦੀ ਲਾਈਫ ਸਟਾਈਲ ਲਈ ਬਹੁਤ ਇੰਪੋਰਟੈਂਟ ਹੈ। ਡੇਲੀ ਜਿਹੜਾ ਯੋਗਾ ਤੇ ਮੈਡੀਟੇਸ਼ਨ ਹੈ ਇਹ ਸਾਨੂੰ ਬਹੁਤ ਬਿਮਾਰੀਆਂ ਤੋਂ ਤੇ ਮਾਨਸਿਕ ਤਣਾਅ ਤੋਂ ਦੂਰ ਰੱਖਦੀ ਹੈ। ਤਾਂ ਸਾਨੂੰ ਯੋਗਾ ਡੇ ਤੇ ਯੋਗਾ ਨਹੀਂ, ਹਰ ਰੋਜ਼ ਯੋਗਾ ਲਈ ਪ੍ਰਣ ਲੈਣਾ ਚਾਹੀਦਾ ਹੈ ਔਰ ਯੋਗਾ ਨੂੰ ਸਾਡੇ ਲਾਈਫ ਸਟਾਈਲ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ। ਜਿਵੇਂ ਅਸੀਂ ਡੇਲੀ ਖੁਰਾਕ ਲੈਂਦੇ ਹਾਂ ਤਾਂ ਉਵੇਂ ਹੀ ਸਾਡਾ ਯੋਗਾ ਖੁਰਾਕ ਦਾ ਹਿੱਸਾ ਹੋਣਾ ਚਾਹੀਦਾ, ਮੈਡੀਟੇਸ਼ਨ ਸਾਡੀ ਖੁਰਾਕ ਦਾ ਹਿੱਸਾ ਹੋਣਾ ਚਾਹੀਦਾ ਔਰ ਆਓ ਅਸੀਂ ਸਾਰੇ ਪ੍ਰਣ ਕਰੀਏ ਵੀ ਅਸੀਂ ਆਪ ਵੀ ਯੋਗਾ ਕਰਾਂਗੇ, ਲੋਕਾਂ ਨੂੰ ਯੋਗਾ ਲਈ ਪ੍ਰੇਰਿਤ ਕਰਾਂਗੇ ਔਰ ਇੱਕ ਸਿਹਤਮੰਦ ਸਮਾਜ ਦੀ ਰਚਨਾ ਕਰਾਂਗੇ।
4: ਕੋਟਕਪੂਰਾ ਤੋਂ ਡਾਕਟਰ ਪਾਇਲ ਗੋਇਲ। 21 ਜੂਨ 2026 ਨੂੰ ਅਸੀਂ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਜਾ ਰਹੇ ਹਾਂ ਜਿਸ ਦਾ ਵਿਸ਼ਾ ਹੈ ਸਿਹਤਮੰਦ ਉਮਰ ਲਈ ਯੋਗ। ਯੋਗ ਇੱਕ ਵਿਗਿਆਨਕ ਤੌਰ 'ਤੇ ਸਾਬਤ ਹੋਇਆ ਅਭਿਆਸ ਹੈ ਜੋ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਮਜ਼ਬੂਤ ਕਰਦਾ ਹੈ। ਖੋਜਾਂ ਤੋਂ ਪਤਾ ਲੱਗਿਆ ਹੈ ਕਿ ਨਿਯਮਿਤ ਯੋਗ ਅਤੇ ਪ੍ਰਾਣਾਯਾਮ ਤਣਾਅ ਵਾਲੇ ਹਾਰਮੋਨ ਕੋਰਟੀਸੋਲ ਨੂੰ ਘਟਾਉਂਦੇ ਹਨ, ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਸਰੀਰ ਦੇ ਆਟੋਨੋਮਿਕ ਨਰਵਸ ਸਿਸਟਮ ਨੂੰ ਸੰਤੁਲਨ ਬਿਹਤਰ ਬਣਾਉਂਦੇ ਹਨ। ਯੋਗ ਲਚਕਤਾ, ਮਾਸਪੇਸ਼ੀਆਂ ਦੀ ਤਾਕਤ, ਸੰਤੁਲਨ ਅਤੇ ਫੇਫੜਿਆਂ ਦੀ ਕਾਰਗੁਜ਼ਾਰੀ ਨੂੰ ਵੀ ਸੁਧਾਰਦਾ ਹੈ। ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਜੋੜਾਂ ਦੇ ਦਰਦ, ਚਿੰਤਾ ਅਤੇ ਨੀਂਦ ਦੀਆਂ ਸਮੱਸਿਆਵਾਂ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਦੇ ਪ੍ਰਬੰਧਨ ਵਿੱਚ ਵੀ ਯੋਗ ਇੱਕ ਪ੍ਰਭਾਵਸ਼ਾਲੀ ਸਹਾਇਕ ਸਾਧਨ ਹੈ।
5: ਸਾਡਾ ਅੱਜ ਦਾ ਵਿਸ਼ਾ ਹੈ ਯੋਗ। ਯੋਗ ਦਾ ਅਰਥ ਹੈ ਜੋੜਨਾ। ਜੇ ਸਧਾਰਨ ਸ਼ਬਦਾਂ ਵਿੱਚ ਅਸੀਂ ਕਹੀਏ ਤਾਂ ਆਪਣੇ ਸਰੀਰ, ਸਾਹਾਂ ਅਤੇ ਮਨ ਨੂੰ ਆਪਸ ਵਿੱਚ ਜੋੜਨ ਜਾਂ ਤਾਲਮੇਲ ਵਿੱਚ ਲਿਆਉਣ ਦੀ ਪ੍ਰਕਿਰਿਆ ਨੂੰ ਯੋਗ ਕਿਹਾ ਜਾਂਦਾ ਹੈ। ਅੱਜ ਕੱਲ੍ਹ ਦੇ ਸਟ੍ਰੈਸ ਭਰੇ ਮਾਹੌਲ ਵਿੱਚ ਜਾਂ ਸਟ੍ਰੈਸ ਭਰੀ ਜ਼ਿੰਦਗੀ ਵਿੱਚ ਹਰ ਇੱਕ ਨੂੰ ਕੋਈ ਨਾ ਕੋਈ ਚਿੰਤਾ ਜਾਂ ਸਟ੍ਰੈਸ ਜਿਹੜੀ ਹੈ ਰਹਿੰਦੀ ਹੈ, ਤਾਂ ਅੱਜ ਕੱਲ੍ਹ ਐਲੋਪੈਥੀ ਜਾਂ ਮੈਡੀਕਲ ਸਾਇੰਸ ਵੀ ਯੋਗ ਦੇ ਲੋਹੇ ਨੂੰ ਪੂਰੀ ਤਰ੍ਹਾਂ ਨਾਲ ਮੰਨ ਚੁੱਕੇ ਹਨ ਕਿਉਂਕਿ ਰਿਸਰਚ ਦੇ ਮੁਤਾਬਕ ਜੋ ਯੋਗ ਹੈ ਉਹ ਮਾਨਸਿਕ ਸਿਹਤ, ਲੰਬੀ ਉਮਰ ਅਤੇ ਨਿਰੋਗ ਰਹਿਣ ਵਾਸਤੇ ਇੱਕ ਵਰਦਾਨ ਹੈ। ਮਾਨਸਿਕ ਸਿਹਤ ਦੀ ਜੇਕਰ ਗੱਲ ਕਰੀਏ ਤੇ ਯੋਗ ਕਰਨ ਨਾਲ ਸਰੀਰ ਵਿੱਚ ਕੋਰਟੀਸੋਲ ਜਾਣੀ ਕਿ ਸਟ੍ਰੈਸ ਹਾਰਮੋਨ ਦਾ ਪੱਧਰ ਜੋ ਹੈ ਘੱਟ ਹੁੰਦਾ ਹੈ। ਮਤਲਬ ਜੋ ਲੋਕ ਰੋਜ਼ ਜਾਂ ਆਪਣੀ ਰੂਟੀਨ ਵਿੱਚ ਯੋਗਾ ਕਰਦੇ ਆ ਉਹਨਾਂ ਨੂੰ ਸਟ੍ਰੈਸ ਘੱਟ ਹੁੰਦੀ ਹੈ। ਦੂਸਰਾ, ਲੰਬੀ ਉਮਰ। ਇਸ ਦੇ ਨਾਲ ਸਰੀਰ ਦੇ ਬੁੱਢੇ ਹੋਣ ਦੀ ਪ੍ਰਕਿਰਿਆ ਜਿਸ ਨੂੰ ਆਪਾਂ ਏਜਿੰਗ ਪ੍ਰੋਸੈਸ ਕਹਿੰਦੇ ਹਾਂ ਉਹ ਵੀ ਸਲੋ ਹੋ ਜਾਂਦਾ ਹੈ, ਤਾਂ ਕਿ ਯੋਗ ਦੇ ਨਾਲ ਇਨਸਾਨ ਲੰਬੇ ਸਮੇਂ ਤੱਕ ਜਵਾਨ ਅਤੇ ਨਿਰੋਗ ਰਹਿੰਦਾ ਹੈ।
6: ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਪਟਿਆਲਾ ਤੋਂ ਰਾਓ ਵਰਿੰਦਰ, ਮੋਹਾਲੀ ਤੋਂ ਮਨੋਜ ਗਿਰਦਰ ਤੇ ਪਠਾਨਕੋਟ ਤੋਂ ਰਜਨੀਸ਼। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਹੋਰ ਵਿਸ਼ਿਆਂ ਤੇ ਹੋਏਗੀ ਗੱਲਬਾਤ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਬਾਲੀ।
7: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ।

ਤੁਸੀਂ ਸੁਣ ਰਹੇ ਸੀ ਆਬਸ਼ਾਰ ਪ੍ਰੋਗਰਾਮ ਦੇ ਵਿੱਚ ਫਰੀਦਾ ਖਾਨੂਮ ਦੀ ਆਵਾਜ਼ 'ਚ ਖੂਬਸੂਰਤ ਗਜ਼ਲ। ਮੀਡੀਅਮ ਵੇਵ 343 ਅਸ਼ਰਿਆ 6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100 ਅਸ਼ਰਿਆ 8 ਮੈਗਾ ਹਰਟਸ, ਐਫਐਮ 100 ਅਸ਼ਰਿਆ 9 ਮੈਗਾ ਹਰਟਸ, ਐਫਐਮ 103 ਅਸ਼ਰਿਆ 6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਆਈ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 8 ਵਜ ਰਹੇ ਨੇ ਤੇ ਸੁਣਦੇ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਤੇ ਹੋਸਟ ਕਵਿਤਾ ਪ੍ਰੋਗਰਾਮ ਜ਼ਿੰਦਗੀ ਹਸੀਨ ਲੈ ਕੇ। ਦੋਸਤੋ, ਛੁੱਟੀਆਂ ਚੱਲ ਰਹੀਆਂ ਨੇ ਤੇ ਛੁੱਟੀਆਂ ਦੇ ਮੌਕੇ ਦੇ ਵਿੱਚ ਨਾ ਸਾਰਿਆਂ ਨੂੰ ਹੁੰਦਾ ਕਿ ਅਸੀਂ ਕਿਤੇ ਨਾ ਘੁੰਮ ਕੇ ਆਈਏ ਤੇ ਛੁੱਟੀਆਂ ਦਾ ਨਾਂ ਸੁਣ ਕੇ ਹੀ ਚਿਹਰੇ 'ਤੇ ਇੰਨੀ ਵੱਡੀ ਮੁਸਕਾਨ ਵੀ ਆ ਜਾਂਦੀ ਹੈ। ਕਿਸੇ ਨੇ ਕਿਉਂਕਿ ਪਹਾੜਾਂ ਵੱਲ ਜਾਣਾ ਹੁੰਦਾ ਹੈ ਅਤੇ ਕਿਸੇ ਨੇ ਸਮੁੰਦਰ ਦੇ ਕਿਨਾਰੇ 'ਤੇ ਅਤੇ ਕਿਸੇ ਨੇ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਬੱਚਿਆਂ ਦੀਆਂ ਯਾਦਾਂ ਤਾਜ਼ੀਆਂ ਕਰਨੀਆਂ ਹੁੰਦੀਆਂ ਨੇ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਹੜੀਆਂ ਛੁੱਟੀਆਂ ਸਿਰਫ ਮੌਜ ਮਸਤੀ ਲਈ ਹੁੰਦੀਆਂ ਨੇ ਜਾਂ ਕੁਝ ਹੋਰ ਵੀ ਮਤਲਬ ਸਾਨੂੰ ਸਿਖਾਉਂਦੀਆਂ ਨੇ? ਅੱਜ ਦੇ ਉੱਪਰ ਹੀ ਗੱਲਬਾਤ ਕਰਾਂਗੇ ਕਿਉਂਕਿ ਛੁੱਟੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਬੱਚੇ ਵੀ ਘੁੰਮਣ ਗਏ ਹੋਏ ਨੇ ਆਪਣੀ ਫੈਮਿਲੀ ਦੇ ਨਾਲ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਐਸ ਪੀ ਬਾਲਾ ਸੁਬਰਮਨੀਅਮ ਦੇ ਇਸ ਖੂਬਸੂਰਤ ਗੀਤ ਦੇ ਨਾਲ।

ਦੋਸਤੋ, ਸਫ਼ਰ 'ਤੇ ਨਿਕਲੀਏ ਤਾਂ ਨਜ਼ਾਰੇ ਬਦਲ ਜਾਂਦੇ ਨੇ, ਨਜ਼ਾਰੇ ਬਦਲਣ ਨਾਲ ਖਿਆਲ ਬਦਲ ਜਾਂਦੇ ਨੇ, ਅਤੇ ਜਦੋਂ ਖਿਆਲ ਬਦਲ ਜਾਣ ਤਾਂ ਜ਼ਿੰਦਗੀ ਜੀਣ ਦੇ ਅੰਦਾਜ਼ ਬਦਲ ਜਾਂਦੇ ਨੇ। ਦੋਸਤੋ, ਛੁੱਟੀਆਂ ਦਾ ਸਭ ਤੋਂ ਜਿਹੜਾ ਵੱਡਾ ਫਾਇਦਾ ਹੈ ਉਹ ਇਹ ਕਿ ਸਾਨੂੰ ਰੋਜ਼ਾਨਾ ਦੀ ਜਿਹੜੀ ਸਾਡੀ ਭੱਜ ਦੌੜ ਹੁੰਦੀ ਹੈ ਨਾ, ਉਸ ਤੋਂ ਥੋੜ੍ਹਾ ਜਿਹਾ ਸਾਨੂੰ ਰਾਹਤ ਮਿਲ ਜਾਂਦੀ, ਥੋੜ੍ਹੇ ਦਿਨਾਂ ਲਈ ਸਕੂਨ ਮਿਲਦਾ। ਜਦੋਂ ਅਸੀਂ ਕੰਮ, ਪੜ੍ਹਾਈ ਜਾਂ ਜ਼ਿੰਮੇਦਾਰੀਆਂ ਤੋਂ ਥੋੜ੍ਹਾ ਜਿਹਾ ਬ੍ਰੇਕ ਚਾਹੁੰਦੇ ਹਾਂ ਤਾਂ ਸਾਡਾ ਮਨ, ਦਿਮਾਗ ਦੋਨੋਂ ਫਰੈਸ਼ ਹੋ ਜਾਂਦੇ ਹੈ। ਪਰ ਦੂਜੇ ਪਾਸੇ ਜੇ ਛੁੱਟੀਆਂ ਸਿਰਫ ਅਸੀਂ ਮੋਬਾਈਲ ਜਾਂ ਸੋਸ਼ਲ ਮੀਡੀਆ 'ਤੇ ਤੱਕ ਹੀ ਰਹਿ ਜਾਣ ਤਾਂ ਇਹ ਸਮਾਂ ਬਰਬਾਦ ਵੀ ਹੋ ਸਕਦਾ ਹੈ। ਜੇ ਅਸੀਂ ਘੁੰਮਣ ਜਾਂਦੇ ਤਾਂ ਸਿਰਫ ਸਾਡਾ ਧਿਆਨ ਹੋਣਾ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਫਰੈਸ਼ ਕਰਨ ਲਈ। ਜੇ ਅਸੀਂ ਉੱਥੇ ਜਾ ਕੇ ਵੀ ਮੋਬਾਈਲਾਂ 'ਤੇ ਬਿਜ਼ੀ ਰਹੀਏ ਤਾਂ ਇਹਦੇ ਵਿੱਚ ਸਾਡੀਆਂ ਛੁੱਟੀਆਂ 'ਤੇ ਬਾਹਰ ਘੁੰਮਣ ਦਾ ਵੀ ਕੋਈ ਫਾਇਦਾ ਨਹੀਂ। ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਅਮਾਲ ਮਲਿਕ ਨੇ।

ਦੋਸਤੋ, ਹਰ ਸਫ਼ਰ ਕੁਝ ਨਵਾਂ ਸਿਖਾ ਕੇ ਜਾਂਦਾ ਹੈ, ਹਰ ਰਸਤਾ ਇੱਕ ਕਹਾਣੀ ਸੁਣਾ ਕੇ ਜਾਂਦਾ ਹੈ। ਖੁਸ਼ਨਸੀਬ ਹੁੰਦੇ ਨੇ ਉਹ ਲੋਕ ਜਿਨ੍ਹਾਂ ਨੂੰ ਹਰ ਸਫ਼ਰ ਮੁਸਕਰਾ ਕੇ ਜਾਂਦਾ ਹੈ। ਦੋਸਤੋ, ਛੁੱਟੀਆਂ ਦਾ ਇੱਕ ਹੋਰ ਫਾਇਦਾ ਇਹ ਵੀ ਹੁੰਦਾ ਹੈ ਕਿ ਅਸੀਂ ਨਵੇਂ ਲੋਕਾਂ ਨੂੰ, ਨਵੀਆਂ ਸੱਭਿਅਤਾਵਾਂ ਨੂੰ ਅਤੇ ਨਵੀਆਂ ਸੋਚਾਂ ਨੂੰ ਰੂਬਰੂ ਹੁੰਦੇ ਹਾਂ। ਇਹ ਤਜੁਰਬੇ ਸਾਨੂੰ ਕਿਤਾਬਾਂ ਤੋਂ ਨਹੀਂ ਮਿਲਦੇ, ਇਹ ਸਾਨੂੰ ਜਦੋਂ ਅਸੀਂ ਸਫ਼ਰ ਕਰਦੇ ਹਾਂ, ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਨਾਲ ਮਿਲਦੇ ਹਾਂ, ਉਹਨਾਂ ਦੀਆਂ ਉੱਥੋਂ ਦੀਆਂ ਕੀ ਖਾਸੀਅਤ ਹੈ ਉਹਨਾਂ ਨੂੰ ਜਾਣਦੇ ਹਾਂ, ਅਤੇ ਸਾਨੂੰ ਜਿਹੜਾ ਸਾਡਾ ਸਫ਼ਰ ਹੈ ਹੋਰ ਵੀ ਸੁਹਾਵਣਾ ਲੱਗਦਾ ਹੈ। ਅਤੇ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਦੋਂ ਅਸੀਂ ਕਿਤੇ ਘੁੰਮਣ ਜਾਂਦੇ ਹਾਂ, ਅਤੇ ਸਿਰਫ ਇੱਕ ਕਮਰੇ ਵਿੱਚ ਕੈਦ ਨਾ ਹੋ, ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਿੱਖੋ, ਉਹਨਾਂ ਨੂੰ ਜਾਣੋ। ਹਰ ਇੱਕ ਜਗ੍ਹਾ ਦਾ ਇੱਕ ਆਪਣਾ ਕਲਚਰ ਹੁੰਦਾ, ਉਹਨਾਂ ਨੂੰ ਜਾਣੋ। ਕਿਤਾਬਾਂ ਤੋਂ ਕਈ ਵਾਰੀ ਸਾਨੂੰ ਬਾਹਰ ਨਿਕਲ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਸੋਨੂ ਨਿਗਮ ਅਤੇ ਤੁਲਸੀ ਕੁਮਾਰ ਨੇ। ਗੀਤ ਦੇ ਬੋਲ ਨੇ ਤੁਮ ਜੋ ਨਾ ਆਤੇ ਦੋ।

0: ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਵੇਲਾ ਹੈ ਛੋਟੇ ਜਿਹੇ ਅੰਤਰਾਲ ਦਾ।
1: ਹੈਲੋ,
2: ਯਾ ਆਇਕਰ ਵਿਭਾਗ ਹੈ, ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਹ ਗੀਤ।

ਦੋਸਤੋ, ਛੁੱਟੀਆਂ ਜਦੋਂ ਅਸੀਂ ਬਿਤਾਉਣ ਜਾਂਦੇ ਹਾਂ ਤਾਂ ਬਹੁਤ ਸਾਰੇ ਉਹਦੇ ਫਾਇਦੇ ਵੀ ਨੇ ਅਤੇ ਨੁਕਸਾਨ ਵੀ ਨੇ। ਫਾਇਦੇ ਇਹ ਨੇ ਕਿ ਸਾਡਾ ਜੇ ਅਸੀਂ ਭੱਜ ਦੌੜ ਵਾਲੀ ਜ਼ਿੰਦਗੀ ਹੁੰਦੀ ਹੈ ਉਹ ਤੋਂ ਸਾਨੂੰ ਥੋੜ੍ਹਾ ਜਿਹਾ ਬ੍ਰੇਕ ਮਿਲ ਜਾਂਦਾ ਹੈ, ਸਾਡਾ ਮਾਇੰਡ ਜਿਹੜਾ ਫਰੈਸ਼ ਹੁੰਦਾ ਹੈ ਅਤੇ ਸਟ੍ਰੈਸ ਘੱਟ ਹੁੰਦਾ, ਸਾਨੂੰ ਆਪਣੇ ਪਰਿਵਾਰ ਦੇ ਨਾਲ ਇੱਕ ਕੁਆਲਿਟੀ ਟਾਈਮ ਬਿਤਾਉਣ ਦਾ ਮੌਕਾ ਮਿਲਦਾ ਜੋ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦਾ। ਨਵੇਂ ਤਜ਼ਰਬੇ, ਨਵੀਂ ਜਗ੍ਹਾ ਵੇਖਣ ਨਾਲ ਨੌਲੇਜ ਵੱਧਦੀ ਹੈ, ਨਵੇਂ ਲੋਕਾਂ ਅਤੇ ਉਹਨਾਂ ਦੀਆਂ ਜਗ੍ਹਾ ਦੇ ਬਾਰੇ ਸਾਨੂੰ ਜਾਣਨ ਨੂੰ ਮਿਲਦਾ। ਇੱਕ ਸਾਡੀ ਫਿਜ਼ੀਕਲੀ ਹੈਲਥ ਟਰੈਵਲ ਦੇ ਨਾਲ, ਆਊਟਡੋਰ ਐਕਟੀਵਿਟੀ ਦੇ ਨਾਲ ਬੋਡੀ ਐਕਟਿਵ ਰਹਿੰਦੀ ਹੈ। ਨਵੇਂ ਇਨਵਾਇਰਮੈਂਟ ਨਾਲ ਨਵੇਂ ਆਈਡੀਆਜ਼ ਆਉਂਦੇ ਨੇ ਅਤੇ ਕੰਮ ਕਰਨ ਦਾ ਜੋਸ਼ ਸਾਡਾ ਹੋਰ ਵੀ ਵੱਧ ਜਾਂਦਾ। ਇਸ ਲਈ ਜਦੋਂ ਵੀ ਅਸੀਂ ਕਿਤੇ ਵੀ ਘੁੰਮਣ ਜਾਂਦੇ ਹਾਂ, ਜਿੰਨੀਆਂ ਵੀ ਸਾਡੀਆਂ ਚਿੰਤਾਵਾਂ ਹੈ, ਜੋ ਸਾਡਾ ਅੰਦਰ ਦਿਮਾਗ ਦੇ ਵਿੱਚ ਚੱਲ ਰਿਹਾ ਹੈ, ਉਹ ਸਭ ਕੁਛ ਆਪਣਾ ਪਿੱਛੇ ਛੱਡ ਕੇ ਇੱਕ ਨਵੀਂ ਰਾਹ 'ਤੇ ਕਿ ਨਹੀਂ ਹੁਣ ਅਸੀਂ ਜਾ ਰਹੇ ਹਾਂ ਅਤੇ ਅਸੀਂ ਸਿਰਫ ਅਤੇ ਸਿਰਫ ਆਪਣੇ ਸਫ਼ਰ ਨੂੰ ਇੰਜੋਏ ਕਰਨਾ ਹੈ, ਉੱਥੋਂ ਕੁਛ ਸਿੱਖਣਾ ਹੈ। ਕਹਿੰਦੇ ਨੇ ਕਿ ਪਹਾੜਾਂ ਦੀ ਠੰਡ ਹੋਵੇ ਜਾਂ ਸਮੁੰਦਰ ਦਾ ਕਿਨਾਰਾ, ਹਰ ਸਫ਼ਰ ਸਿਖਾਉਂਦਾ ਜ਼ਿੰਦਗੀ ਜੀਣ ਦਾ ਨਜ਼ਾਰਾ। ਘਰ ਤੋਂ ਬਾਹਰ ਨਿਕਲ ਕੇ ਪਤਾ ਲੱਗਦਾ ਹੈ ਦੁਨੀਆ ਕਿੰਨੀ ਸੋਹਣੀ ਅਤੇ ਦਿਲ ਕਿੰਨਾ ਪਿਆਰਾ। ਆ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਤੁਲਸੀ ਕੁਮਾਰ ਨੇ।

ਦੋਸਤੋ, ਜਿੱਥੇ ਅਸੀਂ ਗੱਲ ਕੀਤੀ ਹੈ ਛੁੱਟੀਆਂ ਦੇ ਫਾਇਦੇ ਦੀ, ਜਦੋਂ ਅਸੀਂ ਘੁੰਮਣ ਜਾਂਦੇ ਤਾਂ ਸਾਨੂੰ ਕੀ ਫਾਇਦੇ ਮਿਲਦੇ, ਅਤੇ ਉੱਥੇ ਉਹਦੇ ਨੁਕਸਾਨ ਵੀ ਹੁੰਦੇ। ਨੁਕਸਾਨ ਇਹ ਹੁੰਦੇ ਕਿ ਜਦੋਂ ਅਸੀਂ ਜ਼ਿਆਦਾ ਖਰਚ ਆਪਣੇ ਬਜਟ ਤੋਂ ਜ਼ਿਆਦਾ ਕਰ ਲੈਂਦੇ ਹਾਂ, ਸ਼ੋਪਿੰਗ ਫਾਲਤੂ ਦੀ ਕਰਦੇ ਹਾਂ, ਕੁਛ ਖਾਣ ਨੂੰ ਲੈਣਾ ਅਤੇ ਵੱਧ ਮੰਗਾ ਲੈਣਾ, ਵੇਸਟੇਜ ਕਰਦੇ ਹਾਂ, ਰੂਟੀਨ ਖਰਾਬ ਹੋਣਾ। ਜਦੋਂ ਅਸੀਂ ਘੁੰਮਣ ਜਾਂਦੇ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਜਿਹੜਾ ਟਾਈਮ ਹੈ ਉਹ ਜ਼ਿਆਦਾ ਘੁੰਮਣ 'ਤੇ ਬਤੀਤ ਕਰੀਏ। ਜਦੋਂ ਅਸੀਂ ਸੋਣਾ ਲੇਟ ਅਤੇ ਉੱਠਣਾ ਲੇਟ, ਅਨਹੈਲਦੀ ਫੂਡ ਅਤੇ ਜਿਹੜੇ ਰੈਗੂਲਰ ਅਸੀਂ ਆਪਣਾ ਸ਼ਡਿਊਲ ਬਣਾਇਆ ਹੁੰਦਾ ਹੈ ਉਸ ਤੋਂ ਥੋੜ੍ਹਾ ਜਿਹਾ ਹੱਟ ਕੇ ਅਸੀਂ ਉੱਥੇ ਜਿਹੜਾ ਉਸ ਚੀਜ਼ ਨੂੰ ਖਰਾਬ ਕਰ ਲੈਂਦੇ ਹਾਂ। ਕਹਿੰਦੇ ਨੇ ਇੱਕ ਟੂਰਿਸਟ ਕਰਾਊਡ ਪੀਕ ਸੀਜ਼ਨ ਵਿੱਚ ਭੀੜ ਅਤੇ ਟ੍ਰੈਫਿਕ ਸਫ਼ਰ ਦਾ ਮਜ਼ਾ ਬਹੁਤ ਜ਼ਿਆਦਾ ਘਟਾ ਦਿੰਦਾ, ਕਿਉਂਕਿ ਜਦੋਂ ਛੁੱਟੀਆਂ ਦੇ ਵਿੱਚ ਅਸੀਂ ਜਾਂਦੇ ਹਾਂ ਅਤੇ ਅਸੀਂ ਕਰਦੇ ਹਾਂ ਕਿ ਜਦੋਂ ਮਿਡ ਆ ਜਾਂਦਾ ਅਸੀਂ ਉਦੋਂ ਸਫ਼ਰ ਨੂੰ ਜਾਣਾ ਸ਼ੁਰੂ ਕਰਦੇ ਹਾਂ। ਸਾਨੂੰ ਚਾਹੀਦਾ ਕਿ ਜਾਂ ਤਾਂ ਛੁੱਟੀਆਂ ਜਦੋਂ ਸ਼ੁਰੂ ਹੁੰਦੀਆਂ ਉਦੋਂ ਜਾਓ, ਅਤੇ ਜਾਂ ਫਿਰ ਜਦੋਂ ਛੁੱਟੀਆਂ ਖਤਮ ਹੁੰਦੀਆਂ ਨੇ ਉਦੋਂ ਜਾਓ, ਕਿਉਂਕਿ ਜਿਹੜਾ ਟ੍ਰੈਫਿਕ ਹੈ ਉਹ ਸਾਨੂੰ ਉੱਥੇ ਜਦੋਂ ਟ੍ਰੈਫਿਕ ਦੇ ਵਿੱਚ ਅਸੀਂ ਸਟੱਕ ਹੋ ਜਾਂਦੇ ਹਾਂ, ਤਿੰਨ ਚਾਰ ਚਾਰ ਘੰਟੇ ਸਾਨੂੰ ਟਾਈਮ ਜਿਹੜਾ ਹੈ ਉਹ ਸਿਰਫ ਟ੍ਰੈਫਿਕ ਵਿੱਚ ਵੇਸਟ ਕਰਨਾ ਪੈਂਦਾ, ਉਹ ਸਾਡਾ ਟਾਈਮ ਬਚ ਸਕਦਾ। ਕਈ ਵਾਰ ਲੋਕ ਇੰਜੋਇਮੈਂਟ ਤੋਂ ਜ਼ਿਆਦਾ ਫੋਟੋ ਅਤੇ ਪੋਸਟ 'ਤੇ ਫੋਕਸ ਕਰਦੇ ਨੇ, ਕਿਉਂਕਿ ਅੱਜ ਦਾ ਸਮਾਂ ਜਿਹੜਾ ਹੈ ਉਹ ਸੋਸ਼ਲ ਮੀਡੀਆ ਦਾ ਹੈ, ਅਤੇ ਸਾਰਿਆਂ ਨੂੰ ਹੁੰਦਾ ਕਿ ਅਸੀਂ ਜੇ ਘੁੰਮਣ ਗਏ ਹਾਂ ਅਤੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਖਿਚਾਈਏ, ਪਰ ਫੋਟੋਆਂ ਚਲੋ ਖਿਚਾਓ ਜ਼ਰੂਰ, ਲੇਕਿਨ ਨਾਲ ਨਾਲ ਮੌਸਮ ਦਾ ਉੱਥੋਂ ਦੇ ਵਾਤਾਵਰਣ ਦਾ ਇੰਜੋਏ ਵੀ ਕਰੋ। ਇਸ ਲਈ ਕਹਿੰਦੇ ਹਰ ਚੀਜ਼ ਦੀ ਹੱਦ ਚੰਗੀ ਹੁੰਦੀ ਹੈ ਯਾਰੋ, ਖੁਸ਼ੀ ਵੀ ਉਹੀ ਜੋ ਸਮਾਂ ਨਾਲ ਮਨਾਈ ਜਾਵੇ, ਛੁੱਟੀਆਂ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ ਜਦੋਂ ਜ਼ਿੰਮੇਦਾਰੀਆਂ ਨੂੰ ਨਾ ਭੁਲਾਇਆ ਜਾਵੇ। ਅਤੇ ਆਓ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਚਿਤਰਾ ਨੇ।

ਦੋਸਤੋ, ਇਸ ਖੂਬਸੂਰਤ ਗੀਤ ਦੇ ਨਾਲ ਹੀ ਅੱਜ ਦੇ ਇਸ ਛੁੱਟੀਆਂ ਸਪੈਸ਼ਲ ਪ੍ਰੋਗਰਾਮ ਤੋਂ ਆਪਣੀ ਦੋਸਤ ਕਵਿਤਾ ਨੂੰ ਇਜਾਜ਼ਤ ਦਿਓ। ਤੁਸੀਂ ਵੀ ਛੁੱਟੀਆਂ ਦਾ ਆਨੰਦ ਲਓ, ਨਵੇਂ ਤਜ਼ਰਬੇ ਇਕੱਠੇ ਕਰੋ ਅਤੇ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਹਸੀਨ ਬਣਾਓ, ਕਿਉਂਕਿ ਜਦੋਂ ਦਿਲ ਖੁਸ਼ ਹੋਵੇ ਤਾਂ ਸੱਚਮੁੱਚ ਲੱਗਦਾ ਹੈ ਜ਼ਿੰਦਗੀ ਹਸੀਨ ਹੈ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਪਲਾਂ ਬਾਅਦ ਸੁਣੋਗੀ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 'ਤੇ ਇਨਸਾਈਟ।

ਕਿਲੋਮੀਟਰ ਤੋਂ ਵੱਧ ਦਿਹਾਤੀ ਸੜਕਾਂ ਦਾ ਨਿਰਮਾਣ ਕਰੇਗੀ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸੋਧ ਕਾਰਖਾਨੇ ਉੱਚ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਕੱਚੇ ਤੇਲ ਦੇ ਢੁਕਵੇਂ ਭੰਡਾਰ ਮੌਜੂਦ ਨੇ। 52 ਭਾਰਤੀ ਸੰਸਥਾਵਾਂ ਨੂੰ QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਸ਼ਾਮਲ ਕੀਤਾ ਗਿਆ ਹੈ। IIT ਦਿੱਲੀ ਵਿਸ਼ਵ ਪੱਧਰ 'ਤੇ 118ਵੇਂ ਸਥਾਨ ਨਾਲ ਭਾਰਤ 'ਚ ਸਰਵਉੱਚ ਰੈਂਕਿੰਗ ਵਾਲੀ ਸੰਸਥਾ ਬਣੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਇਤਿਹਾਸਕ ਕਾਦੀਆਂ ਬਿਆਸ ਰੇਲ ਪ੍ਰੋਜੈਕਟ ਨੂੰ ਮੁੜ ਜੀਵੰਤ ਕੀਤਾ ਗਿਆ। ਕਰੀਬ 1,400 ਕਰੋੜ ਰੁਪਏ ਨਾਲ 39.68 ਕਿਲੋਮੀਟਰ ਲੰਬੀ ਬਰਾਡ ਗੇਜ ਰੇਲ ਲਾਈਨ ਬਣਾਈ ਜਾਏਗੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਮਡਿਊਲ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ। ਸਿਤਾਰ ਵਾਦਨ ਤੇ ਪ੍ਰਸਤੁਤ ਕਰਨਗੇ ਰਾਗ ਚੰਦਰ ਕੋਸ, ਕਲਾਕਾਰ ਹੋਣਗੇ ਪੰਡਿਤ ਨikhil ਬੈਨਰਜੀ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ। ਸਿਤਾਰ ਵਾਦਨ ਤੇ ਪ੍ਰਸਤੁਤ ਕਰ ਰਹੇ ਸੀ ਰਾਗ ਚੰਦਰਗੋਸ, ਕਲਾਕਾਰ ਸੀ ਪੰਡਿਤ ਨikhil ਬੈਨਰਜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਪ੍ਰੋਗਰਾਮ ਸਰਗਮ। ਕਹਿੰਦੇ ਨੇ ਚੰਨ ਵੀ ਅੱਜ ਕੁਝ ਖਾਸ ਲੱਗਦਾ ਹੈ, ਤਾਰਿਆਂ ਦਾ ਮੇਲਾ ਆਸ ਪਾਸ ਲੱਗਦਾ ਹੈ, ਜਦੋਂ ਆਪਣਿਆਂ ਦੀ ਯਾਦ ਨੂੰ ਦਿਲ 'ਚ ਜਾਵੇ ਹਰ ਪਲ ਇੱਕ ਸੋਹਣੀ ਮਿੱਠੀ ਬਾਤ ਲੱਗਦਾ ਹੈ। ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਮਾਰ ਸਾਨੂੰ ਦੇ ਇਸ ਖੂਬਸੂਰਤ ਗੀਤ ਦੇ ਨਾਲ।

ਕਹਿੰਦੇ ਨੇ ਰਾਤ ਦੀ ਖਾਮੋਸ਼ੀ ਵਿੱਚ ਵੀ ਇੱਕ ਆਵਾਜ਼ ਹੁੰਦੀ ਹੈ, ਦਿਲ ਦੇ ਜਜ਼ਬਾਤਾਂ ਦੀ ਇੱਕ ਪਰਵਾਜ਼ ਹੁੰਦੀ ਹੈ। ਜੋ ਸੁਪਨੇ ਦਿਨ ਵਿੱਚ ਅਧੂਰੇ ਰਹਿ ਜਾਂਦੇ ਨੇ ਉਹਨਾਂ ਦੀ ਰਾਤ ਨੂੰ ਹੀ ਸ਼ੁਰੂਆਤ ਹੁੰਦੀ ਹੈ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਸਾਧਨਾ ਸਰਗਮ ਨੇ।

ਕਹਿੰਦੇ ਰਾਤ ਭਾਵੇਂ ਗਹਿਰੀ ਹੋਵੇ ਪਰ ਉਮੀਦ ਦਾ ਚੰਨ ਹਮੇਸ਼ਾ ਚਮਕਦਾ ਰਹਿੰਦਾ ਹੈ। ਤੁਸੀਂ ਸੁਣ ਰਹੇ ਹੋ ਸਾਡਾ ਪ੍ਰੋਗਰਾਮ ਸਰਗਮ, ਜਿੱਥੇ ਗੱਲਾਂ ਵੀ ਦਿਲ ਦੀਆਂ ਨੇ ਅਤੇ ਗੀਤ ਵੀ ਦਿਲ ਵਾਲੇ ਨੇ।

ਦੋਸਤੋ, ਚੰਨ ਤਾਰਿਆਂ ਦੇ ਨਾਲ ਇਹ ਰਾਤ ਵੀ ਟਲ ਜਾਏਗੀ, ਅੱਜ ਦੀ ਮਹਿਫਿਲ ਯਾਦਾਂ ਬਣ ਕੇ ਰਹਿ ਜਾਏਗੀ ਅਤੇ ਮਿਲਾਂਗੇ ਫਿਰ। ਉਦੋਂ ਤੱਕ ਆਪਣਾ ਖਿਆਲ ਰੱਖਣਾ, ਜ਼ਿੰਦਗੀ ਨੂੰ ਇਸੇ ਤਰ੍ਹਾਂ ਮੁਸਕਰਾਉਂਦੇ ਰਹੋ ਅਤੇ ਆਪਣੀ ਦੋਸਤ ਕਵਿਤਾ ਨੂੰ ਪ੍ਰੋਗਰਾਮ ਸਰਗਮ ਖਤਮ ਕਰਨ ਦੀ ਇਜਾਜ਼ਤ ਦਿਓ ਇਸ ਖੂਬਸੂਰਤ ਗੀਤ ਦੇ ਨਾਲ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੀ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ, 11:05 'ਤੇ ਸੁਣੋਗੇ ਅੰਗਰੇਜ਼ੀ 'ਚ ਸਮਾਚਾਰ।

0: took stock of the progress of various measures being undertaken to strengthen the cooperative banking sector through technology adoption, improved governance, cybersecurity, digital payments, common service platforms, and enhanced service delivery. Ministry of Corporate Affairs said in a statement that detailed discussions were held on the proposed Cooperative Bank of India and its role in supporting the cooperative banking sector in the coming years. Union Education Minister Dharmendra Pradhan today chaired a high-level review meeting to assess preparations for the NEET UG re-examination scheduled on Sunday. During the meeting, the minister stressed the need to maintain the highest standards of integrity, transparency and efficiency in the examination process. He directed all the concerned authorities to remain vigilant and ensure all necessary arrangements for the free and fair conduct of the re-examination. Mr. Pradhan said, officers designated by the ministry will be deployed across states to coordinate examination-related activities and report to a central command center headed by the Director General of the National Testing Agency. New and Renewable Energy Secretary Santosh Kumar Sarangi has said that India has emerged as one of the world's leading renewable energy nations, driven by a strong policy framework and innovative government interventions. He said this while addressing a discussion on energy security through renewable energies under the 10th Green and Sustainable Development Partnership GSDP Conversation Series in New Delhi today. Mr. Sarangi said, India's remarkable progress in renewable energy over the past decade has been supported by measures such as renewable purchase obligations, competitive bidding guidelines, 100% FDI under the automatic route. The National Testing Agency, that is NTA, has released a message encouraging students to stay calm and trust their preparation with the NEET UG 2020 being just 3 days away. The agency said that candidates have worked hard throughout the year and should now focus on resting well and giving their best in the examination. The testing agency also assured the students that strong security arrangements have been made to ensure a safe, fair and transparent examination. In hockey, India defeated Uruguay 3-2 to register their third consecutive win and finish on top of Pool A in the FIH Women's Nations Cup in New Zealand today. After conceding an early goal, India staged a strong comeback with Deepika scoring twice and Deepika Sorang adding another goal. With three wins from three matches, India topped Pool A and advanced to the semi-finals where they will face Chile on Saturday. And that is the end of this news bulletin.
1: ਡੇਟਾ ਤੇ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦੇ ਠੀਕ 11:10 ਹੋ ਗਏ ਨੇ ਅਤੇ ਵੇਲਾ ਹੋ ਗਿਆ ਜੀ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਸੁਗਾਤ ਦਾ। ਅਤੇ ਅੱਜ ਦਾ ਸੁਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਤਰਨ ਹਾਜ਼ਰ ਹੋ ਚੁੱਕਿਆ। ਸੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ, ਅਸੀਂ ਕਰਨੀਆਂ ਨੇ ਗੱਲਾਂ ਬਾਤਾਂ ਦੇ ਨਾਲ ਚਲਾਉਣੇ ਨੇ ਤੁਹਾਡੇ ਫਰਮਾਇਸ਼ੀ ਗੀਤ ਅਤੇ ਗੱਲਾਂ ਅਤੇ ਗੀਤਾਂ ਦੇ ਲਈ। ਸਾਡਾ ਜਿਹੜਾ ਨੰਬਰ ਹੈ ਉਹ ਬਹੁਤ ਸਾਰੇ ਦੋਸਤਾਂ ਦੇ ਮੋਬਾਈਲ ਦੇ ਵਿੱਚ ਆਲਰੇਡੀ ਸੇਵਡ ਹੈ ਅਤੇ ਕਈਆਂ ਨੂੰ ਤਾਂ ਇਹੋ ਜਿਹੀ ਉਂਗਲੀਆਂ 'ਤੇ ਰੱਟਿਆ ਹੋਇਆ ਨੰਬਰ। ਅਤੇ ਜਿਵੇਂ ਹੀ 11:10 ਹੁੰਦੇ ਨੇ ਦੋਸਤ ਇਸ ਨੰਬਰ ਨੂੰ ਡਾਇਲ ਕਰਨਾ ਸ਼ੁਰੂ ਕਰ ਦਿੰਦੇ ਨੇ। ਸਾਡਾ ਨੰਬਰ ਹੈ ਜੀ 0181-23-4271, ਯਾਨੀ ਕਿ 0181-23-4271। ਸੋ ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਜਿਹੜੀਆਂ ਉਹ ਸਾਡੇ ਤਾਈਂ ਪਹੁੰਚਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਵੀ ਬਹੁਤ ਸਾਰੇ ਦੋਸਤਾਂ ਦੇ ਮੋਬਾਈਲ ਦੇ ਵਿੱਚ ਸੇਵ ਹੈ, ਪਰ ਜਿਹੜੇ ਦੋਸਤ ਕਈ ਵਾਰੀ ਨਵੇਂ ਜੁੜਦੇ ਨੇ ਉਹਨਾਂ ਨੂੰ ਸਾਨੂੰ ਇਹ ਨੰਬਰ ਦੱਸਣਾ ਫਰਜ਼ ਹੈ ਜੀ। ਨਾਲੇ ਵੈਸੇ ਵੀ ਰਿਮਾਇੰਡ ਕਰਾਉਂਦੇ ਰਹਿਣਾ ਚਾਹੀਦਾ, ਕਹਿੰਦੇ ਵੀ ਇੱਕ ਗੱਲ ਨੂੰ ਜੇਕਰ ਤੁਸੀਂ 2-4-5 ਵਾਰੀ ਕਹਿ ਦਿਓ ਨਾ ਤਾਂ ਗੱਲ ਪੱਕੀ ਹੋ ਜਾਂਦੀ ਹੈ। ਸੋ ਨੰਬਰ ਹੈ ਜੀ ਸਾਡਾ 94-655-36-077, ਯਾਨੀ ਕਿ 9465-36-077। ਸੋ ਇਹ ਨੰਬਰ ਦੇ ਉੱਪਰ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ, ਆਪਣੀ ਫਰਮਾਇਸ਼ ਸਾਡੇ ਤਾਈਂ ਪਹੁੰਚਾ ਸਕਦੇ ਹੋ। ਵਟਸਐਪ ਮੈਸੇਜ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਲਿਖਣਾ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ ਦੇ ਕੁਝ ਬੋਲ। ਅਤੇ ਜਿੱਦਾਂ ਹੀ ਇਹ ਮੈਸੇਜ ਸਾਡੇ ਤਾਈਂ ਪਹੁੰਚੇਗਾ, ਇਸ ਮੈਸੇਜ ਨੂੰ ਵੀ ਜ਼ਰੂਰ ਇਸ ਪ੍ਰੋਗਰਾਮ ਦੇ ਸ਼ਾਮਿਲ ਕੀਤਾ ਜਾਏਗਾ। ਸੋ ਦੋਸਤੋ, ਅੱਜ ਨਾ ਇੱਕ ਮੈਂ ਗੱਲ ਦੱਸਾਂ ਵੀ ਗੱਲ ਸੋਚ ਰਿਹਾ ਸੀ ਮੈਂ ਇੱਕ ਵੀ ਜਿਹੜਾ ਸੰਗੀਤ ਹੈ ਨਾ ਇਹ ਸਾਡੀ ਰੂਹ ਦੀ ਖੁਰਾਕ ਹੁੰਦਾ। ਸੋ ਜਿਵੇਂ ਕਿ ਹੁਣ ਦੋਸਤ ਇੱਥੇ ਫਰਮਾਇਸ਼ਾਂ ਕਰਦੇ ਨੇ ਅਤੇ ਇਹ ਕੀ ਹੁੰਦਾ ਕਿ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ, ਕੁਝ ਪਸੰਦੀਦਾ ਗੀਤ ਜਿਹੜੇ ਹੁੰਦੇ ਨੇ ਸਾਡੇ ਉਹ ਬਚਪਨ ਦੇ ਵੇਲੇ ਨਾਲ ਜੁੜੇ ਹੁੰਦੇ ਨੇ, ਕੁਝ ਸਾਡੇ ਜਵਾਨੀ ਵੇਲੇ ਨਾਲ ਜੁੜੇ ਹੁੰਦੇ ਨੇ, ਕੁਝ ਸਾਡੇ ਉਮਰ ਦੇ ਨਾਲ ਜੁੜੇ ਹੁੰਦੇ ਨੇ, ਕਈ ਗੀਤਾਂ ਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਹੁੰਦੀਆਂ, ਔਰ ਕੁਝ ਗੀਤ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਕਿਸੇ ਖਾਸ ਬੰਦੇ ਦੀ ਯਾਦ ਆ ਜਾਂਦੀ ਵੀ ਜਿਹਦੇ ਨਾਲ ਅਸੀਂ ਬਹਿ ਕੇ ਗੱਲਬਾਤ ਸੁਣਦੇ ਹੁੰਦੇ ਸੀ, ਜਾਂ ਫਿਰ ਸਾਡੇ ਮਾਇੰਡ ਦੇ ਵਿੱਚ ਉਹ ਬੰਦਾ ਘੁੰਮਣਾ ਸ਼ੁਰੂ ਹੋ ਜਾਂਦਾ ਵੀ ਇਹ ਗੀਤ ਹੈ। ਸੋ ਇਹ ਬੇਸਿਕਲੀ ਰੂਹ ਦੀ ਖੁਰਾਕ ਹੈ ਪਲੱਸ ਪਸੰਦੀਦਾ ਗੀਤ ਇਸ ਕਰਕੇ ਵੀ ਹੁੰਦੇ ਨੇ ਵੀ ਸਾਨੂੰ ਇਹ ਸਾਡੇ

ਬਚਪਨ ਦੀ ਜਾਂ ਪਿਛਲੇ ਵੇਲੇ ਦੀ, ਚੰਗੇ ਵੇਲੇ ਦੀ ਜਿਹੜੀ ਯਾਦ ਕਰਾ ਦਿੰਦੇ ਨੇ। ਸੋ ਅੱਜ ਵੀ ਅਸੀਂ ਜਦੋਂ ਵੀ ਸਾਡੇ ਤਾਂ ਦੋਸਤਾਂ ਦੀ ਕਾਲ ਆਉਂਦੀ ਹੈ ਜਾਂ ਆਪਣੇ ਪਸੰਦੀਦਾ ਗੀਤ ਸੁਣਨਾ ਚਾਹੁੰਦੇ ਹੁੰਦੇ ਨੇ, ਤਾਂ ਉਹ ਬੇਸਿਕਲੀ ਉਸ ਸਮੇਂ ਨੂੰ ਯਾਦ ਕਰ ਰਹੇ ਹੁੰਦੇ ਨੇ ਵੀ ਜਿਹੜਾ ਉਹਨਾਂ ਨੇ ਕੋਈ ਆਪਣੇ ਦੋਸਤਾਂ ਨਾਲ ਬਿਤਾਇਆ ਹੁੰਦਾ, ਕੋਈ ਚੰਗਾ ਸਮਾਂ ਹੁੰਦਾ। ਸੋ ਅੱਜ ਦੋਸਤਾਂ ਦੀਆਂ ਫਰਮਾਇਸ਼ਾਂ ਆਉਣਗੀਆਂ, ਅਸੀਂ ਉਹਨਾਂ ਦੇ ਪਸੰਦੀਦਾ ਗੀਤ ਚਲਾਵਾਂਗੇ, ਅਤੇ ਦੋਸਤ ਆਪਣੀ ਜ਼ਿੰਦਗੀ ਦੇ ਉਹ ਪਲ ਜਿਹੜੇ ਵੀ ਇੰਜੋਏ ਕਰ ਰਹੇ ਨੇ ਉਹ ਕਰਨਗੇ, ਪਲੱਸ ਆਪਣੇ ਪਿਛਲੇ ਜਿਹੜਾ ਚੰਗਾ ਸਮਾਂ ਹੈ ਉਸਨੂੰ ਯਾਦ ਕਰਦੇ ਹੋਏ ਅਗਲਾ ਜਿਹੜਾ ਸਮਾਂ ਹੈ ਉਹਨੂੰ ਵੀ ਨਾਲ ਨਾਲ ਅਸੀਂ ਇੰਜੋਏ ਕਰਨਾ ਹੈ ਜੀ, ਅੱਜ ਦੀ ਪ੍ਰੈਜੈਂਟ ਮੂਮੈਂਟ ਨੂੰ ਵੀ ਯਾਦ ਕਰਨਾ। ਸੋ ਇੱਕ ਪਸੰਦੀਦਾ ਗੀਤ ਮੇਰਾ ਵੀ ਹੈ ਜਿਹਦੇ ਨਾਲ ਕੁਝ ਯਾਦਾਂ ਮੇਰੀਆਂ ਵੀ ਜੁੜੀਆਂ ਨੇ, ਅਤੇ ਆਓ ਜੀ ਫਿਰ ਆਪਾਂ ਇਹ ਪਿਆਰਾ ਜਿਹਾ ਗੀਤ ਸੁਣਦੇ ਹਾਂ, ਅਤੇ ਗੀਤ ਦੇ ਨਾਲ ਨਾਲ ਅਸੀਂ ਆਪਣੇ ਕਾਲਰ ਦੋਸਤ ਦੀ ਕਾਲ ਦੀ ਉਡੀਕ ਕਰਾਂਗੇ, ਅਤੇ ਨਾਲ ਅਸੀਂ ਮੈਸੇਜਸ ਦੀਆਂ ਵੀ ਉਡੀਕ ਕਰਾਂਗੇ, ਅਤੇ ਜਿੱਦਾਂ ਹੀ ਕਾਲਰ ਦੋਸਤ ਦੀ ਕਾਲ ਸਾਡੇ 'ਤੇ ਪਹੁੰਚੇਗੀ ਆਪਾਂ ਉਹਨਾਂ ਨੂੰ ਜ਼ਰੂਰ ਸ਼ਾਮਿਲ ਕਰਾਂਗੇ। ਪਰ ਆਓ ਜੀ ਇੱਕ ਪਿਆਰਾ ਜਿਹਾ ਗੀਤ ਸੁਣੀਏ ਪਹਿਲਾਂ।

0: ਸੋ ਬਿਲਕੁਲ ਜੀ, ਅੱਖੀਆਂ ਨੂੰ ਅੱਖੀਆਂ 'ਚ ਰਹਿਣ ਦੇ, ਮਰਦੀਆਂ ਨੂੰ ਸਾਹ ਲੈਣ ਦੇ ਗੀਤ ਹੈ ਜਗਰ ਅੰਬਰ ਵਿਸ਼ਿਸ਼ਟ ਔਰ ਪ੍ਰਿਯੰਕਾ ਹੋਣਾ ਦੀ ਆਵਾਜ਼ ਦੇ ਵਿੱਚ। ਅਤੇ ਇਹ ਪਸੰਦੀਦਾ ਗੀਤ ਤੁਸੀਂ ਜਿਹੜਾ ਸੁਣ ਲਿਆ ਜੀ, ਇਹ ਮੇਰਾ ਪਸੰਦੀਦਾ ਸੀਗਾ। ਅਤੇ ਹੁਣ ਆਪਾਂ ਸਾਰਾ ਜਿਹੜਾ ਸਮਾਂ ਉਹ ਦੋਸਤਾਂ ਨੂੰ ਦੇ ਦੇਣਾ ਔਰ ਦੋਸਤਾਂ ਦੇ ਪਸੰਦੀਦਾ ਗੀਤ ਹੀ ਆਪਾਂ ਚਲਾਉਣੇ ਨੇ। ਅਤੇ ਪਹਿਲੇ ਕਾਲਰ ਦੋਸਤ ਵੀ ਪਹੁੰਚ ਗਏ ਨੇ ਜੀ। ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਸ਼ੁਕਰੀਆ ਜੀ। ਸੁਖਵੀਰ ਸਿੰਘ ਸਾਜ ਜੀ ਬੋਲਦਾ ਮੇਰੇ ਸੁਣੋ।
0: ਹਾਂਜੀ ਸੁਖਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਹੈ ਜੀ, ਵਧੀਆ। ਤੁਸੀਂ ਦੱਸੋ ਜੀ।
0: ਚਲੋ ਵਧੀਆ, ਠੀਕ ਹੀ ਹੋਣੇ ਚਾਹੀਦੇ ਨੇ। ਅੱਜ ਪਹਿਲੀ ਕਾਲ ਲਾ ਲਈ ਹੈ, ਤੇ ਕਿਹੋ ਜਿਹਾ ਲੱਗ ਰਿਹਾ?
1: ਬਹੁਤ ਵਧੀਆ ਲੱਗ ਰਿਹਾ ਜੀ।
0: ਚਲੋ ਵਧੀਆ ਲੱਗਣਾ ਚਾਹੀਦਾ। ਤੇ ਪ੍ਰੋਗਰਾਮ ਦਾ ਆਨੰਦ ਕਿੰਨੇ ਵਜੇ ਤੱਕ ਲੈਂਦੇ ਹੋ ਰਾਤ? ਬਿਲਕੁਲ ਠੀਕ ਹੈ ਜੀ। ਟਾਈਮ ਦੇਖੋ, ਵੈਸੇ ਕੀ ਹੁੰਦਾ ਵੀ ਸਮਾਂ ਸਾਰਿਆਂ ਨੂੰ ਦੇਣਾ ਚਾਹੀਦਾ, ਫੈਮਿਲੀ 'ਚ ਵੀ ਸਮਾਂ ਦੇਣਾ ਪੈਂਦਾ, ਫਿਰ ਉਸ ਤੋਂ ਬਾਅਦ ਤੁਹਾਨੂੰ ਆਰਾਮ ਵੀ ਜ਼ਰੂਰੀ ਹੈ। ਪਰ ਜਿਹੜਾ ਰੇਡੀਓ ਦਾ ਸਾਥ ਹੈ, ਅਸੀਂ ਤੁਹਾਡੇ ਆਰਾਮ ਲਈ ਹੀ ਬੈਠੇ ਹਾਂ, ਵਧੀਆ ਵਧੀਆ ਗੀਤ ਤੁਹਾਡੀ ਫਰਮਾਇਸ਼ 'ਤੇ ਪਲੇ ਕਰਨੇ ਆ, ਅਤੇ ਤੁਹਾਡੇ ਐਨ ਵਧੀਆ ਕਰ ਦੇਣੀ ਨੀਂਦ। ਅੱਛਾ ਜੀ, ਚਲੋ ਬਹੁਤ ਸ਼ੁਕਰੀਆ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ ਅੱਜ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ 'ਤੇ ਗੀਤ ਪਲੇ ਕਰਾਂਗਾ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਮੈਸੇਜਸ ਵੀ ਸਾਡੇ ਤਾਈਂ ਪਹੁੰਚਣੇ ਸ਼ੁਰੂ ਹੋ ਗਏ ਨੇ ਜੀ। ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ। ਸਭ ਤੋਂ ਪਹਿਲਾ ਮੈਸੇਜ ਜਿਹੜਾ ਸਾਡੇ ਤਾਈਂ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਜਲਾਲਾਬਾਦ ਪੱਛਮੀ ਤੋਂ, ਭੇਜਿਆ ਹੈ ਜੀ ਸੁਰੇਸ਼ ਗਗਨੇਜਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਅਤੇ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਭੇਜਿਆ ਹੈ ਟੀ ਡੀ ਮਲਹੋਤਰਾ ਜੀ ਨੇ। ਇਹਨਾਂ ਦੇ ਨਾਲ ਨੇ ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਅਤੇ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਭੇਜਿਆ ਹੈ ਰਾਜ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਨੇ ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਗੀਤ ਮਿਸ ਪੂਜਾ ਹੋਣਾ ਦੀ ਆਵਾਜ਼ ਵਿੱਚ।

0: ਬਿਲਕੁਲ ਜੀ, ਜਦ ਪਤਾ ਹੈ ਲੜਕੇ ਜੀ ਨਹੀਂ ਲੱਗਣਾ, ਸੋਹਣਿਆ ਫਿਰ ਕਿਉਂ ਲੜਦਾ ਹੈ। ਕਿੰਨਾ ਹੀ ਪਿਆਰਾ ਜਿਹਾ ਗੀਤ ਤੁਸੀਂ ਸੁਣ ਰਹੇ ਸੀ ਮਿਸ ਪੂਜਾ ਔਰ ਸਿੰਘਾ ਹੋਣਾ ਦੀ ਆਵਾਜ਼ ਦੇ ਵਿੱਚ, ਬੜੇ ਹੀ ਪਿਆਰੇ ਜਿਹੇ ਬੋਲ ਸਨ ਗੀਤ ਦੇ, ਔਰ ਵਾਕਈ ਮਤਲਬ ਇੱਕ ਲਾਈਵਲੀ ਜਿਹਾ ਗੀਤ ਅਸੀਂ ਇੰਜੋਏ ਕਰ ਰਹੇ ਸੀ ਇਸ ਵੇਲੇ। ਸੋ ਅਗਲੇ ਕਾਲਰ ਦੋਸਤ ਵੀ ਪਹੁੰਚ ਗਏ ਨੇ ਜੀ, ਆਓ ਦੇਖਦੇ ਹਾਂ ਕਿਹੜੀ ਫਰਮਾਇਸ਼ ਲੈ ਕੇ ਆਏ ਨੇ ਅਤੇ ਕਿਹੜੀ ਗੱਲਬਾਤ ਲੈ ਕੇ ਪਹੁੰਚੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ, ਠੀਕ ਠਾਕ।
0: ਚਲੋ ਵਧੀਆ ਹੀ ਹੋਣੇ ਚਾਹੀਦੇ ਹੈ, ਅਤੇ ਕਾਲ ਵੀ ਆ ਗਈ ਹੈ ਅਤੇ ਹਾਲ ਚਾਲ ਸਾਡੇ ਵਧੀਆ ਹੋ ਗਏ ਤੁਹਾਡੀ ਕਾਲ ਲੈ ਕੇ। ਅਤੇ ਫਿਰ ਚੰਡੀਗੜ੍ਹ ਦੀ ਇਸ ਵੇਲੇ ਲੇਕ ਵੱਲੋਂ ਕਿੱਦਾਂ ਦੀਆਂ ਹਵਾਵਾਂ ਆ ਰਹੀਆਂ, ਗਰਮ ਕਿ ਠੰਡੀਆਂ?
1: ਗਰਮ ਹੈ ਸਰ ਜੀ ਇਸ ਟਾਈਮ, ਗਰਮੀ ਬਹੁਤ।
0: ਵਾਕਈ ਜੀ, ਗਰਮੀ ਦੇ ਵਿੱਚ ਮੇਰੇ ਖਿਆਲ ਨਾਲ ਪਾਣੀ ਦੇ ਵਿੱਚੋਂ ਹੋਰ ਹੁਮਸ ਜੀ ਆਉਣੀ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ ਹਾਂਜੀ, ਇਹ ਤਾਂ ਹੈ।
0: ਚਲੋ ਕੋਈ ਨਹੀਂ ਜੀ, ਆਪਾਂ ਇੰਜੋਏ ਕਰਾਉਣਾ ਤੁਹਾਨੂੰ ਪੂਰਾ ਗਰਮੀ ਦੇ ਵਿੱਚ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ? ਹਾਂ ਬਿਲਕੁਲ ਜੀ, ਨਹੀਂ ਖੈਰ ਚਲੋ ਜੂਨ ਦਾ ਮਹੀਨਾ ਅਤੇ ਵੈਸੇ ਵੀ ਜੇ ਗਰਮੀ ਨਾ ਪਈ ਤਾਂ ਫਿਰ ਅਸੀਂ ਸਰਦੀ ਦਾ ਕਿੱਦਾਂ ਆਨੰਦ ਲਵਾਂਗੇ।
1: ਹਾਂਜੀ ਹਾਂਜੀ।
0: ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਵਿਨੋਦ ਸਹਿਗਲ ਦਾ ਗੀਤ ਸੁਣਨਾ ਜੀ, ਫਿਲਮ ਹੈ ਜੀ ਜੀਜਾ ਸਾਲੀ ਮੇਰੇ ਯਾਰ ਦਾ ਡੋਲਾ ਚੱਲਿਆ ਮੈਨੂੰ ਪਿੱਠ ਪਿੱਠ ਨਾਲ ਆਵਾਜ਼ਾਂ ਮਾਰੇ।
0: ਕਿਆ ਬਾਤ ਹੈ, ਗਾ ਕੇ ਸੁਣਾ ਦਿਓ ਮਾੜਾ ਜਿਹਾ। ਚਲੋ ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਾਂਗਾ ਜੀ ਹੁਣ ਤੋਂ ਕੁਝ ਪਹਿਲਾਂ ਦੇ ਬਾਅਦ, ਅਤੇ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ,
0: ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਵਟਸਐਪ ਵਾਲੇ ਦੋਸਤਾਂ ਨੂੰ ਵੀ ਆਪਾਂ ਨਾਰਾਜ਼ ਨਹੀਂ ਕਰਨਾ, ਕਿਉਂਕਿ ਮੈਸੇਜ ਟਾਈਪ ਕੀਤਾ ਉਹਨਾਂ ਨੇ ਔਰ ਸਾਡੇ ਤਾਈਂ ਭੇਜਿਆ ਹੈ ਮੈਸੇਜ, ਅਤੇ ਆਪਾਂ ਮੈਸੇਜ ਨੂੰ ਸ਼ਾਮਿਲ ਜ਼ਰੂਰ ਕਰਾਂਗੇ। ਸੋ ਮੈਸੇਜ ਪਹੁੰਚਿਆ ਜੀ ਸਾਡੇ ਕੋਲ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ, ਭੇਜਿਆ ਹਰਜਿੰਦਰ ਛਿੰਦਾ ਜੀ ਨੇ, ਇਹਨਾਂ ਦੇ ਨਾਲ ਨੇ ਜੀ ਜਸਵੀਰ, ਜੱਸੀ, ਸੀਤਾ ਔਰ ਗੀਤਾ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਕੋਲ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਮਜਨੂੰ ਦਾ ਟੀਲਾ ਤੋਂ, ਭੇਜਿਆ ਹੈ ਕਮਲ ਬਾਲੂਜਾ ਜੀ ਨੇ, ਇਹਨਾਂ ਦੇ ਨਾਲ ਨੇ ਜੀ ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਸੋ ਬਿਲਕੁਲ ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਔਰ ਟਿਊਨ ਇਨ ਕੀਤਾ ਹੋਇਆ ਜੀ ਤੁਸੀਂ ਟੀ ਟੀ ਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ, ਆਕਾਸ਼ਵਾਣੀ ਪੰਜਾਬ 'ਤੇ। ਸਾਡਾ ਨੰਬਰ ਹੈ 0181 23 41 171, ਯਾਨੀ ਕਿ 01812342171। ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਵੀ ਕਰ ਸਕਦੇ ਹੋ, ਔਰ ਗੱਲਾਂ ਬਾਤਾਂ ਤਾਂ ਆਪਾਂ ਕਰਨ ਲਈ ਬਿਲਕੁਲ ਬੈਠੇ ਹਾਂ ਜੀ ਤੁਹਾਡੇ ਨਾਲ। ਸੋ ਇਹੀ ਨੰਬਰ ਡਾਇਲ ਕਰਕੇ ਸਾਡੇ ਤਾਂ ਰਿੰਗ ਵੀ ਜਿਹੜੀ ਹੈ ਪਹੁੰਚਣੀ ਸ਼ੁਰੂ ਹੋ ਗਈ ਹੈ, ਲੱਗਦਾ ਕਿਸੇ ਦੋਸਤ ਦਾ ਨੰਬਰ ਲੱਗ ਗਿਆ ਜੀ। ਆਓ ਦੇਖਦੇ ਹਾਂ ਕੌਣ ਆਏ ਨੇ। ਹੈਲੋ
1: ਹੈਲੋ, ਨਮਸਤੇ ਤਰੁਣ ਸਰ, ਮੈਂ ਸੰਤੋਸ਼ ਕੁਮਾਰ ਯਾਦਵ, ਔਰ ਮੈਂ ਕੋਜੀਕਟ ਕੇਰਲ ਸੇ ਬੋਲ ਰਹਾ ਹੂੰ ਸਰ।
0: ਹਾਂਜੀ ਸੰਤੋਸ਼ ਜੀ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ ਆਪਕਾ ਵੀ ਬਹੁਤ ਬਹੁਤ ਸ਼ੁਕਰੀਆ ਸਰ, ਔਰ ਆਪ ਇਤਨਾ ਪ੍ਰੋਗਰਾਮ ਇਤਨਾ ਅੱਛਾ ਪੇਸ਼ ਕਰ ਰਹੇ ਹੈ, ਮੈਂ ਪੂਰਾ ਪ੍ਰੋਗਰਾਮ ਮੈਂ ਸੁਣਤਾ ਹੂੰ ਔਰ ਮੈਂ ਇੰਜੋਏ ਲੇਤਾ ਹੂੰ, ਔਰ ਕੋਈ ਵੀ ਮੈਂ ਯੇ ਚੀਜ਼ ਮੈਂ ਬੋਲਤਾ ਹੂੰ, ਕੋਈ ਵੀ ਯੇ ਬੋਲਤਾ ਹੈ ਜੋ ਗਾਉਂ ਨਹੀਂ ਲਗਤਾ। ਹੈਲੋ,
0: ਹਾਂਜੀ ਹਾਂਜੀ ਜੀ, ਬਤਾਈਏ ਬਤਾਈਏ।
1: ਮੈਂ ਉਸਕੋ ਮੈਂ ਯੇ ਚੀਜ਼ ਮੈਂ ਬਤਾ ਦੇਤਾ ਹੂੰ, ਜੈਸੇ ਮੈਂ ਫੋਨ ਰੱਖੂ ਵੋ ਮੋਬਾਈਲ ਹੈ ਨਾ ਜੋ ਕੇਰਲ ਸੇ ਸਰ ਜੋ ਏਅਰਟੈਲ ਕਾ ਨੰਬਰ ਕਾਮ ਨਹੀਂ ਕਰਤਾ ਹੈ, ਮੈਂ ਉਸਕੋ ਮੈਂ ਬਤਾ ਦੇਤਾ ਹੂੰ, ਕੇਰਲ ਸੇ ਏਅਰਟੈਲ ਕੇ ਨੰਬਰ ਸੇ ਕਾਲ ਨਹੀਂ ਲਗਤਾ, ਮੈਂ ਕੰਪਲੇਨ ਮੈਂ ਡਾਲਾ ਹੁਆ ਹੂੰ, ਔਰ जैसे मैं कॉल में रखूं BSNL का नंबर होता है तो BSNL से सबसे फास्ट कॉल लगता है सर।
0: चलो वो ये नहीं नहीं, ये आपका हुनर है कि आप कौन से नंबर से कॉल कैसे लगा सकते हैं, उसमें तो चलिए कोई टेक्निकली
1: मेरे पास में नहीं है। मैं सर मैं इधर मैं जॉब पे हूँ ना इधर सर, अभी 2017 से इधर मैं आया हूँ, मैं जलंधर से आया हूँ, मैं इधर मेरे को मालूम है ये एयरटेल के नंबर से इधर से कॉल नहीं लगता है, नहीं लगता है। मैं बहुत बार मैं एयरटेल ऑफिस से हूँ, मेरा हुनर की बात नहीं होता सर, ये चीज का नहीं है, मैं सच बोल रहा हूँ मैं।
0: चलिए आप गाना बताएं कौन सा सुनेंगे।
1: सर माँ का गाना सुना दीजिए, मैं ये चीज जो है ना, माँ होता है ना जो जो माँ होता है, माँ से बढ़ के कोई नहीं होता है। मैं सर मैं आपको बता देता हूँ, जो माँ होता है ना, जो इंसान कोई भी जो माँ बाप का कदर नहीं करता है, तो मैं उसके लिए मैं बोलता हूँ माँ से बढ़ के भगवान नहीं होता। मैं हिंदी में बोल रहा हूँ ना, जो माँ होता है ना माँ बाप
0: जी,
1: वो है ना वो माँ बाप से बढ़ के भगवान कोई भी नहीं है। जो अल्लाह ईश्वर जिसको पूजता है वाहे गुरु, वो माँ बाप भगवान होता है, उसको पूजा करना चाहिए।
0: जी बिल्कुल सही बात है आपकी, और बिल्कुल आपने सही बात करी है, तो मैं इसकी के साथ मिलता जुलता गाना आपकी फरमाइश पे प्ले करता हूँ। कॉल करने के लिए बहुत बहुत शुक्रिया।
1: थैंक यू सर।
0: थैंक यू जी, थैंक यू।

0: ਬਿਲਕੁਲ ਜੀ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ ਹੋ ਗੀਤ ਜਾਗਰ ਕੋਲ ਦੀਪ ਮਾਲਕ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੁਗਾਤ ਦੇ ਨੰਬਰ ਹੈ ਸਾਡਾ 0181-243-1 ਕਿ 01812342171। ਸੋ ਇਹੀ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ ਤਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ
0: ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਦਿੱਲੀ ਤੋਂ ਬੋਲ ਰਹੀ ਹਾਂ, ਮਨਜੀਤ ਕੌਰ ਜੀ।
0: ਹਾਂ ਜੀ ਮਨਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਹਾਂ ਬਸ ਠੀਕ ਹੈ।
0: ਚਲੋ ਵਧੀਆ ਜੀ, ਠੀਕ ਹੀ ਹੋਣੇ ਚਾਹੀਦੇ ਨੇ ਤੇ।
1: ਗਰਮੀ ਪੈ ਰਹੀ ਹੈ ਖੂਬ।
0: ਬਿਲਕੁਲ ਬਿਲਕੁਲ, ਗਰਮੀ ਦਾ ਮੌਸਮ ਹੈ ਤੇ ਫਿਰ ਗਰਮੀ ਪਏਗੀ, ਤੇ ਦਿੱਲੀ ਦੇ ਵਿੱਚ ਤੇ ਵੈਸੇ ਮੇਰੇ ਖਿਆਲ ਨਾਲ ਤਾਪਮਾਨ ਜ਼ਿਆਦਾ ਹੁੰਦਾ ਹੈ।
1: ਹਾਂ ਜੀ ਹਾਂ ਜੀ, ਬਹੁਤ।
0: ਚਲੋ ਕੋਈ ਨਹੀਂ, ਇੱਕ ਦੋ ਦਿਨ ਚ ਠੰਡਕ ਆ ਜਾਣੀ ਹੈ ਜੀ। ਬਾਰਿਸ਼ ਮੇਰੇ ਖਿਆਲ ਨਾਲ ਪੈਣ ਵਾਲੀ ਹੈ, ਬਸ ਇੱਕ ਦੋ ਦਿਨਾਂ ਦੀ ਗੱਲ ਹੈ।
1: ਹਾਂ ਬਾਰਿਸ਼ ਪੈਣੀ ਚਾਹੀਦੀ ਹੈ।
0: ਹਾਲ ਚਾਲ ਬਹੁਤ ਵਧੀਆ ਨੇ ਜੀ, ਤੁਸੀਂ ਸੁਣਾਓ ਕਿਵੇਂ ਹੋ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਲਿਖਣ ਜਾ ਰਿਹਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

0: ਬਿਲਕੁਲ ਜੀ, ਪਹਿਚਾਣ ਲਈ ਝਾਂਜਰ ਤੋਂ ਬਲੀਏ। ਉਹ ਕਹਿੰਦੇ ਨੇ ਵੀ ਜੇਕਰ ਕਿਸੇ ਦੇ ਨਾਲ ਸਾਡਾ ਬਹੁਤ ਜ਼ਿਆਦਾ ਪਿਆਰਾ ਸੰਬੰਧ ਹੋਵੇ, ਬਹੁਤ ਜ਼ਿਆਦਾ ਡੂੰਘਾ ਰਿਸ਼ਤਾ ਹੋਵੇ, ਜਾਂ ਫਿਰ ਅਸੀਂ ਕਿਸੇ ਦੇ ਪੈਸੇ ਦੇਣੇ ਹੋਣ, ਫਿਰ ਭਾਵੇਂ ਆਪਾਂ ਜਿੰਨੇ ਮਰਜ਼ੀ ਲੁੱਕ ਲਈਏ, ਕਿਤੋਂ ਨਾ ਕਿਤੋਂ ਅਗਲੇ ਸਾਡੀ ਸੂਹ ਕੱਢ ਹੀ ਲੈਂਦੇ ਨੇ, ਲੱਭ ਲੈਂਦੇ ਨੇ ਵੀ ਐਵੇਂ ਰੂਪ ਬਦਲ ਕੇ ਤੁਰਿਆ ਫਿਰਦਾ, ਜਾਂ ਟੋਪੀ ਪਾ ਕੇ ਲੰਘਿਆ, ਜਾਂ ਮੂੰਹ 'ਤੇ ਪਰਦਾ ਲੈ ਕੇ ਲੰਘਿਆ, ਤਾਂ ਲੰਘਿਆ ਨਹੀਂ ਜਾਂਦਾ ਜੀ, ਅਗਲੇ ਤੋਰ ਵੀ ਪਛਾਣ ਲੈਂਦੇ ਨੇ ਜਿਨ੍ਹਾਂ ਨੇ ਪੈਸੇ ਲੈਣੇ ਹੋਣ ਜਾਂ ਜਿਨ੍ਹਾਂ ਨਾਲ ਤੁਹਾਡਾ ਬਹੁਤ ਜ਼ਿਆਦਾ ਪਿਆਰ ਹੋਵੇ। ਸੋ ਚਲੋ, ਇਹ ਤਾਂ ਇੱਕ ਗਿਆਨ ਦੀ ਗੱਲ ਸੀਗੀ ਮੇਰੇ ਅੰਦਰ ਆਈ ਛੋਟੀ ਜਿਹੀ, ਅਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ। ਔਰ ਅਗਲੇ ਕਾਲਰ ਤੋਂ ਅਸੀਂ ਪਹੁੰਚ ਗਏ ਨੇ ਜੀ, ਆਓ ਦੇਖਦੇ ਹਾਂ ਉਹ ਕਿਹੜੀ ਗੱਲਬਾਤ ਲੈ ਕੇ ਆਏ ਨੇ। ਹੈਲੋ
1: ਹੈਲੋ ਸਰ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਮੈਂ ਡੇਰਾ ਕਲੋਨੀ ਫਾਜ਼ਿਲਕਾ ਤੋਂ ਬੋਲ ਰਿਹਾ, ਸ਼ਰਮਾ ਸਾਗਰ।
0: ਹਾਂਜੀ ਧਰਮਾ ਸਾਗਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਚਲੋ ਬਹੁਤ ਸ਼ੁਕਰੀਆ ਜੀ। ਤੇ ਫਾਜ਼ਿਲਕਾ ਦੇ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ,
0: ਮੌਸਮ ਠੰਡਾ ਹੈ, ਮਤਲਬ ਇਸ ਵੇਲੇ ਠੰਡੀ ਹਵਾ ਚੱਲ ਰਹੀ ਹੈ। ਅੱਛਾ, ਸਵੇਰੇ ਬਾਰਿਸ਼ ਵੀ ਹੋਈ ਹੈ, ਅੱਜ ਹੋਈ ਹੈ, ਕੱਲ੍ਹ ਪਈ ਹੈ? ਅੱਛਾ, ਅੱਜ ਬਾਰਿਸ਼ ਪਈ ਹੈ, ਚਲੋ ਠੀਕ ਹੈ ਜੀ। ਪੰਜਾਬ ਦਾ ਕੋਈ ਵਾਲਾ ਪਾਸਾ ਤਾਂ ਜਿਹੜਾ ਹੈ ਠੰਡਾ ਹੋਇਆ ਪੰਜਾਬ ਦੇ ਵਿੱਚ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਫਿਰ? ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਮੈਂ ਗੀਤ ਲੈ ਕੇ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ
0: ਜੀ, ਥੈਂਕ ਯੂ।

0: ਬਿਲਕੁਲ ਜੀ, ਗਿੱਧੇ ਵਿੱਚ ਰਾਤ ਨੂੰ ਮੇਰਾ ਕੋਕਾ ਲਿਸ਼ਕਾ ਮਾਰੇ ਗੀਤਾਂ ਚ ਅਗਰ ਕਮਲਜੀਤ ਨੀਰੂ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਸਰ, ਸ਼ਰਨ ਜੀ ਸਾਰੀ ਜੈਪੁਰ ਦੇਖਣਾ ਸਰ।
0: ਹਾਂਜੀ ਸ਼ਰਨ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਸਰ, ਤੁਹਾਡੇ ਨਾਲ ਗੱਲ ਹੋ ਗਈ, ਹੁਣ ਮਾਰਨਿੰਗ ਤੱਕ ਕੱਲ ਸ਼ਾਮ ਤੱਕ ਹਾਲ ਵਧੀਆ ਹੀ ਰਹੇ।
0: ਉਹ ਮੈਂ ਤਾਂ ਵੈਸੇ ਕਹਿਣ ਲੱਗਿਆ ਸੀ ਵੀ ਅੱਜ ਬੜੇ ਦਿਨਾਂ ਬਾਅਦ ਤੁਹਾਡੀ ਕਾਲ ਆਈ ਹੈ, ਕਿੱਥੇ ਰਹੇ ਹੋ ਇੰਨੇ ਦਿਨ? ਅੱਛਾ, ਕਾਲ ਲੱਗਣੀ ਮੁਸ਼ਕਿਲ ਹੋ ਗਈ। ਮੈਂ ਕਿਹਾ ਕਿਤੇ ਤੁਹਾਡੀ ਜ਼ਿੰਦਗੀ 'ਚ ਰੁਝੇਵੇਂ ਬਹੁਤ ਵੱਧ ਗਏ। ਚਲੋ ਬਹੁਤ ਵਧੀਆ ਲੱਗਿਆ ਜੀ ਅੱਜ ਤੁਹਾਡੇ ਨਾਲ ਕਾਫੀ ਦਿਨਾਂ ਬਾਅਦ ਗੱਲਬਾਤ ਕਰਕੇ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਹੋ ਫਿਰ?
1: ਸਰ ਜੱਸੀ ਗਿੱਲ ਤੇ ਕਿਰਨ ਸਿੰਘ ਦਾ ਸੌਂਗ ਹੈ ਜੋੜੀ ਤੇਰੀ ਮੇਰੀ, ਹੁਣ ਆਪਾਂ ਰਿਕਾਰਡਿੰਗ ਕਰਕੇ ਰੱਖ ਲੈਣਾ, ਫਿਰ ਮੀਆਂ ਜੀ ਨੂੰ ਰਿਕਾਰਡਿੰਗ ਬਣਾ ਲੈਣਾ।
0: ਕੀ ਬਾਤ ਹੈ ਜੀ, ਚਲੋ ਵਧੀਆ ਗੱਲ ਹੈ। ਉਹਨਾਂ ਨੂੰ ਹੁਣੇ ਮੈਂ ਕਹਿੰਦੇ ਜਗਾਓ ਮਾੜਾ ਜਿਹਾ, ਜਗਾ ਕੇ ਆਪਾਂ ਸੁਣਾ ਹੀ ਦਿੰਦੇ ਹਾਂ।
1: ਨਹੀਂ ਰਹਿੰਦਾ ਫਿਰ ਇਹ ਨਹੀਂ ਪਤਾ ਡਾਂਟ ਪਵੇ ਕਿ ਕਿੱਦਾਂ ਦੇ ਫੁੱਲਾਂ ਦੇ ਹਾਰ ਪੈਣੇ, ਇਹ ਨਹੀਂ ਪਤਾ।
0: ਨਹੀਂ ਨਹੀਂ ਪਰ ਵੈਸੇ ਮੈਂ ਸੁਣਿਆ ਜਾਂ ਆਪਣੇ ਆਸ ਪਾਸ ਦੇਖਿਆ ਵੀ ਘਰ ਵਾਲੀਆਂ ਤੋਂ ਬੰਦੇ ਡਰਦੇ ਹੀ ਹੁੰਦੇ ਵੈਸੇ। ਮੈਂ ਉਹੀ ਕਹਿ ਰਿਹਾ ਵੀ ਚਲੋ ਇਹ ਵੀ ਗੱਲ ਸਹੀ ਹੈ ਜੀ, ਭੋਲੇ ਜਿਹੇ ਨੂੰ ਸੁੱਤਾ ਰਹਿਣ ਦਿਓ, ਕੋਈ ਗੱਲ ਨਹੀਂ। ਤੇ ਮੈਂ ਗੀਤ ਚਲਾ ਦਿੰਦਾ, ਤੁਸੀਂ ਰਿਕਾਰਡ ਕਰਕੇ ਸਵੇਰੇ ਸੁਣਾ ਦਿਓ। ਚਲੋ ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਦੋਸਤੋ, ਦੋਸਤਾਂ ਦੇ ਵਟਸਐਪ ਮੈਸੇਜਸ ਵੀ ਲਗਾਤਾਰ ਆ ਰਹੇ ਨੇ ਅਤੇ ਆਪਾਂ ਇਹਨਾਂ ਨੂੰ ਵੀ ਨਾਰਾਜ਼ ਨਹੀਂ ਕਰਨਾ ਅਤੇ ਦੇਖਦੇ ਹਾਂ ਕਿੱਥੋਂ ਕਿੱਥੋਂ ਮੈਸੇਜ ਸਾਡੇ ਤਾਈਂ ਪਹੁੰਚ ਚੁੱਕੇ ਨੇ ਜੀ। ਮੈਸੇਜ ਅਗਲਾ ਆਇਆ ਹੈ ਸਾਡੇ ਕੋਲ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਭੇਜਿਆ ਹੈ ਜੀ ਸੁਖਵਿੰਦਰ ਸਿੰਘ ਜੋੜਾ ਜੀ ਨੇ, ਔਰ ਇਹਨਾਂ ਦੇ ਨਾਲ ਨੇ ਜੀ ਸਿਟੀ ਦੀਵਾਨਾ ਜੀ। ਅਤੇ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਭੇਜਿਆ ਸੁਨੀਲ ਪਾਠਕ ਜੀ ਨੇ, ਇਹਨਾਂ ਦੇ ਨਾਲ ਨੇ ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ, ਔਰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਸੋ ਬਿਲਕੁਲ ਜੀ, ਇਸ ਗੀਤ ਦੇ ਬਾਅਦ ਅਸੀਂ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੇ ਲਈ ਚਲਾਵਾਂਗੇ। ਸੋ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਜੱਸੀ ਗਿੱਲ ਹੋਣਾ ਦੀ ਆਵਾਜ਼ ਦੇ ਵਿੱਚ, ਇਸ ਤੋਂ ਬਾਅਦ ਸੁਣਾਂਗੇ ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ।

0: ਸੋ ਬਿਲਕੁਲ ਜੀ, ਦੱਸ ਮੇਰਿਆ ਦਿਲ ਭਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ। ਗੀਤਾਂ ਜਾ ਰਹੇ ਮੁਹੰਮਦ ਰਫੀ ਸਾਹਿਬ ਔਰ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ 'ਤੇ। ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਜੀ, ਔਰ ਸਾਡਾ ਨੰਬਰ ਹੈ 0184-2341-141, ਯਾਨੀ ਕਿ 01812-342-171। ਸੋ ਇਹ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਅਰੁਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਦੇਸਰਾਜ ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਵਾਲ, ਹਰਿਆਣਾ।
0: ਹਾਂਜੀ ਦੇਸਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਜੀ।
0: ਚਲੋ ਵਧੀਆ ਹੋਣੇ ਚਾਹੀਦੇ ਆ, ਅਤੇ ਅੱਜ ਪਹੁੰਚ ਹੀ ਗਏ ਹੋ ਫਿਰ ਲਗਭਗ 12:10 'ਤੇ।
1: 12 ਵਜੇ ਤੋਂ ਬਾਅਦ ਹੀ ਲਾਉਣਾ।
0: ਬਿਲਕੁਲ ਬਿਲਕੁਲ, ਮੈਂ ਉਹੀ ਦੇਖ ਰਿਹਾ ਸੀ, ਮੈਂ ਕਿਹਾ 12 ਵਜੇ ਤੋਂ ਬਾਅਦ ਹੀ ਕਾਲ ਕਰਦੇ, ਤਾਂ ਹੀ ਕਿਹਾ ਵੀ 12:10 ਤੱਕ ਪਹੁੰਚ ਹੀ ਗਏ ਹੋ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਫਿਰ?
1: ਨਿਮਰਤ ਖੈਰਾ ਦਾ ਲਾ ਦਿਓ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ।
1: ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ ਜੀ, ਥੈਂਕ ਯੂ।

ਬਿਲਕੁਲ ਜੀ, ਕੁੱਕੜੂ ਕੜੂ ਗੀਤ ਇੰਜੋਏ ਕਰੇ ਤੁਸੀਂ ਨਿਮਰਤ ਖਹਿਰਾ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਅਤੇ ਦੋਸਤਾਂ ਦੇ ਵਟਸਐਪ ਮੈਸੇਜਿਸ ਵੀ ਸਾਡੇ ਤੱਕ ਪਹੁੰਚ ਰਹੇ ਨੇ ਜੀ। ਅਗਲਾ ਮੈਸੇਜ ਆਇਆ ਸਾਡੇ ਕੋਲ ਪਿੰਡ ਸ਼ਾਹਜਹਾਂ ਪਿੰਡ ਸ਼ਾਹਪੁਰ ਜਾਜਨ ਤਹਿਸੀਲ ਡੇਰਾ ਬਾਬਾ ਨਾਨਕ ਤੋਂ ਮੈਸੇਜ ਭੇਜਿਆ ਜੀ ਰਾਜਵੰਤ ਸਿੰਘ ਰੰਧਾਵਾ ਜੀ ਨੇ। ਇਹਨਾਂ ਦੇ ਨਾਂ ਨੇ ਨਿਸ਼ਾਨ ਸਿੰਘ ਫੌਜੀ ਅਤੇ ਅਮਰੀਕ ਪੇਂਟਰ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਸਾਡੇ ਕੋਲ ਆਇਆ ਹੈ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ, ਭੇਜਿਆ ਹੈ ਸੁਰਿੰਦਰ ਸੰਧੂ ਜੀ ਨੇ। ਇਹਨਾਂ ਦੇ ਨਾਂ ਨੇ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਪ੍ਰੀਤਿਸ਼ਾ ਸੰਧੂ ਅਤੇ ਮੈਕਸ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਮਿਸ ਪੂਜਾ ਹੋਣਾ ਦੀ ਆਵਾਜ਼ ਵਿੱਚ।

0: ਬਿਲਕੁਲ ਜੀ, ਸਾਨੂੰ ਵੀ ਕਿਸੇ ਦੇ ਨਾਲ ਪਿਆਰ ਹੋ ਗਿਆ। ਕੀ ਤੁਸੀਂ ਕਰੇ ਮਿਸ ਪੂਜਾ ਜੀ ਦੀ ਆਵਾਜ਼ 'ਤੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ, ਇਸ ਵੇਲੇ ਤੁਹਾਡੇ ਨਾਲ ਹਾਂ ਜੀ। ਨੰਬਰ ਹੈ 0184-2341-7171, ਯਾਨੀ ਕਿ 0181-2341-7171। ਸੋ ਇਹ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਠੀਕ ਹੋ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕਿਵੇਂ ਹੋ?
1: ਬਹੁਤ ਵਧੀਆ।
0: ਚਲੋ ਬਹੁਤ ਬਹੁਤ ਸ਼ੁਕਰੀਆ, ਤੇ ਆਪਣਾ ਨਾਮ ਤੇ ਪਤਾ ਵੀ ਦੱਸ ਦਿਓ, ਕਿਉਂਕਿ ਮੈਂ ਪਹਿਚਾਣ ਲਿਆ ਪਰ ਦੋਸਤਾਂ ਨੂੰ ਆਪਾਂ ਦੱਸਣਾ।
1: ਬਿਲਕੁਲ ਤਰਨ ਭਾਈ ਜੀ, ਬਿੱਟੂ ਬੋਲ ਰਿਹਾ ਜੀ, ਦੂਰ
0: ਹੋਰ ਬਿੱਟੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਪਰਿਵਾਰ ਠੀਕ ਹੈ?
0: ਸਾਡੇ ਬਹੁਤ ਵਧੀਆ ਨੇ ਜੀ, ਪਰਿਵਾਰ ਵੀ ਬਿਲਕੁਲ ਠੀਕ ਹੈ, ਤੇ ਤੁਹਾਡੀ ਕਾਲ ਆ ਗਈ, ਹਾਲ ਚਾਲ ਹੋਰ ਵਧੀਆ ਹੋ ਗਏ।
1: ਹਾਂਜੀ ਬਿਲਕੁਲ।
0: ਸੋ ਕਿਹੜਾ ਗੀਤ ਸੁਣੋਗੇ ਅੱਜ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਤੇ ਗੀਤ ਲਿਖਣ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ।

ਬਿਲਕੁਲ ਜੀ, ਉਹਦੇ ਪਹਿਲੇ ਹੀ ਨੇ ਨਸ਼ੀਲੇ ਸੁਰਮਾ ਪਾ ਲਿਆ ਗੋਰੀ ਨੇ। ਗੀਤ ਜਾਗਰ ਰਾਜ ਬਰਾੜ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤਾਂ ਦੇ ਮੈਸੇਜਿਸ ਵੀ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਨੇ ਜੀ। ਆਓ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆਏ ਨੇ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ ਭੇਜਿਆ ਹੈ ਮੁਕੇਸ਼ ਬੱਤਾ ਜੀ ਨੇ। ਇਹਨਾਂ ਦੇ ਨਾਂ ਨੇ ਜੀ ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਔਰ ਹੰਸਰਾਏ ਹੰਸ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ, ਅਤੇ ਬਿਲਕੁਲ ਜੀ ਇਹਨਾਂ ਦੀ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰਾਂਗੇ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਸਾਡੇ ਕੋਲ ਫਾਜ਼ਿਲਕਾ ਪੰਜਾਬ ਤੋਂ, ਭੇਜਿਆ ਹੈ ਭੂਸ਼ਣ ਖੇੜਾ ਜੀ ਨੇ। ਇਹਨਾਂ ਦੇ ਨਾਲ ਹੈ ਵਿਸ਼ੂ ਖੇੜਾ, ਲਾਡੀ ਖੇੜਾ, ਵਿਸ਼ਾਲ ਖੇੜਾ, ਸ਼ਾਲਿਨੀ ਖੇੜਾ, ਟਿਵਾਂਸ਼ੀ ਖੇੜਾ ਅਤੇ ਇਹਨਾਂ ਦੇ ਪਰਿਵਾਰ। ਸੋ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਹੰਸਰਾਜ ਹੰਸ ਸਾਹਿਬ ਦੀ ਆਵਾਜ਼ ਵਿੱਚ।

ਬਿਲਕੁਲ ਜੀ, ਅਸੀਂ ਇਕੱਲਿਆਂ ਬੈਠ ਕੇ ਰੋਣਾ ਨਹੀਂ ਜਿੰਦੇ ਤੈਨੂੰ ਯਾਦ ਕਰਕੇ। ਕੀਤੇ ਜੇ ਕਰੇ ਤੁਸੀਂ ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸ਼ਾਲਿਆ ਜੀ ਸੁਗਾਤ। ਅਤੇ ਅਗਲਾ ਮੈਸੇਜ ਸਾਡੇ ਤਾਈਂ ਵਟਸਐਪ ਮੈਸੇਜ ਜਿਹੜਾ ਪਹੁੰਚਿਆ ਹੈ, ਇਹ ਮੈਸੇਜ ਆਇਆ ਜੀ ਸਾਡੇ ਕੋਲ ਨੀਦਰਲੈਂਡ ਤੋਂ, ਔਰ ਬੜਾ ਹੀ ਪਿਆਰਾ ਜਿਹਾ ਮੈਸੇਜ ਹੈ। ਇਹ ਬੜੇ ਹੀ ਪਿਆਰੇ ਜਿਹੇ ਸ਼ਬਦ ਇਹਨਾਂ ਨੇ ਇਹਦੇ ਵਿੱਚ ਲਿਖੇ ਹੁੰਦੇ ਨੇ ਹਰ ਵਾਰ, ਅਤੇ ਸਾਡੇ ਵੱਲੋਂ ਇਸ ਮੈਸੇਜ ਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਇਹ ਮੈਸੇਜ ਸਾਡੇ ਤਾਈਂ ਭੇਜਿਆ ਹੈ ਜੀ ਰਵਿੰਦਰ ਪਾਠਕ ਜੀ ਨੇ, ਔਰ ਇਹਨਾਂ ਦੇ ਨਾਲ ਨੇ ਜੀ ਆਸ਼ਾ ਪਾਠਕ ਜੀ। ਔਰ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਜਾਂ ਇਹਨਾਂ ਦੇ ਲਈ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮੀਅਤ। ਕੀਰਤਨ ਚੱਲ ਰਿਹਾ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਿੰਡ ਵੜਿੰਗਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੇਜਣ ਵਾਲੇ ਨੇ ਭੋਲਾ ਸਿੰਘ ਸਿੱਧੂ ਜੀ, ਇਹਨਾਂ ਦੇ ਨਾਲ ਨੇ ਜੀ ਲਾਡੀ ਧਾਲੀਵਾਲ ਅਤੇ ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਅਤੇ ਅਰਵਿੰਦ ਕੁਮਾਰ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਅਤੇ ਆਓ ਜੀ ਫਿਰ ਪੂਰੀ ਕਰਦੇ ਹਾਂ ਇਹਨਾਂ ਦੀ ਫਰਮਾਇਸ਼ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਇੱਕ ਸ਼ੀਸ਼ਾ ਅਤੇ ਦੂਜਾ ਦਿਲ ਦੋਵੇਂ ਟੁੱਟਦੇ ਜ਼ਰੂਰ ਨੇ। ਗੀਤ ਜਾਗਰ ਨਛੱਤਰ ਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਰਹੂੰ ਇਸ ਵੇਲੇ ਤੁਹਾਡੇ ਨਾਲ ਹਾਂ। ਸੋ ਅਗਲਾ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ, ਖੰਮਾ ਘਣੀ ਨੌਹਰ ਰਾਜਸਥਾਨ ਤੋਂ ਭੇਜਿਆ ਹੈ ਨਰਿੰਦਰ ਸੁਥਾਰ ਜੀ ਨੇ। ਇਹਨਾਂ ਦੇ ਨਾਲ ਨੇ ਜੀ ਮੋਹਨ ਮਨੋਜ ਸੁਥਾਰ ਜੀ, ਔਰ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਛੱਲਾ ਗੀਤ ਦੀ ਫਰਮਾਇਸ਼ ਇਹਨਾਂ ਨੇ ਕੀਤੀ ਹੈ, ਅਤੇ ਬਿਲਕੁਲ ਜੀ ਇਹਨਾਂ ਦੀ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰਾਂਗੇ। ਸੋ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਜਿਸ ਵਿੱਚ ਸੇਮ ਗੀਤ ਦੀ ਫਰਮਾਇਸ਼ ਕੀਤੀ ਗਈ ਜੀ। ਉਹ ਮੈਸੇਜ ਆਇਆ ਸਾਡੇ ਕੋਲ ਹਰਜਿੰਦਰ ਸਿੰਘ ਬਰਾੜ ਜੀ ਦਾ, VPO ਜੀਦਾ, ਡਿਸਟ੍ਰਿਕਟ ਬਠਿੰਡਾ ਤੋਂ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੋਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਲਾਂ ਜਿਹਾ ਗੀਤ ਗੁਰਦਾਸ ਮਾਨ ਸਾਹਿਬ ਦੇ ਵਾਸਤੇ ਵਿੱਚ।

ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤਾਂ ਨੂੰ ਦੇ ਨਾਲ। ਪਰ ਜਿਹੜਾ ਸਮਾਂ ਹੈ ਉਹ ਰਾਤ ਦੇ 1 ਵਜੇ ਵੱਲ ਨੂੰ ਵੱਧ ਰਿਹਾ, ਔਰ ਘੜੀ ਮੈਨੂੰ ਇਸ਼ਾਰਾ ਕਰ ਰਹੀ ਵੀ ਇਸ ਪ੍ਰੋਗਰਾਮ ਨੂੰ ਮੈਂ ਇੱਥੇ ਖਤਮ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਲੈ ਲਵਾਂ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤਾਂ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਹੋਵੇ ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

ਇਸ ਸ਼ਬਦ ਨੂੰ ਨੌਵੇਂ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੋਈ ਹੈ, ਜੋ ਪੜਤਾਲ ਗਾਇਨ ਸ਼ੈਲੀ ਦੇ ਅਨੁਸਾਰ ਗਾਇਨ ਕਰਨ ਦੀ ਹਦਾਇਤ ਹੈ। ਇਸ ਸ਼ਬਦ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਸ਼ਬਦ ਦੇ ਆਰੰਭ ਵਿੱਚ ਪਹਿਲਾਂ ਮੂਲ ਮੰਤਰ ਦਾ ਸੰਖੇਪ ਸਰੂਪ ਦਰਜ ਕੀਤਾ ਹੋਇਆ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਨੂੰ ਮਿਲਣ ਲਈ ਸੱਚੇ ਗੁਰੂ ਦੀ ਕਿਰਪਾ ਸਦਕਾ ਮਿਲਿਆ ਜਾ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਧਨਾਸਰੀ ਰਾਗ ਨੂੰ 10ਵਾਂ ਅਸਥਾਨ ਪ੍ਰਾਪਤ ਹੈ। ਧਨਾਸਰੀ ਰਾਗ ਸੰਬੰਧੀ ਸਤਿਗੁਰੂ ਜੀ ਫਰਮਾਉਂਦੇ ਹਨ, ਧਨਾਸਰੀ ਧਨਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ। ਹੇ ਭਾਈ, ਧਨਾਸਰੀ ਰਾਗ ਵਿੱਚ ਕੇਵਲ ਤਾਂ ਹੀ ਪਤਨੀ ਧਨਵਾਨ ਜਾਣੀ ਜਾਂਦੀ ਹੈ ਜਦ ਉਹ ਸੱਚੇ ਸਤਿਗੁਰ ਦੀ ਟਹਿਲ ਕਮਾਉਂਦੀ ਹੈ। ਆਓ ਸ਼ਬਦ ਦੀਆਂ ਆਰੰਭਕ ਪੰਕਤੀਆਂ ਦਾ ਪਾਠ ਕਰਕੇ ਵਿਚਾਰ ਕਰੀਏ ਜੀ। ਹਰ ਚਰਨ ਸਰਨ ਗੋਬਿੰਦ ਦੁੱਖ ਭੰਜਣਾ, ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰਤਾਰੋ, ਪੂਜਾ ਗਹਿ ਕੂਪ ਤੇ ਕਾਢ ਲੇਵੋ ਰਹਾਓ। ਸ਼ਹੀਦਾਂ ਦੇ ਸਰਤਾਜ ਰਹਿਮਤ ਕਰਦਿਆਂ ਬਖਸ਼ਿਸ਼ ਕਰਦੇ ਹਨ, ਹੇ ਸ੍ਰਿਸ਼ਟੀ ਦੇ ਸਵਾਮੀ ਅਤੇ ਸਭਨਾ ਜੀਵਾਂ ਦੀ ਪੀੜ ਨਿਵਿਰਤ ਕਰਨ ਹਾਰ ਵਾਹਿਗੁਰੂ ਜੀਓ, ਮੈਂ ਤੇਰੇ ਸੁੰਦਰ ਮੁਬਾਰਕ ਚਰਨਾਂ ਦੀ ਪਨਾਹ ਲੋਚਦਾ ਹਾਂ। ਸੋ ਇਸ ਲਈ ਆਪਣੇ ਗੋਲੇ ਨੂੰ ਆਪਣਾ ਅੰਮ੍ਰਿਤਮਈ ਨਾਮ ਬਖਸ਼ ਦਿਓ। ਹੇ ਸਵਾਮੀ ਜੀਓ, ਮੇਰੇ ਉੱਤੇ ਰਹਿਮ ਕਰ ਦਿਓ, ਆਪਣੀ ਬਖਸ਼ਿਸ਼ ਦੁਆਰਾ ਮੇਰਾ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਉਤਾਰਾ ਕਰਵਾਉਣ ਵਿੱਚ ਮਦਦਗਾਰ ਹੋਵੋ ਜੀ, ਅਤੇ ਮੈਨੂੰ ਬਾਹੋਂ ਫੜ ਕੇ ਸੰਸਾਰ ਰੂਪੀ ਖੂਹ ਵਿੱਚੋਂ ਬਾਹਰ ਕੱਢ ਲਵੋ ਜੀ, ਕਿਉਂਕਿ ਹੇ ਬਖਸ਼ਾਂ ਦੇ ਭੰਡਾਰੇ, ਮੇਰੀ ਕੇਵਲ ਇੱਕ ਜੀਵ ਹੈ ਅਤੇ ਆਪ ਜੀ ਦੀਆਂ ਕਨੇਰੀਆਂ ਵਡਿਆਈਆਂ ਹਨ। ਪਰ ਦੀਨਾ ਬੰਧੂ ਪਾਤਸ਼ਾਹ ਜੀਓ, ਤੇਰਿਆਂ ਮੁਬਾਰਕ ਚਰਨਾਂ ਸਦਕਾ ਨਾਨਕ ਪਾਰ ਉੱਤਰ ਜਾਏਗਾ। ਇਸੇ ਸੰਦਰਭ ਵਿੱਚ ਧਨਾਸਰੀ ਰਾਗ ਅੰਦਰ ਹੋਰ ਜਗ੍ਹਾ ਵੀ ਸਤਿਗੁਰੂ ਜੀ ਫਰਮਾਉਂਦੇ ਹਨ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰੱਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸਤਿਗੁਰੂ ਜੀ ਸੋਹਣਾ ਫਰਮਾਨ ਕਰਦੇ ਹਨ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂਗਤ ਪਾਈ। ਸਦੀਵ ਕਾਲ ਤੋਂ ਹੀ ਮਾਲਕ ਸਵਾਮੀ ਦਾ ਨਾਮ ਆਰਾਮ ਬਖਸ਼ਣ ਹਾਰ ਹੈ, ਜਿਸ ਦਾ ਆਰਾਧਨ ਕਰਨ ਦੁਆਰਾ ਅਜਾਮਲ ਪਾਪੀ ਵੀ ਨਾਮ ਜਪ ਕੇ ਪਾਰ ਉਤਰ ਗਿਆ। ਪੰਚਾਲੀ ਕੋ ਰਾਜ ਸਭਾ ਮਹਿ, ਰਾਮ ਨਾਮ ਸੁਧ ਆਈ, ਤਾ ਕੋ ਦੁਖ ਹਰਿਓ ਕਰਣਾ ਮੈਂ, ਆਪਣੀ ਪੈਜ ਵਡਾਈ। ਪੰਚਾਲ ਦੇ ਰਾਜੇ ਦੀ ਸ਼ਹਿਜ਼ਾਦੀ ਦਰੋਪਦੀ ਨੇ ਸ਼ਾਹੀ ਦਰਬਾਰ ਅੰਦਰ ਸਾਰੀਆਂ ਆਸਾਂ ਉਮੀਦਾਂ ਨੂੰ ਛੱਡ ਕੇ ਕੇਵਲ ਇੱਕ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਯਾਦ ਕੀਤਾ। ਰਹਿਮਤ ਦੇ ਮੁਜੱਸਮੇ ਵਾਹਿਗੁਰੂ ਨੇ ਉਸ ਦੇ ਦੁੱਖੜੇ ਨੂੰ ਸੁਣਿਆ ਅਤੇ ਦੂਰ ਕੀਤਾ, ਅਤੇ ਆਪਣੀ ਨਿੱਜ ਦੀ ਪ੍ਰਭਤਾ ਨੂੰ ਵਧਾਇਆ। ਜਿਹੇ ਨਰ ਜਸ ਕਿਰਪਾ ਨਿਧ ਗਾਇਓ, ਤਾਂ ਕਉ ਭਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ। ਜਿਹੜਾ ਬੰਦਾ ਮਿਹਰ ਦੇ ਖਜ਼ਾਨੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ, ਪਰਮਾਤਮਾ ਹਰ ਯੁੱਗ ਵਿੱਚ ਹਰ ਸਮੇਂ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆਇਆ ਹੈ। ਨੌਵੇਂ ਗੁਰਦੇਵ ਇਸੇ ਜੁਗਤ ਦੀ ਵਿਧੀ ਦੱਸਦਿਆਂ ਸਮਝਾਉਂਦੇ ਹਨ ਕਿ ਹੇ ਜੀਵ, ਤੂੰ ਇਹੋ ਭਰੋਸਾ ਰੱਖ, ਮੈਂ ਵੀ ਉਸ ਪਰਮਾਤਮਾ ਦੀ ਪਨਾਹ ਲਈ ਹੈ। ਇਸੇ ਸੰਦਰਭ ਵਿੱਚ ਤੀਸਰੇ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਪਰਮ ਭਲਾਇਆ। ਇਸੇ ਸੰਦਰਭ ਦੇ ਵਿੱਚ ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਕਿਰਪਾ ਦੇ ਸਾਗਰ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਆਪਣਾ ਮਿਹਰ ਦਾ ਹੱਥ ਧਰ ਕੇ ਬਚਾ ਲਿਆ, ਅਤੇ ਮੈਂ ਮੁੜ ਕੇ ਜਨਮਾਂ ਅੰਦਰ ਨਹੀਂ ਪਵਾਂਗਾ। ਇਸ ਸੰਬੰਧੀ ਸਤਿਗੁਰੂ ਜੀ ਫਰਮਾਉਂਦੇ ਹਨ, ਸੰਸਾਰ ਸਾਗਰ 'ਤੇ ਰੱਖਿਅਨ ਬਹੁੜ ਨਾ ਜਨਮੈ ਤਾਏ। ਇਸੇ ਵਚਨ ਦੀ ਪ੍ਰੋੜਤਾ ਕਰਦਿਆਂ ਫਰਮਾਨ ਹੈ, ਸ੍ਰੀ ਪ੍ਰਹਿਲਾਦ ਭਗਤ ਉਦਰੀਅੰਗ ਹਸਤ

0: ਕਮਲ ਮਾਥੇ ਪਰ ਧਰਿਹੰ। ਪੂਜਨੀਕ ਗੁਰਾਂ ਨੇ ਸੰਤ ਪ੍ਰਹਿਲਾਦ ਦੀ ਕਲਿਆਣ ਕਰ ਦਿੱਤੀ, ਉਸ ਦੇ ਮੱਥੇ ਉੱਤੇ ਆਪਣਾ ਕਵਲ ਹੱਥ ਧਰਕੀ। ਸਾਹਿਬ ਜੀਓ ਬਖਸ਼ਿਸ਼ ਕਰਦੇ ਹਨ, ਕਾਮ ਕ੍ਰੋਧ ਕਰ ਅੰਧ, ਮਾਇਆ ਕੇ ਬੰਦ, ਅਨਕ ਦੁੱਖਾ ਤਨ ਸ਼ਾਦ ਪੂਰੇ, ਪ੍ਰਭ ਬਿਨਾ ਆਨ ਨਾ ਰਾਖਣ ਹਾਰਾ, ਨਾਮ ਸਿਮਰਾਵੋ ਸਰਨ ਸੂਰੇ। ਦੂਸਰੇ ਬੰਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨਾ ਕਰ ਦਿੱਤਾ ਹੈ, ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ ਉਸ ਦਾ ਸਰੀਰ ਅਤੇ ਕੱਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ। ਪ੍ਰਭੂ ਦੇ ਵਾਜੋਂ ਹੋਰ ਕੋਈ ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਪਾਤਸ਼ਾਹ ਜੀਓ, ਪ੍ਰਭੂ ਜੀਓ, ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਓ ਜੀ। ਪਤਤ ਉਦਾਹਰਣਾ ਜੀ ਜੰਤ ਤਾਰਣਾ, ਵੇਦ ਉਚਾਰ ਨਹੀਂ ਅੰਤ ਪਾਇਓ, ਗੁਣ ਹੈ ਸੁਖ ਸਾਗਰਾ, ਬ੍ਰਹਮ ਰਤਨਾਗਰਾ, ਭਗਤ ਵਸ਼ਲ ਨਾਨਕ ਗਾਇਓ। ਅਖੀਰਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਵੱਡੇ ਅਤੇ ਛੋਟੇ ਜੀਵਾਂ ਨੂੰ ਬਚਾਉਣ ਹਾਰ ਪ੍ਰਭੂ, ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਵੀ ਤੇਰਾ ਓੜਕ ਨਹੀਂ ਲੱਭਦਾ। ਮੇਰਾ ਸਾਹਿਬ ਵਡਿਆਈਆਂ ਅਤੇ ਸੁੱਖਾਂ ਦਾ ਸਮੁੰਦਰ ਹੈ, ਮੋਤੀਆਂ ਦੀ ਖਾਣ ਹੈ। ਨਾਨਕ ਪਰਮਾਤਮਾ ਜਾਨਸਾਰ ਸੇਵਕਾਂ ਦੇ ਪਿਆਰੇ ਵਾਹਿਗੁਰੂ ਦਾ ਜਸ ਗਾਉਂਦੇ ਹਨ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ।
1: ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ, ਦਾਸ ਆਪਣੇ ਕਉ ਨਾਮ ਦੇਵੋ, ਦ੍ਰਿਸ਼ਟ ਪ੍ਰਭ ਤਾਰੋ, ਕਿਰਪਾ ਕਰਤਾਰੋ, ਪੂਜਾ ਗਹਿਕੂਪ ਤੇ ਕਾਢ ਲੇਵੋ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵੰਤ ਸਿੰਘ। ਅਕਾਲ ਪੁਰਖ ਪਰਮੇਸ਼ਵਰ ਕਿਰਪਾ ਦਾ ਖਜ਼ਾਨਾ ਹੈ, ਉਸ ਦੇ ਨਾਮ ਦੀ ਦਾਤ ਪ੍ਰਾਪਤ ਕਰਨ ਵਾਲੇ ਉਸ ਦੀ ਪਨਾਹ ਲੋਚਦੇ ਹਨ, ਕਿਉਂਕਿ ਉਹਨਾਂ ਦੇ ਮਨ ਅੰਤਰ ਦੇ ਵਿੱਚ ਪ੍ਰਭੂ ਦੇ ਨਾਮ ਦੀ ਪ੍ਰੀਤ ਅਤੇ ਪ੍ਰਭੂ ਮਿਲਾਪ ਦੀ ਤਾਂਗ ਹੁੰਦੀ ਹੈ। ਸਰਣੀ ਆਇਓ ਨਾਥ ਨਿਧਾਨ, ਨਾਮ ਪ੍ਰੀਤ ਲਾਗੀ ਮਨ ਪੀਤਰ, ਮਾਗਨ ਕਉ ਹਰ ਦਾਨ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਬਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੀ ਟੀ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪ੍ਰਤਾਪ ਸਦਾ ਗੁਰ ਕਾ ਘੱਟ ਘੱਟ ਪ੍ਰਗਾਸ ਪਿਆ ਜਸ ਜਾਣ ਕੇ ਇੱਕ ਪੜੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ ਗੁਰ ਪੂਜਾ ਬਿਰਸੈਤ ਕਰੂੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰਗ ਜਗ ਜੀਵਨ ਜਗਨਨਾਥ ਜਲ ਥਲ ਮੇ ਰਿਹਾ ਪੂਰ ਬਰ ਬੋ ਬਿਦ ਬਰ ਰੰਗ ਸਤਿਗੁਰ ਗੁਰਸੇਵ ਅਲਖ ਗਤ ਜਾਂ ਕੀ।

ਕਵਲ ਨੈਣ ਮਦਰ ਵੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦਹੀਂ ਪਾਤ ਖਾਏ ਜੀਓ ਦੇਖ ਰੂਪ ਅਤਨੂਪ ਮੋਹ ਮਹਾਂ ਮਗ ਪਈ ਕਿਣਕਣੀ ਸ਼ਬਦ ਚਣਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੂ ਕੌਣ ਮੇਟ ਸਕੈ ਈਸ ਬੰਮ ਗਿਆਨ ਧਿਆਨ ਤਰਤ ਹੀਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀ।

0: ਸੁਥਰ ਚਿੱਤ ਭਗਤ ਹਿੱਤ ਭੇਖ ਧਰਿਓ ਹਰਨਾ ਕਛਰਿਓ ਨਖ ਬਿਦਾ ਜਿਓ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰਮ ਪ੍ਰਪਾ ਬ੍ਰਹਮ ਲਖੇ ਕੌਣ ਤਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ
1: ਪੀਤ ਬਸਾਨ ਕੁੰਦ ਦਸਾਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜਿਓ ਬੇਵਜ਼ੀਰ ਵੱਡੇ ਤੀਰ ਧਰਮ ਅਲਖ ਗਮ ਖੇਲ ਕੀਆ ਆਪਣੇ ਉਛਾਹੇ ਜਿਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਤ ਹੈ ਸਿੱਧ ਰੂਪ ਧਰਿਓ ਸਾਹਨ ਕੈ ਸਾਹਾ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜਿਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ
2: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜਿਓ ਬਲਹਿ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੁਰ ਨੇਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜਿਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਫਨਿੰਦ ਜਿਓ ਜਰਮ ਕਰਮ ਮਛ ਕਛ ਹੋ ਬ੍ਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜਿਓ ਨਾਮ ਸਾਰ ਹੀਏ ਧਾਰ ਤਜ ਵਿਕਾਰ ਮਨ ਗਿਅਨ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜਿਓ
3: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਓ ਗੁਰ ਕਹਿਆ ਮਾਨ ਨਿਜ ਨਿਦਾਨ ਸੱਚ ਜਾਣ ਮੰਤਰ ਇਹ ਨਿਸ ਬਾਸੁਰ ਹੋਏ ਕਲਿਆਣ ਲਹਿ ਪਰਮ ਗਤ ਜਿਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਤੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜਿਓ ਦੇਹ ਗਿਓ ਤ੍ਰਿਆ ਸਨੇਹੋ ਚਿਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸਿਹੋ ਦ੍ਰਿੜਤਾ ਕਰ ਮਤ ਜਿਓ ਨਾਮ ਸਾਰ ਹੀਏ ਤਰ ਤਜ ਬੇਕਾਰ ਮਨ ਗਏ ਅੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਓ

पया मन मद का 84 लख जोन उपाई रिजक दिया।

0: ਵਾਹੋ ਵਾਹੋ ਕਾ ਬੜਾ ਤਮਾਸ਼ਾ, ਆਪੇ ਹੱਸੇ ਆਪ ਹੀ ਚਿਤਵੇ, ਆਪੇ ਚੰਦ ਸੂਰ ਪ੍ਰਕਾਸ਼ਾ, ਆਪੇ ਜਲ ਆਪੇ ਥਲ ਥੰਮਨ, ਆਪੇ ਕੀਆ ਘਟ ਘਟ ਬਾਸਾ, ਆਪੇ ਨਰ ਆਪੇ ਫੁਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੇ ਵਿਚਾਰੋ, ਵਾਹੋ ਵਾਹੋ ਕਾ ਬੜਾ ਤਮਾਸ਼ਾ, ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਮਾਨੇ ਬ੍ਰਹਮਾਦ ਕਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ, ਗੁਰ ਪ੍ਰਸਾਦ ਪਾਏ ਪਰਮਾਰਥ, ਸਤ ਸੰਗਤ ਸੇਤੀ ਮਨ ਖਚਨਾ, ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ।
1: ਅਗਮ ਅਨੰਤ ਅਨਾਦ ਆਦ ਜਿਸ ਕੋਈ ਨਾ ਜਾਣੈ ਹੈ, ਸਿਵ ਬਿਰੰਚ ਧਰ ਧਿਆਨ ਨਿਤੇ ਜਿਸ ਬੇਦ ਬਖਾਣੈ, ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਭੰਜਣ ਗਣ ਸਮਥ ਤਰਣ ਤਾਰਨ ਪ੍ਰਭ ਸੋਈ, ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸ ਨਾ ਰਸ ਹੈ, ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤ ਹੈ ਬਸੈ।
2: ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਦ ਭਗਤ ਪ੍ਰਹਿਲਾਦ ਕੀ, ਹਰ ਨਾਖਤ ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁਤ ਸਾਲ, ਸੋ ਦਾਮ ਅਪਦਾ ਤੇ ਰਾਖਿਆ, ਗਨਕਾ ਭਰਪੂਰ ਤਹਿਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਪਾਠ ਕੀ ਲਾਜ।
3: ਸ੍ਰੀ ਗੁਰੂ ਸਾਹਿਬ ਸਭੀ ਉੱਪਰ ਕਰੀ ਕਿਰਪਾ, ਸਤ ਯੁਗ ਜਿਗਨ ਧਰੂ ਪਰ, ਸ੍ਰੀ ਪ੍ਰਹਿਲਾਦ ਭਗਤ ਉਦਰੀਅੰਗ, ਹਸਤ ਕਮਲ ਮਾਥੇ ਪਰ ਧਰੀਅੰਗ, ਅਲਖ ਰੂਪ ਜੀ ਰੱਖਿਆ ਨਾ ਜਾਈ, ਸਾਧਿਕ ਸਿੱਧ ਸਗਲ ਸਰਨਾਈ, ਗੁਰ ਕੇ ਬਚਨ ਸਤ ਜੀ ਤਾਰੋ, ਮਾਨਸ ਜਨਮ ਦੇਹ ਨਿਸਤਾਰੋ, ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ, ਗੁਰੂ ਨਾਨਕ ਨਿਕਟ ਬਸੇ ਬਨਵਾਰੀ, ਤਿਨ ਰਹਿਣਾ ਥਾਪ ਜੋਤ ਜਗਤਾਰੀ, ਰਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥੱਪਿਓ, ਹਰ ਕਾ ਨਾਮ ਅਖੈ ਨਿਧ ਅਪਿਓ, ਅਪਿਓ ਹਰ ਨਾਮ ਅਖੈ ਨਿਧ ਚੋ ਜੁਗ, ਗੁਰ ਸੇਵਾ ਕਰ ਫਲ ਰਹੀਅੰ, ਬੰਦੇ ਜੋ ਚਰਨ ਸਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਅੰ, ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ, ਪੋਖਨ ਪਰਨਨ ਸਤਿਗੁਰ ਗੁਰਸੇਵ ਅਲਖ

0: ਧਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ
1: ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਸੰਬੰਧੀ ਨੂਰ ਅਰਸਹ ਕੁਰਸਹ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਹਾਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮਾਂਗੋ ਕਿਛ ਥਿਰ ਨਾ ਰਹਾ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮਾਂਗੋ ਕਿਛ ਥਿਰ ਨਾ ਰਹਾਈ,

0: ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਕਿਰਥਵਾ ਹੋ ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝਤਾ ਹੈ ਸਤਜੁਗ ਰਸ ਸੰਤੋਖਾ ਧਰਮ ਗਰਥਵਾ ਹੋ ਤ੍ਰਿਤੈ ਰਥ ਜਿਤੇ ਕਾ ਜੋਰ ਗਰਥਵਾ ਹੋ ਦੁਆਪਰ ਰਤ ਪੇ ਕਾ ਸਤਗਿਰਥਵਾ ਹੋ ਕਲ ਜੁਗ ਰਥ ਗਨ ਕਾ ਕੂੜ ਗਿਰਥਵਾ ਹੋ ਮਹਲਾ ਪਹਿਲਾ
1: ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸਾਥ ਰਹੇ ਸਭ ਕੋ ਸੱਚ ਮਾਵੈ ਰਿਗ ਕਹਿ ਰਹਿ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਸ਼ ਜਾਏ ਤਾਂ ਨਾਨਕ ਮੁਖੰਤਰ ਪਾਏ ਨਾਨਕ ਤੋਂ ਮੁਖੰਤਰ ਪਾਏ ਜੁਜਮੈ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਮਨ ਮੈਂ ਰੰਕਿਆ ਕਲ ਮੈਂ ਵੇਦ ਅਥਰਵਣ ਹੁਆ ਨਾ

ਲਾ ਸਿਮਲ ਰੁਕਸ ਰਾਇ ਰਾ ਅਤ ਦੀਰਗਤ ਮੁੱਚ ਓਏ ਜੇ ਆਵਹਿ ਆਸ ਕਰ ਜਨ ਰਸ ਕਿਤ ਫਲ ਫਿਕੇ ਫੁਲ ਬਕ ਬਕੇ ਕਮ ਨਾ ਵਹਿ ਪਤ ਮਿਠਤ ਨੀ ਵਿਨਾ।

ਨਿਵੇ ਸੋ ਗੌਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਥੀਏ ਜਾਰੀ ਦਾ ਕੁਸੁਦੇ ਜਾਹੇ ਮਹੱਲਾ ਪਹਿਲਾ।

ਥੋੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ ਨੰਗਾ ਤੋਂ ਜਗ ਚਾਲਿਆ ਤਾਂ ਦਿਸਾ ਖਰਾ ਡਰਾਵਣਾ ਕਰਿਓ ਗੁਣ ਪਛਤਾਵਣਾ ਕਰਿਓ ਗੁਣ ਪਛਤਾਵਣਾ।

0: ਸੰਤੋਖ ਸੂਤ ਜਦ ਗੰਢੀ ਸਤ ਵੱਟ ਇਹੋ ਜਨੇ ਉਦੀ ਕਾਹੇ ਤਾਂ ਪੰਡ ਘੱਤ ਨਾ ਟੁੱਟੈ ਨਾ ਮਨ ਲੱਗੇ ਨਾ ਹਜਲ ਨਾ ਜਾਏ ਧਨ ਸੁਮਨ ਸਨਾਲ ਕਾ ਜੋ ਗਲ ਚਲੇ ਪਾਏ ਚੌਕੜ ਮਲਣਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਹ ਆਓ ਛੱਡ ਪਿਆ ਧੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸਿਨਾਲ ਤੱਕ ਕਬਾਹੋਂ ਕੱਤੀ ਐ ਬੰਮਣ ਉੱਟਿਆਏ ਕੋਹੇ ਬਕਰਾਂ ਨੂੰ ਖਾਇਆ ਸਭ ਕੋ ਅੱਖੈ ਪਾਏ ਹੋਏ ਪ੍ਰਾਣਾ ਸੁੱਟੀਐ ਭੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਮਾਏ ਮਨੈ ਪਾਥੂ ਪਜੈ ਸਾਲਾਹੀ ਸੱਚ ਸੋਤ ਦਰਗੇ ਅੰਦਰ ਪਾਈਐ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਪੇ ਵੱਤੈ ਵੜ ਧਾਗੇ ਵਾਲਾ ਕੱਤੈ ਲੈ ਭਾੜ ਕਰੇ ਵੀ ਆਹੋ ਕਟਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਰ ਮਨ ਅੰਧਾ ਨਾ ਸਜਾਣ ਪੌੜੀ ਸਾਹਿਬ ਦਇਆ ਕਿਰਪਾ ਕਰੇ ਤਾਂ ਸਾਹਿਬ ਕਰਾਇ ਸੀ ਸੋ ਸੇਵਾ ਸੇਵਾ ਕਰੇ ਜਿਸ ਨੂੰ ਹੁਕਮ ਮਨਾਇ ਸੀ ਹੁਕਮ ਨਾ ਹੋਵੇ ਪਰਵਾਹ ਤਾਂ ਖਸਮੈ ਕਾ ਮਹਿਲ ਪਾਇ ਸੀ ਖਸਮੈ ਪਾਵੇ ਸੋ ਕਰੇ ਮਨ ਮੁਚਿੰਦਿਆ

ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹੇ ਗੁਰੂ, ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ।

ਹੇ ਨਮਾਣੇ ਆਂਦੇ ਮਾਣ ਨੇ ਤਾਣੇ ਆਂਦੇ ਤਾਣ ਨੇ ਓਟੇ

ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ, ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

वाहे गुरु जी की फतेह।

ਚਿਤੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏ ਦਾ ਵਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦਾ ਲਾਏ ਦਾ ਨਦਰ ਪੱਠੀ ਜੇਕਰ ਸੁਲਤਾਨਾ ਘਾਹ ਕਰਾਏ ਦਾ ਦਰ ਮੰਗਣ ਭੇਖਣਾ ਪਾਏ ਦਾ ਦਰ ਮੰਗਣ ਭੇਖਣਾ ਪਾਏ ਦਾ।

ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁੱਝ ਨਾਹੀਂ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ।

ਸਲੋਕ ਮਹਲਾ ਪਹਿਲਾ। ਜੇ ਕਰ ਸੁਤਕ ਮੰਨਿਆ ਸਭ ਤੈ ਸੁਤਕ ਹੋਏ, ਗੋਹੇ ਤੈ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅਨਕੇ ਦੀਆਂ ਬਾਜ ਨਾ ਕੋਏ। ਪਹਿਲਾ